ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਇੱਥੇ ਹੁਣ ਸਮਾਗਮ ਦੀ ਸਮਾਪਤੀ ਹੈ ਜੀ। ਗੁਰਦੁਆਰੇ ਸਾਹਿਬ ਦੇ ਪ੍ਰੋਗਰਾਮ ਹੁਣ ਰਹਿਰਾਸ ਸਾਹਿਬ ਤੋਂ ਆਰੰਭ ਹੋਣਗੇ ਜੀ। ਆਪ ਜੀ ਨੇ ਕਿਰਪਾ ਕਰਕੇ ਬੈਠ ਕੇ ਲਾਹਾ ਲੈਣਾ ਹੈ ਜੀ। ਅਗਲੇ ਹਫਤੇ ਸੈਟਰਡੇ ਦਾ ਪ੍ਰੋਗਰਾਮ ਇਸੇ ਅਸਥਾਨ 'ਤੇ 2 ਤੋਂ 6 ਹੈਗਾ ਜੀ। ਉਸ ਤੋਂ ਬਾਅਦ 2 ਤਰੀਕ ਜੁਲਾਈ 2 ਤੋਂ 5 ਇੱਥੇ 4 ਦਿਨਾਂ ਦਾ ਸਮਾਗਮ ਹੈ ਜੀ। ਜਿਸ ਕਿਸੇ ਵੀਰ ਭੈਣ ਨੇ ਆਪਣਾ ਨਾਮ ਸੇਵਾ 'ਚ ਲਿਖਾਉਣਾ ਹੋਏ ਜਾਂ ਜਿੱਥੇ ਵੀ ਸੇਵਾ ਕਰਨੀ ਹੋਵੇ, ਲੋਕਲ ਸੇਵਾਦਾਰਾਂ ਨਾਲ ਗੱਲ ਕਰ ਸਕਦੇ ਹੋ ਜੀ। ਆਪ ਆਪਣੇ ਨਾਮ ਵਟਸਐਪ ਗਰੁੱਪ 'ਚ ਵੀ ਐਡ ਕਰਾ ਸਕਦੇ ਹੋ ਜੀ, ਤਾਂ ਜੋ ਆਪ ਨੂੰ ਹਰ ਹਫਤੇ ਦੀ ਪ੍ਰੋਗਰਾਮ ਦੀ ਜਾਣਕਾਰੀ ਮਿਲ ਸਕੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਅਤੇ ਧੰਨ ਧੰਨ ਧੰਨ ਗਰੀਬ ਨਿਵਾਰ ਸਤਿਗੁਰੂ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਗੁਰਤਾ ਦੇ ਤਖਤ 'ਤੇ ਸਵਾਇਮਾਨ ਚਾਰ ਛਤਰ ਤਖਤ ਦੇ ਮਾਲਕ ਵਾਲੀ ਕੁਲ ਆਲਮ ਸਰਬਰੇ ਕਾਇਨਾਤ ਦੀਨਾ ਬੰਧੂ ਭਗਤ ਵਛਲ ਬਖਸ਼ਣਹਾਰੇ ਬਖਸ਼ਿੰਦ ਸਤਿਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਸ਼ਾਮਾਂ ਦੇ ਸੁੰਦਰ ਦੀਵਾਨ ਦੀ ਹਾਜ਼ਰੀ ਭਰਦਿਆਂ ਹੋਇਆਂ ਵਡਭਾਗੀ ਸਤਸੰਗੀਆਂ ਨੇ

ਪਾਸੋਂ ਅੰਮ੍ਰਿਤ ਰੂਪ ਗੁਰਬਾਣੀ ਕਾ ਕੀਰਤਨ ਸਰਵਣ ਕਰਕੇ ਲਾਹ ਪ੍ਰਾਪਤ ਕੀਤਾ ਹੈ। ਸਤਿਗੁਰੂ ਜੀ ਦੀ ਚੱਲ ਰਹੀ ਗੁਰ ਇਤਿਹਾਸ ਦੀ ਲੜੀਵਾਰ ਕਥਾ ਦਾ ਸਮਾਂ ਵਾਹਿਗੁਰੂ ਜੀ ਦੀ ਰਹਿਮਤ ਨਾਲ ਪ੍ਰਾਪਤ ਹੋਇਆ ਹੈ। ਹਿੰਦੁਸਤਾਨ ਦੇ ਬਾਦਸ਼ਾਹ ਜਹਾਂਗੀਰ ਦੇ ਦੀਵਾਨ ਚੰਦੂ ਦਾ ਭੇਜਿਆ ਹੋਇਆ ਦੂਤ ਛੇਵੇਂ ਪਾਤਸ਼ਾਹ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚੋਂ ਵਾਪਸ ਪਰਤ ਗਿਆ ਤੇ ਚੰਦੂ ਨੂੰ ਜਾ ਕਰਕੇ ਦੱਸਦਾ ਹੈ ਕਿ ਤੇਰੀ ਲੜਕੀ ਦਾ ਰਿਸ਼ਤਾ ਉਹਨਾਂ ਕਦੇ ਵੀ ਪ੍ਰਵਾਨ ਨਹੀਂ ਕਰਨਾ, ਸਗੋਂ ਉਹਨਾਂ ਨੇ ਤੈਨੂੰ ਮਾਰਨ ਦੇ ਵਾਸਤੇ ਪ੍ਰਤੱਗਿਆ ਕਰ ਲਈ ਹੈ। ਉਹ ਤਖ਼ਤ 'ਤੇ ਬਹਿੰਦੇ ਨੇ, ਸੈਨਾ ਰੱਖੀ ਹੈ, ਉਹ ਯੁੱਧ ਵਿੱਦਿਆ ਦਾ ਵੀਰ ਵਿੱਦਿਆ ਦਾ ਅਭਿਆਸ ਹੋ ਰਿਹਾ, ਨੇਤਾ ਪ੍ਰਤੀ ਸ਼ਿਕਾਰ ਖੇਡਦੇ ਹਨ, ਬੜੇ ਬੜੇ ਬਹਾਦਰ ਸੂਰਮੇ ਤਿੰਨਾਂ ਦੇ ਨਾਲ ਘੋੜ ਸਵਾਰ ਹੋ ਕਰਕੇ ਵਿਚਰਦੇ ਹੈ। ਚੰਦੂ ਨੂੰ ਬੜੀ ਭਾਰੀ ਚਿੰਤਾ ਪੈ ਗਈ, ਕਿਉਂ ਨਾ ਕਿਵੇਂ ਨਾ ਕਿਵੇਂ ਮੇਰਾ ਬਸ ਚੱਲੇ ਵੱਲ ਚੱਲੇ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਮੈਂ ਪਕੜਾ ਦੇਵਾਂ, ਕੈਦਖਾਨੇ 'ਚ ਬੰਦ ਕਰਾ ਦੇਵਾਂ ਅਤੇ ਇਹਨਾਂ ਤੋਂ ਫਿਰ ਮੈਂ ਆਪਣਾ ਵੈਰ ਲਵਾਂ, ਵੈਰ ਦੇ ਵਿੱਚ ਸਫਲ ਹੋਵਾਂ, ਫਿਰ ਭਾਰੀ ਧਨ ਖਰਚ ਕੇ ਮੈਂ ਉਤਸ਼ਾਹ ਮਨਾਵਾਂ। ਜਹਾਂਗੀਰ ਬਾਦਸ਼ਾਹ ਦੇ ਕੋਲ ਜਾ ਕਰਕੇ ਕੰਨ ਭਰਨ ਲੱਗਿਆ, ਬਾਦਸ਼ਾਹ ਸਲਾਮਤ, ਸ੍ਰੀ ਗੁਰੂ ਅਰਜਨ ਦੇਵ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਉਹਨਾਂ ਦਾ ਸਾਹਿਬਜ਼ਾਦਾ ਗੁਰਤਾ 'ਤੇ ਤਖ਼ਤ 'ਤੇ ਬੈਠਾ ਹੈ। ਉਹਨਾਂ ਨੇ ਬਾਦਸ਼ਾਹਾਂ ਦੇ ਸਮਾਨ ਤਖ਼ਤ ਰਚ ਲਿਆ, ਸੈਨਾ ਰੱਖੀ, ਸ਼ਾਹੀ ਠਾਠ ਬਾਠ ਦੇ ਸਹਿਤ ਰਹਿੰਦੇ ਨੇ, ਕੋਈ ਤੁਹਾਡੇ ਤੋਂ ਉਹਨਾਂ ਨੇ ਆਗਿਆ ਨਹੀਂ ਲਈ ਸੈਨਾ ਰੱਖਣ ਦੀ, ਕੋਈ ਉਹਨਾਂ ਨੇ ਤੁਹਾਡੇ ਤੋਂ ਆਗਿਆ ਲਈ ਨਹੀਂ ਸ਼ਸਤਰ ਰੱਖਣ ਦੀ, ਸ਼ਿਕਾਰ ਖੇਡਦੇ ਨੇ ਬਾਦਸ਼ਾਹਾਂ ਵਾਂਗੂ, ਸੈਨਾ ਰੱਖ ਕਰਕੇ ਯੁੱਧ ਵਿੱਦਿਆ ਦਾ ਅਭਿਆਸ ਹੋ ਰਿਹਾ ਹੈ। ਇਹ ਨਾ ਹੋਵੇ ਕਿਤੇ ਕਿਸੇ ਇਲਾਕੇ ਦੇ ਅੰਦਰ ਫਤੂਰ ਮਚਾ ਦੇ, ਹੁਣ ਬਗਾਵਤ ਸ਼ੁਰੂ ਹੋ ਜਾਵੇ, ਉਹਨਾਂ ਦਾ ਬਲ ਵਧਣ ਤੋਂ ਪਹਿਲਾਂ ਸੈਨਾ ਭੇਜ ਕਰਕੇ ਤਿੰਨਾਂ ਨੂੰ ਦਬਾ ਲੈਣਾ ਚਾਹੀਦਾ ਹੈ, ਜਾਂ ਉਹਨਾਂ ਨੂੰ ਕੈਦਖਾਨੇ 'ਚ ਬੰਦ ਕਰ ਦੇਣਾ ਚਾਹੀਦਾ ਹੈ, ਜਾਂ ਕੋਈ ਸਿਆਣਾ ਵਜ਼ੀਰ ਭੇਜ ਦੇਵੋ ਜਿਸ ਦੇ ਨਾਲ ਬੁਲਾ ਕਰਕੇ ਤੁਹਾਡੇ ਪਾਸ ਲੈ ਆਵੇ ਅਤੇ ਬੈਠ ਕੇ ਗੱਲਬਾਤ ਮਸ਼ਵਰਾ ਹੋ ਜਾਵੇ। ਇਸ ਤਰ੍ਹਾਂ ਦੀਆਂ ਵਾਧਾਂ ਘਾਟਾਂ ਕਰਕੇ ਜਹਾਂਗੀਰ ਦੇ ਨਾਲ ਗੱਲਬਾਤ ਚੰਦੂ ਕਰਦਾ ਹੈ। ਜਿਹੜੀ ਨਿਕਟਵਰਤੀ ਜੁੰਡਲੀ ਹੈ ਬਾਦਸ਼ਾਹ ਦੇ ਨੇੜ ਦੇ ਅਹਿਲਕਾਰ, ਤਿੰਨਾਂ ਨੂੰ ਧਨ ਮਾਇਆ ਦੇ ਕਰਕੇ ਵੱਡੀ ਦੇ ਕੇ ਆਪਣੇ ਨਾਲ ਗੰਢਿਆ ਹੋਇਆ ਹੈ, ਕਦੇ ਵੀ ਕੋਈ ਬਾਦਸ਼ਾਹ ਦੇ ਕੋਲੇ ਮੇਰੇ ਖਿਲਾਫ਼ ਗੱਲ ਨਾ ਕਰੇ। ਇਸ ਨਜ਼ਰੀਏ ਦੇ ਨਾਲ ਚੰਦੂ ਜਹਾਂਗੀਰ ਬਾਦਸ਼ਾਹ ਨਾਲ ਵਾਰਤਾ ਕਰਦਾ ਹੈ। ਆਓ ਅਗਲੇ ਅਧਿਆਏ ਅੰਦਰ, ਜਿਵੇਂ ਗਰੀਬ ਨਵਾਜ਼ ਬਖਸ਼ ਕਰਦੇ ਹੈ, ਗੁਰੂ ਇਤਿਹਾਸ ਦੀ ਵਿਚਾਰ

ਗੁਰਤਾ ਗੱਦੀ ਹੈ। ਗੁਰੂ ਨਾਨਕ ਸਾਹਿਬ ਜੀ ਦੀ ਭਾਰੀ ਗੁਣਾਂ ਦੇ ਸਮੇਤ ਆਪਣਾ ਵਡਨ ਪਰ ਲੱਖ ਉਪਕਾਰੇ, ਆਪਣੇ

0: ਸਿਕੰਦਰ ਸੋਚਦਾ ਹੈ ਕਿ ਜਿਹੜੀ ਗੁਰਤਾ ਗੱਦੀ ਹੈ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ, ਉਹ ਤਾਂ ਪਰਉਪਕਾਰੀ ਹੈ ਅਤੇ ਮੇਰੇ ਵੱਡਿਆਂ ਨੇ ਵਡੇਰਿਆਂ ਅਤੇ ਬਾਬਰ ਵਰਗਿਆਂ 'ਤੇ ਵੀ ਗੁਰੂ ਨਾਨਕ ਸਾਹਿਬ ਜੀ ਨੇ ਪਰਉਪਕਾਰ ਕੀਤੇ ਸੀ, ਤਾਂ ਪੁਸ਼ਤ ਦਰ ਪੁਸ਼ਤ ਰਾਜ ਭਾਗ ਦੀ ਸਲਾਮਤੀ ਬਾਬਰ ਨੇ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਗੋਡੇ ਟੇਕ ਕੇ ਮੰਗੀ ਸੀ। ਇਸ ਤਰ੍ਹਾਂ ਦੀ ਗੱਲਬਾਤ ਨੂੰ ਜਦ ਸੁਣਦਾ ਹੈ ਬਾਦਸ਼ਾਹ ਕਿ ਹੁਣ ਉਹਨਾਂ ਨੇ ਇਹ ਉਲਟ ਕੰਮ ਚਲਾ ਲਿਆ ਹੈ, ਪ੍ਰਥਮ ਵਾਰਤਾ ਤਸਕਰ ਕੇਰੀ, ਤਾਂ ਮਨ ਅੰਦਰ ਸੋਚਦਾ ਹੈ ਸੰਸੈ ਹੋਤ ਸ਼ਾਹੂ ਕਿਆ। ਇਸ ਤਰ੍ਹਾਂ ਬਾਦਸ਼ਾਹ ਦੇ ਮਨ ਵਿੱਚ ਸ਼ੰਕਾ ਹੋ ਗਿਆ ਹੈ ਦੁਸ਼ਟਾਂ ਤੋਂ ਚੁਗਲਾਂ ਤੋਂ, ਇਸ ਤਰ੍ਹਾਂ ਦੀ ਗੱਲ ਨੂੰ ਸੁਣ ਕਰਕੇ।
1: ਪ੍ਰਥਮ ਵਾਰਤਾ ਤਸਕਰ ਕੇਰੀ,
0: ਮਨ ਵਿੱਚ ਸੋਚਦਾ ਹੈ ਕਿ ਪਹਿਲਾਂ ਜਹਾਂਗੀਰ ਬਾਦਸ਼ਾਹ ਦੇ ਕੋਲੇ ਪੰਜਵੇਂ ਪਾਤਸ਼ਾਹ ਜੀ ਦੇ ਪਰਥਾਏ ਚੰਦੂ ਨੇ ਵਧਾ ਘਟਾ ਕੇ ਗੱਲਾਂ ਕਹੀਆਂ ਸਨ। ਮਾਝੇ ਇਲਾਕੇ ਦੇ ਅੰਦਰ ਚੋਰੀਆਂ ਹੁੰਦੀਆਂ ਨੇ ਬੜੀਆਂ ਬੜੀਆਂ, ਲੋਕਾਂ ਦਾ ਸਮਾਨ ਧਨ ਚੁਰਾਇਆ ਜਾ ਰਿਹਾ, ਡਾਕੇ ਮਾਰੇ ਜਾ ਰਹੇ ਆ, ਉਹਨਾਂ ਚੋਰਾਂ ਨੂੰ ਪਨਾਹ ਦਿੰਦੇ ਨੇ ਗੁਰੂ ਅਰਜਨ ਦੇਵ ਜੀ, ਉਹਨਾਂ ਨੂੰ ਤਲਬ ਕੀਤਾ ਜਾਵੇ, ਪੁੱਛਿਆ ਜਾਵੇ ਚੋਰਾਂ ਨੂੰ ਪਨਾਹ ਕਿਉਂ ਦਿੰਦੇ ਨੇ। ਔਰ ਇਸ ਤਰ੍ਹਾਂ ਦੀਆਂ ਗੱਲਾਂ ਚੰਦੂ ਰਗਿਆਂ ਨੇ ਕੰਨ ਭਰੇ ਸਨ ਜਹਾਂਗੀਰ ਦੇ। ਹੁਣ ਇਸਨੇ ਗੱਲ ਸੁਣ ਲਈ ਕਿ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਸੈਨਾ ਰੱਖ ਲਈ ਹੈ, ਜੰਗ ਦੀ ਤਿਆਰੀ ਹੋ ਰਹੀ ਹੈ, ਤਾਂ ਬੜੇ ਸ਼ੰਕੇ ਹੋ ਗਏ ਹਿਰਦੇ 'ਚ।
1: ਕਹਿਤ ਰਹੇ ਨਹਿ ਨਿਰਣੈ ਹੇਰੀ,
0: ਕਹਿਤ ਰਹੇ ਨਹਿ ਨਿਰਣੈ ਹੇਰੀ, ਚੰਦੂ ਔਰ ਚੰਦੂ ਦੀ ਮੰਡਲੀ ਕਹਿੰਦੇ ਰਹੇ ਪਰ ਬਾਦਸ਼ਾਹ ਜਹਾਂਗੀਰ ਨੇ ਕੋਈ ਨਿਰਣਾ ਨਹੀਂ ਲਿਆ।
1: ਤਿੰਨ ਕੋ ਤਨ ਬਿਨਸਿਓ ਸੁਤ ਰਹਿਓ,
0: ਮਨ 'ਚ ਸੋਚਦਾ ਹੈ ਕਿ ਗੁਰੂ ਅਰਜਨ ਦੇਵ ਜੀ ਦੇ ਪ੍ਰਥਾਏ ਵੀ ਮੈਨੂੰ ਇਸ ਤਰ੍ਹਾਂ ਕਹਿੰਦੇ ਰਹੇ ਇਹ ਲੋਕ, ਔਰ ਉਹਨਾਂ ਦਾ ਪ੍ਰਲੋਕਗਮਨ ਹੋ ਗਿਆ ਹੈ ਕਾਲ ਚਲਾਣਾ, ਹੁਣ ਉਹਨਾਂ ਦੇ ਪੁੱਤਰ ਨੇ ਗੁਰਤਾ ਗੱਦੀ ਨੂੰ ਪ੍ਰਾਪਤ ਕੀਤਾ ਹੈ।
1: ਬੈਠਿਓ ਗੁਰਤਾ ਪਦ ਕੋ ਲਹਿਓ,
0: ਛੇਵੇਂ ਗੁਰੂ ਨਾਨਕ ਸਾਹਿਬ ਜੀ ਦੀ ਗੁਰਤਾ ਗੱਦੀ ਦੇ ਉੱਪਰ ਸ੍ਰੀ

0: ਦੁੱਧ ਜੰਗ ਹੋ ਜੇ, ਯੁੱਧ ਹੋ ਜੇ, ਇਸ ਗੱਲ ਦਾ ਪਹਿਲਾਂ ਮੈਨੂੰ ਤਸੱਲੀ ਬਖਸ਼ ਪਤਾ ਹੋਣਾ ਚਾਹੀਦਾ ਹੈ।
1: ਰਹਿਓ ਗਿਣਤ ਕੁਛ ਹੁਕਮ ਨਾ ਦਿਓ,
0: ਤਾਂ ਕੁਝ ਗਿਣਤੀਆਂ ਮਿਣਤੀਆਂ ਕੁਝ ਵਿਚਾਰਾਂ ਹਿਰਦੇ 'ਚ ਸੁਣਦਾ ਰਿਹਾ।

0: ਨੀਰ ਉੱਠ ਕਰਕੇ ਆਪਣੇ ਮਹਿਲਾਂ ਚ ਪ੍ਰਵੇਸ਼ ਕੀਤਾ।
1: ਦਿਨ ਦੂਸਰ ਮਹਿ ਕਿਤਵਤ ਸ਼ਾਹੂ,
0: ਦੂਸਰਾ ਦਿਨ ਜਦੋਂ ਹੋਇਆ ਤਾਂ ਬਾਦਸ਼ਾਹ ਜਹਾਂਗੀਰ ਉਸ ਗੱਲ ਨੂੰ ਚਿਤਵਣੀ ਨੂੰ ਧਿਆਨ ਦੇ ਵਿੱਚ ਲਿਆਉਂਦਾ ਹੋਇਆ ਉਸ ਗੱਲ ਨੂੰ ਚੇਤੇ ਕਰਦਾ।
1: ਆਇਓ ਤਬ ਵਜ਼ੀਰ ਖਾਂ ਪਾਹੂ,
0: ਤਾਂ ਜਿਹੜਾ ਵਜ਼ੀਰ ਖਾਂ ਹੈ ਬਾਦਸ਼ਾਹ ਦਾ ਨਿਕਟਵਰਤੀ ਅਹਿਲਕਾਰ ਉਸ ਦੇ ਕੋਲ ਆਇਆ।
1: ਗੁਰ ਬ੍ਰਤਾਂਤ ਬੂਝਿਓ ਤਿਸ ਤੀਰ,
0: ਤਿਸ ਦੇ ਕੋਲੋਂ ਬਾਦਸ਼ਾਹ ਜਹਾਂਗੀਰ ਗੁਰੂ ਕਾ ਪ੍ਰਸੰਗ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬਾਰੇ ਔਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਬਾਰੇ ਪੁੱਛਣ ਲੱਗਿਆ।
1: ਸੰਤ ਰੂਪ ਸ੍ਰੀ ਅਰਜਨ ਧੀਰ,
0: ਤਾਂ ਉਸਨੇ ਸਤਿਗੁਰੂ ਜੀ ਦੇ ਬਾਰੇ ਪੁੱਛਿਆ। ਵਜ਼ੀਰ ਖਾਂ ਜਿਹੜਾ ਸੀ ਇਹ ਗੁਰੂ ਘਰ ਦਾ ਸ਼ਰਧਾਲੂ ਸੀ, ਭਲਾ ਕਿਸੇ ਵੀ ਮਜ਼ਹਬ ਦੇ ਅੰਦਰ ਦੁਨੀਆਂ ਦੇ ਸਾਰੇ ਲੋਕ ਇੱਕੋ ਜਿਹੇ ਨਹੀਂ ਹੋਇਆ ਕਰਦੇ, ਸਾਰੇ ਧਰਮੀ ਵੀ ਨਹੀਂ ਹੁੰਦੇ ਅਤੇ ਸਾਰੇ ਅਧਰਮੀ ਵੀ ਨਹੀਂ ਹੁੰਦੇ। ਵਜ਼ੀਰ ਖਾਂ ਗੁਰੂ ਘਰ ਦੇ ਉੱਪਰ ਕੁਝ ਸ਼ਰਧਾ ਰੱਖਦਾ ਸੀ। ਸੰਤ ਰੂਪ ਸ੍ਰੀ ਅਰਜਨ ਧੀਰ, ਧੀਰਜਧਾਰੀ ਸੰਤ ਸਰੂਪ ਸਤਿਗੁਰੂ ਅਰਜਨ ਦੇਵ ਜੀ ਹੈ ਸਨ।
1: ਹਮਨੇ ਸੁਣਿਓ ਭਇਓ ਪਰਲੋਕਾ,
0: ਅਤੇ ਜਹਾਂਗੀਰ ਕਹਿਣ ਲੱਗਿਆ ਵਜ਼ੀਰ ਖਾਂ ਅਸੀਂ

0: ਤੇਰੇ ਤਾਈਂ ਬਹੁਤ ਭਾਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪ੍ਰਥਾਏ ਚੁਗਲੀ ਕਰਦਾ ਰਿਹਾ।
1: ਸੁਣ ਮੈਂ ਭਇਓ ਨਾ ਨਿਰਠੂ ਬਿਲੰਦੂ
0: ਤੇ ਨਿਠਰ ਬੁਲੰਦੂ ਕਹਿਣ ਲੱਗਿਆ ਵੀ ਮੈਂ ਢੀਠ ਜਿਹਾ ਹੋ ਕਰਕੇ ਚੰਦੂ ਤੋਂ ਸੁਣਦਾ ਰਿਹਾ, ਪਰ ਉਹਦੀ ਗੱਲ ਦੀ ਮੈਂ ਤਵੱਜੋ ਨਾ ਦਿੱਤੀ।
1: ਅਬ ਤਿੰਨ ਕੋ ਨੰਦਨ ਇੱਕ ਸੁਣਿਓ,
0: ਇਹ ਵਜ਼ੀਰ ਖਾਂ ਹੁਣ ਸੁਣਿਆ ਹੈ ਕਿ ਤਿੰਨਾਂ ਦਾ ਸਾਹਿਬਜ਼ਾਦਾ ਸ੍ਰੀ ਗੁਰੂ ਅਰਜਨ ਦੇਵ ਜੀ ਦਾ
1: ਅਪਰ ਬਿਰਤਾਂਤ ਚੰਦ ਨੇ ਭੰਨਿਓ,
0: ਇਹ ਚੰਦੂ ਨੇ ਹੋਰ ਹੀ ਬਿਰਤਾਂਤ ਭਰਿਆ ਹੋਇਆ ਕਿ ਉਸਨੇ ਤਖ਼ਤ ਰਚ ਲਿਆ, ਸੈਨਾ ਰੱਖ ਲਈ, ਸ਼ਸਤਰ ਰੱਖ ਲਏ, ਸੂਰਮੇ ਰੱਖ ਲਏ, ਸ਼ਿਕਾਰ ਖੇਡਦਾ ਇਤਿਆਦਿਕ।
1: ਸੋ ਭੱਟ ਸ਼ਸਤਰ ਜੁੱਤ ਗਨ ਢਿੱਗ ਰੱਖੈ,
0: ਬਹੁਤ ਸਾਰੇ ਸੂਰਮੇ ਸ਼ਸਤਰਧਾਰੀ ਪਾਸ ਰੱਖਦਾ ਹੈ।
1: ਦੁੰਦ ਦੇਸ਼ ਕਰਬਿਓ ਅਭਿਲਾਖੈ,
0: ਤੇ ਦੇਸ਼ ਦੇ ਅੰਦਰ ਕੋਈ ਫਤੂਰ ਮਚਾਉਣਾ ਚਾਹੁੰਦਾ, ਦੇਸ਼ ਦੇ ਅੰਦਰ ਕੋਈ ਬਗਾਵਤ ਕਰਨੀ ਚਾਹੁੰਦਾ ਹੈ, ਚੰਦੂ ਨੇ ਮੇਰੇ ਕੋਲ ਇਸ ਤਰ੍ਹਾਂ ਦੀ ਗੱਲ ਕਹੀ ਹੈ ਜੀ।
1: ਇਹ ਪ੍ਰਸੰਗ ਸਭ ਮੋਹੇ ਸੁਣਾਵਹੋ,
0: ਤਾਂ ਵਜ਼ੀਰ ਖਾਂ ਮੇਰੇ ਤਾਈਂ ਜਿਹੜਾ ਨਿਰਣਾ ਕਰਕੇ ਪ੍ਰਸੰਗ ਦੱਸ, ਸਾਰੀ ਵਾਰਤਾ ਕਿੰਜ ਹੈ।
1: ਪਠੈ ਸੈਨ ਕੈ ਨਹਿਨ ਬਤਾਵਹੋ,
0: ਤੂੰ ਦੱਸ ਹੁਣ ਉਹਨਾਂ ਦੇ ਕੋਲੇ ਉਹਨਾਂ ਦੀ ਵੱਧ ਰਹੀ ਤਾਕਤ ਨੂੰ ਰੋਕਣ ਦੇ ਲਈ ਕੋਈ ਉਪਦਰਵ ਨਾ ਕਰ ਦੇਣ, ਸੈਨਾ ਭੇਜੀਏ ਜਾਂ ਨਹੀਂ ਭੇਜੀਏ, ਜਾਂ ਮਿਲ ਕਰਕੇ ਗੱਲ

0: ਉਹ ਚਿੱਤ ਦੇ ਅੰਦਰ ਕੋਈ ਵਿਖੇੜਾ ਨਹੀਂ ਚਾਹੁੰਦੇ, ਕੋਈ ਉਪਦਰਵ ਕਰਨਾ ਨਹੀਂ ਚਾਹੁੰਦੇ, ਕੋਈ ਬਗਾਵਤ ਕਰਨੀ ਨਹੀਂ ਚਾਹੁੰਦੇ।
1: ਆਵੇਂ ਦਿੱਲੀਪੁਰ ਬਿਨ ਬੇਰਾ,
0: ਤੇ ਫਿਰ ਸਾਡੇ ਬੁਲਾਵੇ ਤੇ ਬਿਨਾਂ ਦੇਰੀ ਤੋਂ ਦਿੱਲੀ ਆ ਜਾਵਣਗੇ।
1: ਜੇ ਨਹਿ ਮਾਨੈ ਮਨ ਮਹਿ ਔਰ,
0: ਤਾਂ ਬਾਦਸ਼ਾਹ ਜਹਾਂਗੀਰ ਆਪਣੇ ਵਜ਼ੀਰ ਖਾਂ ਦੇ ਨਾਲ ਇਹ ਗੱਲ ਕਰਦਾ ਹੈ ਕਿ ਜੇ ਉਹ ਗੱਲ ਨੂੰ ਨਾ ਮੰਨੇ, ਦਿੱਲੀ ਆਉਣ ਵਾਸਤੇ ਨਾ ਤਿਆਰ ਹੋਏ, ਉਹਨਾਂ ਦੇ ਮਨ ਦੇ ਵਿੱਚ ਕੋਈ ਹੋਰ ਹੀ ਠੱਠੀ ਹੋਈ ਜੰਗ ਯੁੱਧ ਕਰਨ ਦੇ ਲਈ।
1: ਗਮਨੈ ਚੰਮੂ ਜਾਏ ਤਿਸ ਠੌਰ,
0: ਤੇ ਫਿਰ ਸੈਨਾ ਜਾਣੀ ਚਾਹੀਦੀ ਹੈ ਤੇ ਇਸ ਸਥਾਨ ਦੇ ਉੱਤੇ ਉਹਨਾਂ ਨੂੰ ਵੱਧਦੀ ਹੋਈ ਤਾਕਤ ਨੂੰ ਰੋਕਣਾ ਚਾਹੀਦਾ ਹੈ, ਤਾਂ ਕਿ ਉਹਨਾਂ ਦੀ ਵਧੀ ਹੋਈ ਤਾਕਤ ਕੱਲ ਨੂੰ ਕੋਈ ਉਪਦਰਵ ਨਾ ਕਰੇ।
1: ਕਿੰਚ ਬੇਗ ਅਰ ਖਾਨ ਵਜ਼ੀਰ,
0: ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪ੍ਰਥਾਏ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਿਹਾ ਹੈ। ਕਿੰਚ ਬੇਗ ਅਰ ਖਾਨ ਵਜ਼ੀਰ, ਇੱਕ ਕਿੰਚ ਬੇਗ ਉਹਦਾ ਅਹਿਲਕਾਰ ਹੈ ਔਰ ਵਜ਼ੀਰ ਖਾਂ ਜੋ ਹੈ ਉਸਦੇ ਕੋਲ।
1: ਸੁਣ ਕੇ ਸਕਲ ਸ਼ਾਹੋ ਕੇ ਤੀਰ,
0: ਇਹ ਸਾਰੀ ਗੱਲ ਜਾਂ

0: ਹਿੰਦੂ ਤੁਰਕ ਸਭ ਕੇ ਸੁਖਦਾਇਓ।
1: ਤੇ ਉਹ ਤਾਲ ਜਿਹੜਾ ਬਣਾਇਆ ਹੈ ਅੰਮ੍ਰਿਤਸਰ ਦੇ ਅੰਦਰ ਹਿੰਦੂਆਂ ਦੇ ਤਾਈਂ ਔਰ ਸਿੱਖਾਂ ਦੇ ਤਾਈਂ ਤੁਰਕਾਂ ਦੇ ਤਾਈਂ ਸਾਰਿਆਂ ਦੇ ਤਾਈਂ ਸੁਖਦਾਇਕ ਹੈ। ਜਿਸ ਵੇਲੇ ਸਰੋਵਰ ਦੀ ਰਚਨਾ ਹੋਈ ਹੈ, ਅੱਜ ਕੱਲ੍ਹ ਤਾਂ ਪਾਣੀ ਦੇ ਸਿੰਚਾਈ ਦੇ ਸਾਧਨ ਵੀ ਬਹੁਤ ਨੇ, ਉਸ ਵੇਲੇ ਪਾਣੀ ਦੀ ਕਿੱਲਤ ਬਹੁਤ ਸੀ। ਸਿੱਖ ਸੰਗਤਾਂ ਪੀਣ ਦੇ ਲਈ ਆਦਿਕ ਜਲ ਵੀ ਇੱਥੋਂ ਹੀ ਲਿਜਾ ਕਰਕੇ ਵਰਤ ਦਿਆ ਕਰਦੀਆਂ ਸਨ, ਅਤੇ ਉਸ ਜਲ ਨੂੰ ਵਰਤਣ ਲਈ ਹਿੰਦੂ ਵੀ ਸਿੱਖ ਵੀ ਗੁਰੂ ਕੇ ਸੇਵਕ ਵੀ ਔਰ ਤੁਰਕ ਵੀ ਵਰਤ ਲਿਆ ਕਰਦੇ ਸਨ। ਇਹ ਬੜਾ ਪਰਉਪਕਾਰ ਤਿੰਨਾਂ ਕੀਤਾ ਹੈ।
0: ਦੁੱਤੇ ਤਾਲ ਇੱਕ ਲੱਗੇ ਬਨਾਵਨ।
1: ਜਹਾਂਗੀਰ ਦੇ ਤਾਈਂ ਵਜ਼ੀਰ ਖਾਂ ਕਹਿ ਰਿਹਾ ਹੈ ਕਿ ਬਾਦਸ਼ਾਹ ਸਲਾਮਤ ਇੱਕ ਹੋਰ ਤਾਲ ਬਣਾਉਣ ਵਾਸਤੇ ਲੱਗੇ ਸਨ।
0: ਤਿਸਮੈ ਬਿਗਨ ਕੀਨ ਉਪਰਾਵਨ।
1: ਤੇ ਉਸ ਤਲਾਬ ਨੂੰ ਬਣਾਵਣ ਦੇ ਵਿੱਚ, ਸਰੋਵਰ ਨੂੰ ਬਣਾਉਣ ਦੇ ਵਿੱਚ ਬੜੇ ਭਾਰੀ ਵਿਘਨ ਪਏ। ਕਈ ਤਰ੍ਹਾਂ ਦੇ ਅਹਿਲਕਾਰਾਂ ਨੇ ਉਮਰਾਵਾਂ ਨੇ ਵਿਘਨ ਪਾ ਦਿੱਤੇ, ਦੂਸਰਾ ਬਣਾਵਣ ਨਹੀਂ ਦਿੱਤਾ।
0: ਨਿਤ ਪ੍ਰਤ ਦੇਤੇ ਦੇਗ ਖਰਾਇਤ।
1: ਤੇ ਮਹਾਨ ਪਰਉਪਕਾਰੀ ਸਤਿਗੁਰੂ ਨਿਤਾ ਪ੍ਰਤ ਹੀ ਲੰਗਰ ਚੱਲਦਾ ਹੈ ਬੇਅੰਤ ਸੰਗਤਾਂ। ਉਸ ਸੰਗਤਾਂ ਦੇ ਵਿੱਚ ਭਾਵੇਂ ਕੋਈ ਹਿੰਦੂ ਹੋਵੇ, ਤੁਰਕ ਹੋਵੇ, ਭੁੱਖਾ ਪਿਆਸਾ ਜਾ ਕੇ ਭੋਜਨ ਪ੍ਰਸ਼ਾਦਾ ਛਕੇ, ਸਭ ਨੂੰ ਇੱਕੋ ਸਮਾਨ ਲੰਗਰ ਭੋਜਨ ਪ੍ਰਾਪਤ ਹੁੰਦਾ ਹੈ।
0: ਅਲਹਿ ਖੁਦਾਈ ਯਾਦ ਹਰ ਸਾਇਤ।
1: ਐਸੇ ਸਤਿਗੁਰੂ ਅਰਜਨ ਦੇਵ ਜੀ ਹਰ ਵਕਤ ਹਰ ਵੇਲੇ ਅੱਲਾ ਨੂੰ ਖੁਦਾ ਨੂੰ ਯਾਦ ਰੱਖਦੇ ਸਨ।
0: ਤਿੰਨ ਮੈਂ ਤਸਕਰ ਅਦਕ ਦੋਸ਼ਾ।
1: ਤਿੰਨਾਂ ਸਤਿਗੁਰਾਂ ਦੇ ਵਿੱਚ ਜਿਹੜੇ ਤਸਕਰੀ ਦੇ ਚੋਰੀ ਦੇ ਦੋਸ਼ ਲਾਉਣੇ ਵੀ ਉਹ ਚੋਰਾਂ ਨੂੰ ਪਨਾਹ ਦਿੰਦੇ ਹੈ, ਚੋਰਾਂ ਨੂੰ ਉਤਸ਼ਾਹਿਤ ਕਰਦੇ ਨੇ, ਚੋਰ ਉਹਨਾਂ ਕੋਲ ਆ ਕਰਕੇ ਭੋਜਨ ਪਾਣੀ ਛਕਦੇ ਨੇ, ਠਹਿਰਦੇ ਨੇ ਇਤਿਆਦਿਕ, ਇਹ ਝੂਠੀ ਖਬਰ ਹੈ।
0: ਕੌਣ ਸੁਮਤ ਸੁਣ ਕਰਹਿ ਭਰੋਸਾ।
1: ਬਾਦਸ਼ਾਹ ਸਲਾਮਤ ਨੂੰ ਵਜ਼ੀਰ ਕਹਿਣ ਲੱਗਿਆ ਵੀ ਜਿਹੜਾ ਸਿਆਣਾ ਪੁਰਸ਼ ਹੋਵੇ, ਦਾਨਾ ਬੁੱਧੀਵਾਨ ਹੋਵੇ, ਸਤਿਗੁਰੂ ਅਰਜਨ ਦੇ ਮਹਾਰਾਜ ਜੀ ਦੇ ਪ੍ਰਥਾਏ ਇਸ ਤਰ੍ਹਾਂ ਦੀ ਖਬਰ ਸੁਣ ਕੇ ਭਲਾ ਦੀ ਤੋਹਮਤ ਵਾਲੀ ਕੋਈ ਕਿਵੇਂ ਯਕੀਨ ਕਰ ਸਕਦਾ ਹੈ? ਸਿਆਣਾ ਬੰਦਾ ਤਾਂ ਨਹੀਂ ਕਰੇਗਾ, ਕੋਈ ਕੰਨਾਂ ਦਾ ਕੱਚਾ ਹੋਵੇਗਾ, ਈਰਖਾ ਦੀ ਅੱਗ 'ਚ ਸੜਦਾ ਹੋਵੇਗਾ, ਜਾਂ ਬੁੱਧੀ ਤੋਂ ਹੀਣਾ ਹੋਵੇਗਾ, ਗਿਆਨ ਤੋਂ ਹੀਣਾ ਹੋਏਗਾ, ਉਹ ਭਲਾ ਦੀ ਨਿਸ਼ਚਾ ਕਰ ਲਵੇ। ਪਰ ਤੁਸੀਂ ਹਿੰਦੁਸਤਾਨ ਦੇ ਬਾਦਸ਼ਾਹ ਹੋ, ਸਿਆਣੇ ਹੋ, ਸੂਝਵਾਨ ਹੋ, ਏਡੀ ਭਾਰੀ ਹਕੂਮਤ ਹੈ ਤੁਹਾਡੀ, ਤਾਂ ਤੁਹਾਨੂੰ ਇਸ ਤਰ੍ਹਾਂ ਦੀ ਕੱਚੀ ਗੱਲ ਦੇ ਉੱਤੇ ਨਿਸ਼ਚਾ ਨਹੀਂ ਕਰਨਾ ਚਾਹੀਦਾ।
0: ਚੰਦੂ ਦੀਵਾਨ ਜਾਤ ਨਿਜ ਜਾਨਹੀ।
1: ਵਜ਼ੀਰ ਖਾਂ ਕਹਿਣ ਲੱਗਿਆ ਜਿਹੜਾ ਦੀਵਾਨ ਚੰਦੂ ਹੈ ਨਾ ਬਾਦਸ਼ਾਹ ਸਲਾਮਤ, ਉਹ ਖੱਤਰੀ ਜਾਤ ਦਾ ਹੈ, ਅਤੇ ਸਤਿਗੁਰੂ ਅਰਜਨ ਦੇ ਮਹਾਰਾਜ ਜੀ ਵੀ ਖੱਤਰੀ ਬਰਾਦਰੀ 'ਤੇ ਸਨ। ਆਪਣੀ ਜਾਤ ਬਰਾਦਰੀ ਚਰਕੇ ਚੰਦੂ ਗੁਰੂ ਸਾਹਿਬ ਦੇ ਨਾਲ ਈਰਖਾ ਕਰਦਾ ਸੀ।
0: ਮਹਿਮਾ ਲਖੈ ਨਾ ਮਤ ਸਰ ਠਾਨਹੀ।
1: ਉਹਨੇ ਗੁਰੂ ਸਾਹਿਬ ਦੀ ਮਹਿਮਾ ਨੂੰ ਜਾਣਿਆ ਨਹੀਂ, ਸਤਿਗੁਰੂ ਦੀ ਸਿਫਤ ਨੂੰ ਜਾਣਿਆ ਨਹੀਂ, ਸਗਾਂ ਦੀ ਈਰਖਾ ਦੀ ਅੱਗ 'ਚ ਬਲਦਾ ਰਿਹਾ ਤੇ ਈਰਖਾ ਦੇ ਵੱਸ ਹੋ ਕੇ ਤੁਹਾਡੇ ਕੋਲ ਚੁਗਲੀ ਕਰਦਾ ਰਿਹਾ।
0: ਸ਼੍ਰੀ ਅਰਜਨ ਤਨ ਤਿਆਗਿਓ ਤਹਾਂ।
1: ਸ਼੍ਰੀ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਆਪਣਾ ਪੰਜ ਭੌਤਿਕ ਸਰੀਰ ਉੱਥੇ ਲਾਹੌਰ ਦੇ ਵਿੱਚ ਹੀ ਤਿਆਗਿਆ, ਛੱਡ ਦਿੱਤਾ।
0: ਬੀਤ ਗਈ ਸੋ ਕਹੀਅਤ ਕਹਾਂ।
1: ਤਾਂ ਵਜ਼ੀਰ ਖਾਂ ਕਹਿਣ ਲੱਗਿਆ ਵੀ ਜਿਹੜੀ ਉਹ ਤੇ ਗੱਲ ਹੁਣ ਬੀਤ ਗਈ ਹੈ, ਉਹਦੇ ਬਾਰੇ ਤੇ ਹੁਣ ਮੈਂ ਬਹੁਤਾ ਵਿਸਥਾਰ ਨਾਲ ਨਹੀਂ ਦੱਸਦਾ ਕੁਛ।
0: ਅਬ ਤਿੰਨ ਕੋ ਸੁਤ ਬਲੀ ਬਿਲੰਦ।
1: ਹੁਣ ਜੋ ਤਿੰਨਾਂ ਦਾ ਸਪੁੱਤਰ ਹੈ ਗੁਰੂ ਹਰਗੋਬਿੰਦ ਸਾਹਿਬ ਜੀ, ਉਹ ਬੜੇ ਵੀਰ ਬਹਾਦਰ ਸੂਰਮੇ ਹਨ।
0: ਤਰਨ ਬੈਸ ਸ੍ਰੀ ਹਰਗੋਬਿੰਦ।
1: ਜਵਾਨ ਅਵਸਥਾ ਹੈ ਉਹਨਾਂ ਦੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ।
0: ਗੁਰਤਾ ਗੱਦੀ ਕੀਨ ਆਬਾਦੀ।
1: ਉਹਨਾਂ ਗੁਰਤਾ ਗੱਦੀ ਦੇ ਉੱਤੇ ਸਭਾਏ ਮਾਨ ਹੋਏ ਹਨ, ਗੁਰੂ ਨਾਨਕ ਸਾਹਿਬ ਜੀ ਦੀ ਛੇਵੀਂ ਗੁਰਤਾ ਗੱਦੀ ਨੂੰ ਉਹਨਾਂ ਆਬਾਦ ਕੀਤਾ ਹੈ।
0: ਦਾਸਨ ਅਹਿਲਾਦਤ ਦੇ ਸ਼ਾਦੀ।
1: ਕਹਿਣ ਲੱਗੇ ਉਹ ਆਪਣੇ ਦਾਸਾਂ ਨੂੰ ਸੇਵਕਾਂ ਨੂੰ ਸਦਾ ਖੁਸ਼ੀਆਂ ਖੇੜੇ ਬਖਸ਼ਦੇ ਹਨ।
0: ਪੂਜੈ ਜਗਤ ਪਦਾਰਥ ਦੇਤ।
1: ਜਗਤ ਦੇ ਲੋਕ ਤਿੰਨਾਂ ਦੀ ਪੂਜਾ ਕਰਦੇ ਹੈ, ਚਰਨਾਂ ਤੇ ਸੀਸ ਝੁਕਾਉਂਦੇ ਆ ਜਾ ਕਰਕੇ, ਬਹੁਤ ਤਰ੍ਹਾਂ ਦੇ ਪਦਾਰਥ ਤਿੰਨਾਂ ਦੇ ਚਰਨਾਂ 'ਚ ਭੇਟ ਕਰਦੇ ਹਨ।
0: ਮਨ ਬਾਂਛਤ ਗੁਰਤੇ ਬਰ ਲੇਤ।
1: ਇਉਂ ਵਜ਼ੀਰ ਖਾਂ ਕਹਿ ਰਿਹਾ ਹੈ ਕਿ ਸਤਿਗੁਰੂ ਜੀ ਦੇ ਪਾਸੋਂ ਮਨ ਬਾਂਛਤ ਮਨ ਇੱਛਤ ਫਲ ਪ੍ਰਾਪਤ ਹੁੰਦੇ ਨੇ, ਜੈਸਾ ਜੈਸਾ ਭਾਉ ਤੈਸੀ ਕਾਮਨਾ ਪਜਾਵਈ। ਇਹ ਗੁਰੂ ਨਾਨਕ ਸਾਹਿਬ ਜੀ ਦਾ ਕਾਰ ਐਸਾ ਹੈ, ਜਿਹੋ ਜਿਹੀ ਕੋਈ ਭਾਵਨਾ ਰੱਖਦਾ ਹੈ ਉਹ ਜੀ ਇੱਛਾ ਉਸ ਦੀ ਭਾਵਨਾ ਮੁਤਾਬਕ ਸਤਿਗੁਰੂ ਪੂਰੀ ਕਰਦੇ ਹਨ।
0: ਤਿਨਹੋ ਸੰਗ ਪੀ ਮਤਸਰ ਧਰੇ,
1: ਤੇ ਪਰ ਇਹ ਜਿਹੜਾ ਚੰਦੂ ਹੈ

0: ਪਰਜਾ ਹੈ ਸਤਾ ਸੁਖ ਦੇ ਨਾਲ ਸ਼ਾਂਤੀ ਦੇ ਨਾਲ ਵਸਦੀ ਰਹੇ।
1: ਰਾਵ ਰੰਕ ਹਰੂਓ ਅਰ ਭਾਰੀ,
0: ਇਸ ਪਰਜਾ ਦੇ ਅੰਦਰ ਕੋਈ ਗਰੀਬ ਹੈ, ਕੋਈ ਕੰਗਾਲ ਹੈ, ਕੋਈ ਹੌਲਾ ਹੈ, ਕੋਈ ਭਾਰਾ ਹੈ।
1: ਕੀਰਤ ਪਸਰੀ ਅਖਲ ਜਹਾਨ,
0: ਸਾਰੇ ਜਹਾਨ ਦੇ ਅੰਦਰ ਤੁਹਾਡੀ ਮਹਿਮਾ ਫੈਲੀ ਹੋਈ ਹੈ, ਸਾਰੇ ਜਗਤ ਦੇ ਲੋਕ ਤੁਹਾਡੀ ਸਿਫਤ ਵਡਿਆਈ ਕਰਦੇ ਹਨ।
1: ਸੁਖੀ ਆਸ਼ਿਖਾ ਦੇਤ ਮਹਾਨ,
0: ਤੁਹਾਡੀ ਪਰਜਾ ਸੁਖ ਨਾ ਬਸਦੀ ਹੋਈ ਤੁਹਾਡੇ ਤਾਂ ਹੀ ਅਸੀਸਾਂ ਦਿੰਦੀ ਹੈ।
1: ਅਬ ਨਿਰਣੈ ਕਰ ਸਕਲ ਪ੍ਰਸੰਗ,
0: ਹੁਣ ਮੈਂ ਨਿਰਣਾ ਕਰਕੇ ਸਾਰਾ ਪ੍ਰਸੰਗ ਤੁਹਾਨੂੰ ਸੁਣਾ ਦਿੱਤਾ। ਵਜ਼ੀਰ ਖਾਂ ਕਹਿਣ ਲੱਗਿਆ,
1: ਵਰਤੋ ਸ਼੍ਰੀ

0: ਨਾ ਜਾਵੇ, ਕੋਈ ਆਪਣੇ ਹਿਰਦੇ ਦੇ ਅੰਦਰ ਤਲਖੀ ਲੈ ਕਰਕੇ ਨਾ ਜਾਵੇ, ਸਹਿਜ ਭਾਵਨਾ ਦੇ ਨਾਲ ਜਾ ਕਰਕੇ ਤਿੰਨਾਂ ਨੂੰ ਕੋਈ ਮਿਲੇ।
1: ਬਿਨੈ ਬਖਾਨੇ ਤੁਮਰੀ ਦਿਸ਼
0: ਤੇ ਤੁਹਾਡੀ ਤਰਫੋਂ ਜਾ ਕਰਕੇ ਬੇਨਤੀ ਕਰੀ ਜਾਵੇ, ਕਿਉਂਕਿ ਉਹ ਪੀਰਾਂ ਦੀ ਗੁਰੂਆਂ ਦੀ ਗੱਦੀ ਹੈ, ਜਗਤ ਦੇ ਪੂਜਨੀਕ ਨੇ, ਸੰਸਾਰ ਤਿੰਨਾਂ ਦੇ ਚਰਨਾਂ 'ਤੇ ਨਿਮਦਾ ਹੈ, ਮਨ ਇੱਛਤ ਫਲ ਪ੍ਰਾਪਤ ਕਰਦਾ ਹੈ, ਸਭ ਦੀਆਂ ਭਾਵਨਾਵਾਂ ਪੂਰਨ ਕਰਦੇ ਹਨ, ਉਹ ਸਰਬ ਕਲਾ ਸਮਰੱਥ ਹਨ। ਕੋਈ ਸਿਆਣਾ ਵਜ਼ੀਰ ਤੁਹਾਡੇ ਪਾਸੋਂ ਜਾਵੇ ਤੇ ਜਾ ਕਰਕੇ ਤੁਹਾਡੀ ਤਰਫ ਤੋਂ ਬੇਨਤੀ ਕਰੇ।
1: ਹੋਏ ਪ੍ਰਸੰਨ ਚਿੱਤ ਆਵਹਿ ਜਿਸ ਤੇ,
0: ਤੇ ਵਜ਼ੀਰ ਖਾਂ ਕਹਿਣ ਲੱਗਿਆ, ਮੇਰਾ ਨਿਸ਼ਚਾ ਹੈ ਜਦੋਂ ਤੁਹਾਡੀ ਤਰਫੋਂ ਕੋਈ ਪ੍ਰੇਮ ਸਹਿਜ ਦੇ ਨਾਲ ਬੇਨਤੀ ਹੋਏਗੀ, ਉਹ ਅਵਸ਼ ਤੁਹਾਡੇ ਕੋਲ ਆਵਣਗੇ ਮਿਲਣ ਲਈ।
1: ਪ੍ਰਥਮ ਪਿਤਾ ਤਿੰਨ ਕੋ ਚਲ ਆਇਓ,
0: ਪਹਿਲਾਂ ਤਿੰਨਾਂ ਦੇ ਪਿਤਾ ਸਤਿਗੁਰੂ ਅਰਜਨ ਦੇਵ ਜੀ ਤੁਹਾਨੂੰ ਮਿਲਣ ਦੇ ਵਾਸਤੇ ਲਾਹੌਰ ਆਏ ਸਨ।
1: ਜਯੋ ਕਯੋ ਕਰ ਤਨ ਕੋ ਤਜਾਯੋ,
0: ਔਰ ਜਿਵੇਂ ਕਿਵੇਂ ਵੀ ਉਹਨਾਂ ਨਾਲ ਘਟਨਾ ਕਰਮ ਜੋ ਵਾਪਰਿਆ ਉਹਦੇ ਵਿੱਚ ਚੰਦੂ ਬੜਾ ਭਾਰੀ ਦੋਸ਼ੀ ਹੈ, ਔਰ ਉਹਨਾਂ ਨੇ ਆਪਣਾ ਪੰਜ ਪੋਤਕ ਸਰੀਰ ਤਿਆਗ ਦਿੱਤਾ।
1: ਨਾਹੀਂ ਤਾਂ ਕੋਪ ਕਰੇ ਦੇ ਸਰਾਪ,
0: ਕਹਿਣ ਲੱਗੇ ਵੀ ਜੇ ਉਹ ਕ੍ਰੋਪ ਕਰੇ, ਗੁੱਸੇ ਚ ਆ ਕਰਕੇ ਵੀਰ ਰਸ ਚ ਆ ਕੇ ਸਰਾਪ ਦੇ ਦੇਵਣ,
1: ਕਹਿਓ ਸਫਲ ਹੋਏ ਜਾਣੋ ਆਪ,
0: ਇਹ ਤੁਸੀਂ ਨਿਰਣਾ ਕਰਕੇ ਜਾਣ ਲਓ ਜੇ ਉਹਨਾਂ ਦੇ ਵਡੇਰੇ ਗੁਰੂ ਨਾਨਕ ਸਾਹਿਬ ਜੀ ਦਾ ਕਿਹਾ ਹੋਇਆ ਬਚਨ ਬਾਬਰ ਬਾਦਸ਼ਾਹ ਨੂੰ ਹਿੰਦੁਸਤਾਨ ਦੇ ਰਾਜ ਤਖ਼ਤ 'ਤੇ ਬਿਠਾ ਸਕਦਾ ਹੈ, ਤਾਂ ਉਹਨਾਂ ਦਾ ਕਿਹਾ ਹੋਇਆ ਬਚਨ ਸਾਰਾ ਕੁਝ ਭਸਮ ਵੀ ਕਰ ਸਕਦਾ ਹੈ, ਫਨਾਹ ਫਿੱਲਾ ਵੀ ਕਰ ਸਕਦਾ ਹੈ।
1: ਸੁਣ ਕਰ ਸ਼ਾਹ ਖਾਨ ਕੇ ਬੈਨ,
0: ਵਜ਼ੀਰ ਖਾਨ ਦੀ ਸਾਰੀ ਗੱਲ ਨੂੰ ਸੁਣ ਕਰਕੇ ਜਹਾਂਗੀਰ ਬਾਦਸ਼ਾਹ,
1: ਕਰਿਓ ਸਰਾਹਨ ਤੂੰ ਮਤ ਐਨ,
0: ਕਹਿਣ ਲੱਗਿਆ ਵਜ਼ੀਰ ਖਾਨ ਤੂੰ ਬੜਾ ਸਿਆਣਾ ਹੈ, ਬੜਾ ਤੀਬਰ ਹੈ, ਤੇਜ਼ ਤਰਾਰ ਸਿਆਣਾ ਹੈ, ਬੁੱਧੀ ਦਾ ਘਰ ਹੈ, ਸਿਆਣਪ ਦੀ ਬੁੱਧੀ ਦਾ ਘਰ ਹੈ।
1: ਅਪਰ ਸਭਾ ਕੇ ਮਾਨਵ ਬ੍ਰਿੰਦ,
0: ਹੋਰ ਜਿਹੜੀ ਸਭਾ ਦੇ ਅੰਦਰ ਬਹੁਤ ਸਾਰੇ ਮਨੁੱਖ ਹਨ,
1: ਕਹੇ ਤਥਾ ਜਿਮ ਭਾਖ ਹੈ ਚੰਦ,
0: ਉਹ ਤੇ ਸਾਰੇ ਉਸੇ ਗੱਲ ਦੀ ਪੁਸ਼ਟੀ ਕਰਦੇ ਆ ਜਿਵੇਂ ਚੰਦੂ ਕਹਿੰਦਾ ਹੈ, ਕਿਉਂਕਿ ਹੁਣ ਬਾਦਸ਼ਾਹ ਨੂੰ ਇਸ ਗੱਲ ਦਾ ਨਿਰਣਾ ਨਹੀਂ ਆਉਣ ਦਿੰਦੇ ਜਿਹੜੇ ਨਿਕਟ ਵਰਤੀ, ਜਿਹੜੇ ਛਲੀਏ ਲੋਕ ਹੋਣ, ਜਿਹੜੇ ਕਪਟੀ ਹੋਣ, ਜਿਹੜੇ ਚਾਲਬਾਦ ਹੋਣ, ਔਰ ਜਿਹੜੇ ਕਈ ਤਰ੍ਹਾਂ ਦੇ ਛਲ ਫਰੇਬ ਕਰਨ ਵਾਲੇ, ਜਿਹੜੇ ਨੀਤੀ ਨਿਪੁੰਨ ਹੋਵਣ। ਹੁਣ ਜਿਹੜੀ ਨਿਕਟਵਰਤੀ ਸਭਾ ਹੈ ਜਹਾਂਗੀਰ ਦੇ, ਉਹਨੂੰ ਤਾਂ ਸਾਰੀ ਨੂੰ ਆਪਣੇ ਨਾਲ ਗੰਢਿਆ ਹੋਇਆ ਚੰਦੂ ਨੇ, ਕਿਸੇ ਨੂੰ ਦਸ਼ਾਲੇ ਦਿੰਦਾ, ਕਿਸੇ ਨੂੰ ਧਨ ਦਿੰਦਾ, ਕਿਸੇ ਛੋਟਿਆਂ ਦੇ ਤਾਂ ਹੀ ਉਹ ਦਮਕਾ ਕੇ ਰੱਖਦਾ ਹੈ, ਵੱਡਿਆਂ ਦੇ ਤਾਂ ਹੀ ਝੁਕਦਾ ਹੈ, ਔਰ ਹਮੇਸ਼ਾ ਉਹ ਜਿਹੜੀ ਮੰਡਲੀ ਆ ਉਹਦੇ ਨਾਲ ਗੰਢੀ ਹੋਈ, ਉਹ ਬਾਦਸ਼ਾਹ ਜਹਾਂਗੀਰ ਦੇ ਕੋਲ ਚੰਦੂ ਦੀ ਸਲਾਹਣਾ ਹੀ ਕਰਦੀ ਹੈ, ਕਦੇ ਬੁਰਾਈ ਨਹੀਂ ਕਰਦੀ। ਤਾਂ ਇਸ ਤਰ੍ਹਾਂ ਕਹਿ ਰਿਹਾ ਹੈ ਬਾਦਸ਼ਾਹ ਕਿ ਚੰਦੂ ਤਾਂ ਹਮੇਸ਼ਾ ਬੁਰਾਈ ਹੀ ਕਰਦਾ, ਪਰ ਤੂੰ ਬੜਾ ਸਿਆਣਾ ਹੈ,
1: ਇਸ ਕਾਰਨ ਤੇ ਭੇਜਣ ਤੇਰੋ,
0: ਇਸ ਵਾਸਤੇ ਤੈਨੂੰ ਹੀ ਭੇਜਣਾ ਚਾਹੀਦਾ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਸ।
1: ਹੈ ਨੀਕੋ ਨਿਰਣੈ ਕਰ ਹੇਰੋ,
0: ਇਹ ਮੈਂ ਨਿਰਣਾ ਕਰਕੇ ਵੇਖ ਲਿਆ, ਬਾਦਸ਼ਾਹ ਕਹਿਣ ਲੱਗਿਆ ਤੈਨੂੰ ਹੀ ਭੇਜਣਾ ਚਾਹੀਦਾ ਬਾਦਸ਼ਾਹ ਦੇ ਕੋਲ, ਇਹ ਹੀ ਚੰਗੀ ਗੱਲ ਹੋਵੇਗੀ।
1: ਜਿਮ ਪ੍ਰਸੰਨ ਹੋਏ ਕਰ ਚੱਲ ਆਵੇ,
0: ਜਿਸ ਤਰ੍ਹਾਂ ਪ੍ਰਸੰਨ ਹੋ ਕੇ ਖੁਸ਼ ਹੋ ਕੇ, ਕੋਈ ਸਰਾਫ ਨਾ ਦੇਣ, ਤਲਖੀ 'ਚ ਨਾ ਆਉਣ, ਪ੍ਰੇਮ ਦੇ ਨਾਲ ਸਹਿਜ ਨਾਲ ਚੱਲ

0: ਆਪਣਾ ਵਜ਼ੀਰ ਜਾਵੇ, ਦੂਤ ਜਾਵੇ, ਗੁੱਸੇ ਵਿੱਚ ਆ ਕਰਕੇ ਉੱਥੇ ਹੀ ਕੋਈ ਬਚਨ ਨਾ ਕਹਿ ਦੇਣ। ਜਿਸ ਤਰ੍ਹਾਂ ਤੂੰ ਦੱਸ ਰਿਹਾ ਫਕੀਰਾਂ ਦੀ ਗੱਦੀ ਹੈ, ਤਿੰਨਾਂ ਦੇ ਬੋਲ ਪੂਰੇ ਹੁੰਦੇ ਨੇ, ਬਚਨ ਟਲ ਹੁੰਦੇ ਨੇ, ਇਸ ਤਰ੍ਹਾਂ ਤੂੰ ਹੀ ਮੈਨੂੰ ਸਿਆਣਾ ਲੱਗਦਾ ਹੈ।
1: ਨਹੀਂ ਦੇਸ਼ ਮੈਂ ਦੁੰਦ ਉਠਾਵੇ।
0: ਤੇ ਫਿਰ ਇਸ ਤਰ੍ਹਾਂ ਦੇ ਫਕੀਰ ਕੋਈ ਦੇਸ਼ ਦੇ ਅੰਦਰ ਬਗਾਵਤ ਨਹੀਂ ਠਾਉਣਗੇ, ਕੋਈ ਉਪਦਰਵ ਨਹੀਂ ਕਰਨਗੇ।
1: ਮਿਟਹਿ ਜੋ ਇਮ ਸੰਦੇਹ ਉਪਾਵੇ।
0: ਜੋ ਮੇਰੇ ਮਨ ਚ ਸ਼ੰਕਾ ਉਪਦੇ ਨੇ, ਫਿਰ ਉਹ ਜੇ ਆ ਕਰਕੇ ਮੈਨੂੰ ਦਰਸ਼ਨ ਦੇਣਗੇ, ਮਿਲ ਕੇ ਬੈਠ ਕੇ ਗੱਲ ਕਰਾਂਗੇ, ਇਹ ਮੇਰੇ ਸ਼ੰਕੇ ਨਿਵਰਤ ਹੋ ਜਾਵਣਗੇ।
1: ਮਿਲਬੋ ਪਾਕ ਪੀਰ ਕੋ ਹੋਏ।
0: ਤੇ ਜਹਾਂਗੀਰ ਕਹਿ ਰਿਹਾ ਪੀਰ ਫਕੀਰਾਂ ਨੂੰ ਮਿਲਣਾ ਬੜਾ ਪਵਿੱਤਰ ਹੁੰਦਾ ਹੈ।
1: ਯਾਦ ਖੁਦਾਏ ਘਰੀ ਸ਼ੁਭ ਸੋਏ।
0: ਜਦੋਂ ਫਕੀਰ ਦੇ ਤਾਈ ਮਿਲੀਏ ਤੇ ਉਹ ਸ਼ੁਭ ਘੜੀ ਸੁਲੱਖਣੀ ਜਿਹੜੀ ਹੈ ਖੁਦਾ ਯਾਦ ਆਉਂਦਾ ਹੈ।
1: ਯਾਤੇ

0: ਉਹੀ ਗੱਲ ਭਲੀ ਹੋਵੇਗੀ ਚੰਗੀ ਹੋਵੇਗੀ।
1: ਭਨੀ ਗਿਰਾ ਤੇ ਭਾਵਤ ਜੀ ਕੀ,
0: ਕਿਉਂਕਿ ਤੂੰ ਮੇਰੇ ਹਿਰਦੇ ਦੀ ਭਾਉਂਦੀ ਹੋਈ ਗੱਲ ਹੀ ਕਹੀ ਹੈ। ਇਸ ਤਰ੍ਹਾਂ ਜਹਾਂਗੀਰ ਕਹਿੰਦਾ ਹੈ ਆਪਣੇ ਵਜ਼ੀਰ ਖਾਨ ਨੂੰ,
1: ਹੋਤ ਭੋਰ ਕੁਛ ਲਿਹੋ ਅਕੋਰ,
0: ਤੂੰ ਹੀ ਜਾਣਾ ਕਰ ਜਦ ਸਵੇਰ ਹੋਵੇਗੀ,

0: ਪਰਥਾਏ ਪਰਮਾਤਮਾ ਦੇ ਪ੍ਰਭੂ ਦੇ ਪਰਥਾਏ ਕੋਈ ਸ਼ਰਧਾ ਹੋਵੇ ਭਾਵਨਾ ਹੋਵੇ ਉਹਨਾਂ ਨੂੰ ਹੀ ਸਾਧੂ ਮਹਾਤਮਾ ਨੂੰ ਮਿਲਣ ਲਈ ਪਰਮਾਤਮਾ ਪ੍ਰਭੂ ਦੇ ਪਿਆਰਿਆਂ ਨੂੰ ਮਿਲਣ ਲਈ ਖੁਸ਼ੀ ਹੁੰਦੀ ਹੈ। ਵਜ਼ੀਰ ਖਾਨ ਦੇ ਮਨ ਅੰਦਰ ਬੜੀ ਖੁਸ਼ੀ ਹੋਈ।
1: ਆਇਸ ਮਾਨੀ ਕੀਨ ਸਲਾਮ,
0: ਤੇ ਜਹਾਂਗੀਰ ਬਾਦਸ਼ਾਹ ਦੀ ਆਗਿਆ ਨੂੰ ਮੰਨ ਕੇ ਉਸਨੇ ਸਲਾਮ ਕੀਤੀ।
1: ਲੀਨ ਸਕੇਲ ਸਮਾਜ ਤਮਾਮ,
0: ਤੇ ਬਹੁਤ ਸਾਰਾ ਸਾਜੋ ਸਮਾਨ ਉਸਨੇ ਇਕੱਤਰ ਕਰ ਲਿਆ ਹੈ ਜੋ ਆਪਣੇ ਨਾਲ ਲੈ ਕੇ ਜਾਣਾ ਹੈ।
1: ਕਲਗੀ ਜਿਗਾ ਮੁਕਤ ਕੀ ਮਾਲਾ,
0: ਸਤਿਗੁਰੂ ਜੀ ਨੂੰ ਭੇਟ ਕਰਨ ਦੇ ਲਈ ਸੁੰਦਰ ਕਲਗੀ ਲਈ ਹੈ। ਜਿਗਾ ਇੱਕ ਸ਼ਾਹੀ ਗਹਿਣਾ ਹੈ, ਸੀਸ ਤੇ ਦਸਤਾਰ ਤੇ ਸਜਾਉਣ ਵਾਲਾ ਕਲਗੀ ਦੇ ਨਾਲ, ਔਰ ਮੋਤੀਆਂ ਦੀ ਸੁੰਦਰ ਮਾਲਾ।
1: ਖੀਨ ਖਾਫ ਪੱਟ ਜ਼ਰੀ ਦੁਸ਼ਾਲਾ,
0: ਖੀਨ ਖਾਫ ਇੱਕ ਕੱਪੜਾ ਹੁੰਦਾ ਜ਼ਰੀ ਦਾ ਬਣਿਆ ਹੋਇਆ ਬੜਾ ਕੀਮਤੀ, ਉਸ ਕੱਪੜੇ ਦੇ ਸਹਿਤ ਬਣਿਆ ਹੋਇਆ ਸੁੰਦਰ ਦੁਸ਼ਾਲਾ।
1: ਅਪਰ ਅਕੋਰ ਜੋਰ ਕਰ ਸਾਰੀ,
0: ਹੋਰ ਬਹੁਤ ਸਾਰੀਆਂ ਭੇਟਾਵਾਂ ਅਰਪਣ ਕਰਨ ਦੇ ਲਈ।
1: ਕਿਤਕ ਚਮੂ ਸੰਗ ਕੀਨਸ ਤਿਆਰੀ,
0: ਕੁਝ ਸਿਪਾਹੀ ਸੈਨਾ ਦੇ ਨਾਲ ਲੈ ਕੇ ਵਜ਼ੀਰ ਖਾਨ ਨੇ ਤਿਆਰੀ ਕੀਤੀ।
1: ਨੀਕੋ ਸ਼ਕੁਨ ਭਏ ਪੁਰ ਨਿਕਸੈ,
0: ਤੇ ਜਦੋਂ ਨਗਰ ਤੋਂ ਬਾਹਰ ਨਿਕਲਿਆ ਹੈ ਔਰ ਸੋਹਣਾ ਅਫਸਰ ਜਾਣ ਕਰਕੇ ਉਸ ਨੂੰ ਚੰਗੇ ਸ਼ਗਨ ਹੋ ਰਹੇ ਹਨ।
1: ਹੇਰ ਵਿਚਾਰਤ ਗਮਨਤ ਬਿਕਸੈ,
0: ਬੜੀ ਖੁਸ਼ੀ ਹੈ ਉਸਦੇ ਮਨ ਦੇ ਅੰਦਰ, ਸੌਣ ਜਿਹੜਾ ਨਿਕਲਦਿਆਂ ਵਕਤ ਉਸ ਨੂੰ ਚੰਗੇ ਸੌਣ ਪ੍ਰਤੀਤ ਹੋਏ, ਉਸਦੇ ਕਰਕੇ ਹਿਰਦੇ 'ਚ ਭਾਰੀ ਡਾਢੀ ਖੁਸ਼ੀ ਹੈ।

0: ਸ੍ਰੀ ਅੰਮ੍ਰਿਤਸਰ ਆ ਕੇ ਉਸਨੇ ਨਗਰ ਅੰਮ੍ਰਿਤਸਰ ਸਾਹਿਬ ਦੇਖਿਆ।
1: ਦੋਹਰਾ ਡੇਰਾ ਕਰਕੇ ਸੁਧਾਰਸ ਖਾਨ ਵਜ਼ੀਰ ਬੁੱਧਵਾਨ।
0: ਕਹਿੰਦੇ ਜਿਹੜਾ ਬੁੱਧੀਵਾਨ ਵਜ਼ੀਰ ਖਾਂ ਹੈ ਉਸਨੇ ਅੰਮ੍ਰਿਤਸਰ ਆ ਕਰਕੇ ਉਤਾਰਾ ਕੀਤਾ ਸ਼ਹਿਰ ਦੇ ਵਿੱਚ, ਕਿਸੇ ਪਾਸੇ ਨਗਰ ਦੇ ਵਿੱਚ ਉਤਾਰਾ ਕਰਕੇ ਡੇਰਾ ਲਾ ਲਿਆ ਆਪਣਾ।
1: ਇੱਕ ਨਰ ਸੁਧ ਹਿਤ ਗੁਰੂ ਢਿੱਗ ਪਠਿਓ ਸੂ ਬਾਕ ਬਖਾਨ।
0: ਤੇ ਇੱਕ ਮਨੁੱਖ ਭੇਜਿਆ ਸਤਿਗੁਰੂ ਜੀ ਦੇ ਪਾਸ ਇਹ ਖਬਰ ਦੱਸਣ ਦੇ ਵਾਸਤੇ ਕਿ ਹਿੰਦੁਸਤਾਨ ਦੇ ਬਾਦਸ਼ਾਹ ਜਹਾਂਗੀਰ ਦਾ ਵਜ਼ੀਰ ਆਇਆ ਮਹਾਰਾਜ ਤੁਹਾਡੇ ਦਰਸ਼ਨ ਕਰਨ ਦੇ ਵਾਸਤੇ।
1: ਚਾਉ ਪਈ ਕਰਹੁ ਬੰਦਗੀ ਗੁਰੂ ਅਗਾਰੀ।
0: ਉਹ ਜਿਹੜਾ ਉਸਨੇ ਮਨੁੱਖ ਭੇਜਿਆ ਹੈ ਆਪਣੇ ਵੱਲੋਂ ਇੱਕ ਸਤਿਗੁਰੂ ਜੀ ਦੇ ਕੋਲ ਖਬਰ ਦੇਣ ਦੇ ਲਈ ਦੂਤ ਭੇਜਿਆ, ਉਸਨੂੰ ਸਿੱਖਿਆ ਦੇ ਰਿਹਾ ਕਿ ਗੁਰੂ ਸਾਹਿਬ ਦੇ ਅੱਗੇ ਜਾ ਕਰਕੇ ਬੇਨਤੀ ਕਰਨੀ।
1: ਪਠਿਓ ਸ਼ਾਹ ਮੈਂ ਪਾਸ ਤੁਮਾਰੀ।
0: ਕਿ ਮਹਾਰਾਜ ਸੱਚੇ ਪਾਤਸ਼ਾਹ ਜੀ, ਬਾਦਸ਼ਾਹ ਜਹਾਂਗੀਰ ਨੇ ਮੈਨੂੰ

0: ਉਸ ਵੇਲੇ ਮੈਨੂੰ ਦਰਸ਼ਨ ਬਖਸ਼ਿਓ, ਜਦੋਂ ਤੁਸੀਂ ਆਗਿਆ ਦਿਓਗੇ ਤਦੋਂ ਹੀ ਮੈਂ ਤੁਹਾਡੀ ਹਜ਼ੂਰੀ ਚ ਆ ਕੇ ਦਰਬਾਰ ਦਰਸ਼ਨ ਕਰਾਂਗਾ।
1: ਗਇਓ ਸੋ ਸਿੱਖਨ ਪਾਸ ਸੁਣਾਇਓ।
0: ਤਾਂ ਵਜ਼ੀਰ ਖਾਨ ਦਾ ਭੇਜਿਆ ਹੋਇਆ ਦੂਤ ਸਤਿਗੁਰੂ ਜੀ ਦੇ ਹਜ਼ੂਰੀ ਚ ਰਹਿਣ ਵਾਲੇ ਸਿੱਖਾਂ ਕੋਲ

0: ਹਜ਼ੂਰੀ 'ਚ ਮੇਵੜੇ ਸਿੱਖ ਨੇ ਬੇਨਤੀ ਕੀਤੀ, ਮਹਾਰਾਜ ਦਿੱਲੀ ਦੇ ਬਾਦਸ਼ਾਹ ਵਜ਼ੀਰ ਖਾਨ ਦਾ ਦੂਤ ਆਇਆ ਹੈ, ਆਪ ਜੀ ਦੇ ਦਰਸ਼ਨ ਕਰਨ ਚਾਹੁੰਦਾ ਹੈ, ਜਦੋਂ ਆਪ ਆਗਿਆ ਦੇਵੋਗੇ ਤਦੋਂ ਹੀ ਆ ਕਰਕੇ ਮਿਲੇਗਾ।
1: ਆਜ ਕਰੋ ਵਿਸਰਾਮ ਮਹਾਨਾ।
0: ਤਾਂ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦਾ ਹੁਕਮ ਹੋਇਆ ਕਿ ਅੱਜ ਵਿਸਰਾਮ ਕਰੋ।
1: ਹੋਏ ਹੈ ਮੇਲ ਹਮਾਰੋ ਕਾਲੀ,
0: ਕੱਲ ਦੇ ਸਮੇਂ ਵਿੱਚ ਸਾਡਾ ਮੇਲ ਹੋਵੇਗਾ।
1: ਸੰਧਿਆ ਸਮੇਂ ਕਰੋ ਇਸ ਢਾਲੀ,
0: ਸੰਧਿਆ ਦੇ ਵੇਲੇ ਸ਼ਾਮਾਂ ਦੇ ਦੀਵਾਨ ਦੇ ਅੰਦਰ ਜਿਸ ਵੇਲੇ ਸਮਾਂ ਮਿਲੇਗਾ ਉਦੋਂ ਅਸੀਂ ਵਜ਼ੀਰ ਖਾਨ ਦੇ ਤਾਈਂ ਮਿਲਾਂਗੇ।
1: ਗੁਰਦੇਗ ਤੇ ਰਸਦ ਪਹੁੰਚਾਵੋ।
0: ਸਤਿਗੁਰੂ ਜੀ ਦੀ ਆਗਿਆ ਹੋਈ, ਕੋਈ ਵੀ ਗੁਰੂ ਘਰ ਦੇ ਵਿੱਚ ਆਉਂਦਾ ਹੈ ਉੱਥੇ ਵਿਤਕਰਾ ਨਹੀਂ ਕੀਤਾ ਜਾਂਦਾ। ਜੇ ਕੋਈ ਚੜ੍ਹਾਈ ਕਰਕੇ ਆਉਂਦਾ ਹੈ ਉਹਦੇ ਲਈ ਤੇਗ ਵਰਤੀ ਜਾਂਦੀ ਹੈ, ਕੋਈ ਭਾਵਨਾ ਸਹਿਤ ਆਉਂਦਾ ਹੈ ਤੇ ਉਹਦੇ ਲਈ ਦੇਗ ਵਰਤਾਈ ਜਾਂਦੀ ਹੈ। ਦੇਗ ਤੇ ਤੇਗ ਦਾ ਘਰੀ ਧਨੀ ਹੈ ਗੁਰੂ ਘਰ। ਗੁਰੂ ਕਾਲ ਤੋਂ ਲੈ ਕੇ ਆਦਿ ਤੋਂ ਲੈ ਕੇ ਇਹ ਪ੍ਰਥਾ ਪ੍ਰਚਲਿਤ ਹੋਈ ਹੈ। ਹੁਣ ਵਜ਼ੀਰ ਖਾਨ ਸ਼ਰਧਾ ਪ੍ਰੇਮ ਦੇ ਸਾਹਿਤ ਇੱਕ ਆਪਣੇ ਮਨੁੱਖ ਨੂੰ ਭੇਜਿਆ ਬੇਨਤੀ ਕਰਨ ਲਈ ਕਿ ਮਹਾਰਾਜ ਵੱਡਿਆਂ ਦੀ ਗੱਦੀ ਹੈ ਅਤੇ ਵੱਡਿਆਂ ਕੋਲ ਬਿਣਿਆ ਆਗਿਆ ਤੋਂ ਨਹੀਂ ਜਾਈਦਾ, ਜਦੋਂ ਆਗਿਆ ਦਿਓਗੇ ਤਦੋਂ ਹੀ ਆ ਕਰਕੇ ਦਰਸ਼ਨ ਕਰਾਂਗਾ। ਸਤਿਗੁਰੂ ਜੀ ਨੇ ਅੱਗੋਂ ਹੁਕਮ ਕੀਤਾ ਅੱਜ ਆਰਾਮ ਕਰੋ, ਔਰ ਇਹ ਵੀ ਆਗਿਆ ਕੀਤੀ ਸਿੱਖਾਂ ਨੂੰ ਕਿ ਲੰਗਰ ਅਤੇ ਦੇਗ ਦੇਹੋ, ਲੰਗਰ ਦੇ ਵਿੱਚੋਂ ਰਸਤਾਂ ਵਸਤਾਂ ਜੋ ਉਹਨਾਂ ਨੂੰ ਚਾਹੀਦੀਆਂ ਨੇ ਦੇ ਦੇਵੋ।
1: ਜੇ ਤੱਕ ਨਰ ਪ੍ਰਥਮ ਪਿਖ ਆਵਹੋ।
0: ਸਤਿਗੁਰੂ ਜੀ ਨੇ ਕਿਹਾ ਵੀ ਪਹਿਲਾਂ ਵੇਖ ਕੇ ਆਓ ਕਿੰਨੇ ਕੁ ਮਨੁੱਖ ਆਏ ਹੈ, ਵਜ਼ੀਰ ਖਾਂ ਦੇ ਨਾਲ ਕਿੰਨੇ ਕੁ ਸਿਪਾਹੀ ਹੈ, ਕਿੰਨੇ ਕੁ ਸੈਨਾ ਹੈ।
1: ਦੇਹੋ ਤੁਰੰਗਨ ਕੇਹਿਤ ਦਾਨਾ,
0: ਕਿੰਨੇ ਕੁ ਘੋੜ ਸਵਾਰ ਨੇ, ਉਹਨਾਂ ਸਾਰਿਆਂ ਦੇ ਲਈ ਘੋੜਿਆਂ ਦੇ ਲਈ ਦਾਣਾ ਪੱਠਾ ਵੀ ਦੇਵੋ, ਔਰ ਰਸਤਾਂ ਵਸਤਾਂ ਲੰਗਰ

0: ਸੁਣ ਕਰ ਹੁਕਮ ਮਸੰਦਨ ਤਵੈ। ਸਤਿਗੁਰੂ ਜੀ ਦੇ ਹੁਕਮ ਨੂੰ ਸੁਣ ਕੇ ਜਿਸ ਵੇਲੇ ਮੁਖੀਏ ਮਸੰਦ ਸਨ,
1: ਕਹਿਓ ਜਥਾ ਕੀਨਸ ਤਿਮ ਸਵੈ।
0: ਜਿਵੇਂ ਸਤਿਗੁਰੂ ਜੀ ਨੇ ਆਗਿਆ ਕੀਤੀ।

0: ਕਿਰਪਾ ਆਪਣ ਪਰ ਲਖ ਕਰ ਆਛੇ।
1: ਆਪਣੇ ਉੱਤੇ ਵਜ਼ੀਰ ਖਾਨ ਨੇ ਜਾਣਿਆ ਕਿ ਗੁਰੂ ਕੀ ਕਿਰਪਾ ਹੀ ਹੈ ਜਿਹੜਾ ਉਹਨਾਂ ਨੇ ਸਾਨੂੰ ਮਿਲਦਾ ਵਕਤ ਦੇ ਦਿੱਤਾ, ਔਰ ਗੁਰੂ ਸਾਹਿਬ ਦੀ ਕਿਰਪਾ ਹੈ ਜੋ ਸਾਡੇ ਲਈ ਰਸਤ ਵਸ

0: ਸੀ ਵਜ਼ੀਰ ਖਾਂ ਨੇ ਗੁਰੂ ਘਰ ਦੇ ਮਸੰਦਾਂ ਤੋਂ ਪ੍ਰਾਪਤ ਕੀਤਾ।
1: ਖਾਨ ਪਾਨ ਕਰ ਸੁਖ ਕੋ ਪਾਏ
0: ਤੇ ਭੋਜਨ ਪ੍ਰਸ਼ਾਦਾ ਪਾਣੀ ਸਾਕ ਕਰਕੇ ਰਾਤ ਦਾ ਵਕਤ ਹੋਇਆ, ਆਰਾਮ ਕਰਦੇ ਸੁਖ ਪ੍ਰਾਪਤ ਕਰ ਰਹੇ ਹਨ।
1: ਗੁਰੂ ਸੁਜਸ ਕਰ ਨਿਸ ਸੁਪਤਾਏ
0: ਵਜ਼ੀਰ ਖਾਂ ਗੁਰੂ ਕਾ ਜਸ ਕਰਦਾ ਹੋਇਆ, ਸਤਿਗੁਰੂ ਦੀ ਮਹਿਮਾ ਕਰਦਾ ਹੋਇਆ ਰਾਤ ਵੇਲੇ ਸੁੱਤਾ ਵਿਸ਼ਰਾਮ ਕੀਤਾ।
1: ਪ੍ਰਾਤ ਹੋਤ ਅੰਮ੍ਰਿਤਸਰ ਨਹਾਏ
0: ਤੇ ਪ੍ਰਾਤ ਹੋਤ ਸਵੇਰ ਵੇਲਾ ਹੋਇਆ, ਉਹਨਾਂ ਜਾ ਕੇ ਅੰਮ੍ਰਿਤ ਸਰੋਵਰ ਚ ਇਸ਼ਨਾਨ ਕੀਤਾ।
1: ਹਰਿਮੰਦਰ ਅਰਦਾਸ ਕਰਾਏ
0: ਫਿਰ ਸੱਚਖੰਡ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਕੀਤੇ।

0: ਪਾਤਸ਼ਾਹ ਮਹਾਰਾਜ ਜੀ ਨੇ ਸੁੰਦਰ ਸੁੰਦਰ ਫਰਸ਼ ਕਹਿ ਕਰਕੇ ਸਿੱਖਾਂ ਨੂੰ ਵਿਛਾਏ ਗਏ।
1: ਤਖਤ ਅਕਾਲ ਜਹਾਂ ਸੁੱਠ ਥਾਏ ਸੂ,
0: ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਸੁੰਦਰ ਸਥਾਨ ਹੈ, ਜਿਸ ਸਥਾਨ ਦੇ ਉੱਪਰ
1: ਜਾਮ ਦਿਵਸ ਤੇ ਸਤਿਗੁਰ ਆਏ,
0: ਤੇ ਦੋ ਪਹਿਰ ਦਿਨ ਬਤੀਤ ਹੋਣ ਤੋਂ ਬਾਅਦ ਵਿੱਚ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਆਏ ਹਨ।
1: ਵਸਤਰ ਸ਼ਸਤਰਨ ਤਨ ਰੁਚਰ ਸਜਾਏ,
0: ਬੜੇ ਸੁੰਦਰ ਵਸਤਰ ਤੇ ਸ਼ਸਤਰ ਧਾਰਨ ਕੀਤੇ ਹੋਏ ਸਤਿਗੁਰੂ ਜੀ ਦੇ

0: ਸਰਕਾਰ ਅੱਗੇ ਜਿਵੇਂ ਰਾਜੇ ਮਹਾਰਾਜਿਆਂ ਦੇ ਬਾਦਸ਼ਾਹਾਂ ਦੇ ਅੱਗੇ ਆਵਾਜ਼ਾਂ ਲਾਇਆ ਜਾਂਦਾ ਕੋਈ ਫਲਾਨਾ ਬਾਦਸ਼ਾਹ ਆ ਰਿਹਾ ਰਾਜਾ ਆ ਰਿਹਾ, ਇਵੇਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਹਿਬ ਜੀ ਦੇ ਅੱਗੇ ਅੱਗੇ ਉਹ ਚੋਬਦਾਰ ਅੱਗੇ ਜਾ ਰਹੇ ਨੇ ਤੇ ਆਵਾਜ਼ਾਂ ਲੱਗਦਾ ਹੈ
1: ਮਨੋ ਕੁਰੰਗ ਕੁਦਾਏ ਤਰੰਗ।
0: ਮਾਨੋ ਜੋ ਸਤਿਗੁਰੂ ਮਹਾਰਾਜ ਜੀ ਸੁੰਦਰ ਘੋੜੇ ਤੇ ਸਵਾਰ ਨੇ ਉਹ ਕਰੰਗ ਹਿਰਨ ਦੇ ਵਾਂਗੂ ਕੁੱਦਦਾ ਹੋਇਆ ਟਹਿਲ ਮਹਿਲ ਕਰਦਾ ਜਾਂਦਾ ਹੈ।
1: ਸੁੰਦਰ ਸਜਤ ਵਿਭੂਖਣ ਸੰਗ,
0: ਬਹੁਤ ਸੁੰਦਰ ਵਿਭੂਖਣਾ ਦੇ ਸਹਿਤ ਸਜਿਆ ਹੋਇਆ ਘੋੜਾ ਹੈ ਜੀ।
1: ਸੁਭਟ ਸੰਕਰੇ ਆਗੂ ਪਾਛੇ,
0: ਜਿਹੜੇ ਸੈਂਕੜੇ ਦੀ ਗਿਣਤੀ ਚ ਮਹਾਰਾਜ ਜੀ ਦੇ ਨਾਲ ਸੂਰਮੇ ਹਨ, ਕੁਝ ਅੱਗੇ ਨੇ ਕੁਝ ਪਿੱਛੇ ਚੱਲਦੇ ਨੇ।
1: ਸ਼ਸਤਰ ਬਸਤਰ ਆਛੇ ਤਨ ਕਾਛੇ,
0: ਜਿਤਨੇ ਵੀ ਸੂਰਮੇ ਨੇ ਸਾਰਿਆਂ ਦੇ ਤਨ ਦੇ ਉੱਤੇ ਵਸਤਰ ਸ਼ਸਤਰ ਸਭ ਪਹਿਨ ਕਰਕੇ ਤਿਆਰ ਤਿਆਰ ਹੋਏ ਵੇ।
1: ਨੌਬਤ ਬਜੈ ਦਰਸ਼ਨੀ ਧੋਰ,
0: ਦਰਸ਼ਨੀ ਪੌਰ ਜਿਹੜੀ ਦਰਸ਼ਨੀ ਡਿਉੜੀ ਹੈ ਉਸਦੇ ਉੱਪਰ ਨਗਾਰਾ ਵੱਜ ਰਿਹਾ ਹੈ।
1: ਆਏ ਤਹ ਸੋਢੀ ਸਿਰਮੌਰ,
0: ਸੋਢੀਆਂ ਦੇ ਸਿਰਮੌਰ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਰਸ਼ਨੀ ਡਿਉੜੀ ਤੇ ਆ ਪਹੁੰਚੇ।
1: ਹਏ ਤੇ ਉੱਤਰ ਬੰਦਨਾ ਕਰਕੇ,
0: ਘੋੜੇ ਤੋਂ ਉੱਤਰ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਤਰਫ ਨੂੰ ਵੰਦਨਾ ਕੀਤੀ ਨਮਸਕਾਰ।
1: ਪੁਲ ਪਰ ਗਮਨੇ ਅੰਤਰ ਬਰਕੈ,
0: ਫਿਰ ਜਿਹੜਾ ਸਰੋਵਰ ਦੇ ਉੱਪਰ ਦੀ ਪੁਲ ਬਣਿਆ ਹੈ ਦਰਸ਼ਨੀ ਡਿਉੜੀ ਤੋਂ ਉਸ ਤੋਂ ਚੱਲਦੇ ਹੋਏ ਅੰਦਰ ਪਹੁੰਚੇ।
1: ਨਮੋ ਕੀਨ ਹਰਿਮੰਦਰ ਆਗੇ,
0: ਸੱਚਖੰਡ ਹਰਿਮੰਦਰ ਸਾਹਿਬ ਜੀ ਦੇ ਅੱਗੇ

0: ਤੇ ਜਲ ਦਾ ਚੂਲਾ ਲਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਬਾਹਰ ਨੂੰ ਆਏ ਹਨ।
1: ਬੈਠਤ ਤਖਤ ਪਰ ਗੁਰੂ ਸੁਹਾਏ,
0: ਸੁੰਦਰ ਤਖਤ ਦੇ ਉੱਤੇ ਬੈਠ ਕੇ ਸਤਿਗੁਰੂ ਜੀ ਸਭਾਏ ਮਨ ਹੋਏ ਨੇ। ਵਜ਼ੀਰ ਖਾਨ ਨੂੰ ਸੁਨੇਹਾ ਘੱਲਿਆ ਹੈ, ਆਓ ਆ ਕਰਕੇ ਦਰਸ਼ਨ ਦਾਰ ਪ੍ਰਾਪਤ ਕਰੋ। ਸੋ ਅਧਿਆਇ ਇੱਥੇ ਸਮੇਂ ਦੀ ਸਮਾਪਤੀ ਹੋਈ। ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਸਦਕਾ ਆਪ ਸੰਗਤਾਂ ਦੇ ਅੱਜ ਸ਼ਾਮਾਂ ਦੇ ਦੀਵਾਨ ਦੇ ਆਖਰੀ ਦਰਸ਼ਨ ਦਾਰ ਸਨ। ਕੱਲ ਦੇ ਦੀਵਾਨਾਂ 'ਚ ਹਾਜ਼ਰੀ ਭਰ ਕਰਕੇ ਆਪ ਸੰਗਤਾਂ ਤੋਂ ਵਿਦਾਇਗੀ ਲਵਾਂਗੇ। ਕਦੇ ਫਿਰ ਸਮਾਂ ਸਤਿਗੁਰੂ ਜੀ ਨੇ ਬਖਸ਼ਿਆ ਅਤੇ ਜ਼ਰੂਰ ਦਰਸ਼ਨ ਦਾਰ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਗੁਰੂ ਇਤਿਹਾਸ ਦੀ ਵਿਚਾਰ ਕਰਦਿਆਂ ਅਨੇਕ ਤਰੁੱਟੀਆਂ ਹੋ ਜਾਂਦੀਆਂ। ਗੁਰੂ ਖਾਲਸਾ ਸਤਿ ਸੰਗਤ ਕਿਵਾਂ ਕਰਨੀ, ਅੱਗੇ ਤੋਂ ਸਮਤ ਬਖਸ਼ਣੀ, ਦੇਹ ਸੱਜਣ ਸੀਸੜੀਆਂ।

ਭਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵਹੁ ਹਰੀ ਕੇਰਾ ਮੰਜਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਜੇ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੀ ਸਾਹਿਬਾ ਕਿਆ ਨਹੀਂ ਕਰ ਤੇਰਾ ਕਰਤਾ ਤੇਰਾ ਸਭ ਕੁਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੀ ਸਾਹਿਬ ਕਿਆ ਨਹੀਂ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਚਾ ਸਭ ਪਜਾਈਆ ਸਦਾ ਕੁਰਬਾਨ ਕੀਤਾ ਗੁਰ ਵਿਟ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤ ਹੋ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਬਾਜੇ ਪੰਜ ਸ਼ਬਦ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਬਾਜੇ ਕਲਾ ਜਿੱਤ ਘਰ ਧਾਰੀਆ ਪੰਜ ਦੂਤ ਉਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਦੁੱਧ ਜਿਨ ਕਉ ਸੇ ਨਾਮ ਹਰ ਕਹਿ ਲਾਗੇ ਕਹਿ

ਬੋਲ ਜੀ ਵਾਹਿਗੁਰੂ। ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਦਿੱਠੇ ਸ਼ਬਦ ਖਜਾਏ ਤੇਗ ਬਹਾਦਰ ਸਿਮਰਿਆ ਕਰ ਨੌ ਨਿਦਾ ਵੈ ਧਾਏ ਸਭ ਥਾਈਂ ਹੋਏ ਸਹਾਇ। ਦਸਵੀਂ ਪਾਤਸ਼ਾਹ ਸਾਹਿਬ ਸ੍ਰੀ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈਂ ਹੋਏ ਸਹਾਇ।

ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ 40 ਮੁਕਤੇ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਸੁਣ ਕੇ ਅੰਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਨ ਬੰਨ ਕਟਵਾਏ ਖੋਪੜੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਾਂ ਨਾਰਿਆਂ ਨਾਲ ਚਰਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੈ।

ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਪੁੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ, ਖਾਲਸਾ ਜੀ ਸਾਹਿਬ, ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਾਨੀ ਮਾਂ ਮਤ ਉੱਚੀ ਮਤ ਪਾਤਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਜੀ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਆਪਣੇ ਪੰਥ ਦੇ ਸਦਾ ਸਹਾਇਤਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਖਾਲਸਾ ਪੰਥ

ਨਿਤਾਣਿਆਂ ਦੇ ਤਾਰ ਨੇ ਉਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਮਹਾਰਾਜ ਜੀ ਆਪ ਜੀ ਦੀ ਕਿਰਪਾ ਸਦਕਾ ਸੰਧਿਆ ਵੇਲੇ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਪਾਠਸ਼ਾਹ ਸੋਦਾ ਰਹਿਰਾਜ ਸਾਹਿਬ ਉਪਰੰਤ ਗੁਰਬਾਣੀ ਕੀਰਤਨ ਕਥਾ ਵਿਚਾਰਾਂ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਕਥਾ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਫੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ ਕਰੀ ਪਾਕਸਾਲ ਸੋਚ ਪਵਿੱਤਰਾ ਹੁਣ ਲਾਵੋ ਭੋਗ ਹਰ ਰਾਏ ਦੇਗ ਨੂੰ ਭੋਗ ਲਾਓ ਭੋਗ ਲੱਗੇ ਅਸੀਂ ਪ੍ਰਸਾਦ ਸਾਧ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ ਜੋ ਵੀ ਛਕੇ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ ਪਾਤਸ਼ਾਹ ਕਿਰਪਾ ਕਰੋ ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ

ਚਲਾਇਓ। ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ। ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ,

ਜਿਦਿਆਲਾ

असं

ਤੁਨ ਸੰਗ ਮੋਹੇ ਧਾਰੋ ਸੁਖਮਣੀ ਸੁਖਮਣਿ ਪ੍ਰਭ ਨਾਮ ਭਗਤ ਜਨਾ ਕੇ ਮਨ ਬਸ ਰਾਮ ਰਹਾਉ ਪ੍ਰਭ ਕੇ ਸਿਮਰਨ ਕਰ ਬਣਾ ਬਸੇ ਪ੍ਰਭ ਕੇ ਸਿਮਰਨ ਦੁਖ ਜਮ ਨਸੈ ਪ੍ਰਭ ਕੇ ਸਿਮਰਨ ਕਾਲ ਪਰ

ਸਿਮਰੇ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੈ ਸੇ ਬੇਹਮੁਤਾਜੇ ਪ੍ਰਭ ਕੋ ਸਿਮਰੈ ਸੇ ਸਰਵ ਕੇ ਰਾਜੇ ਪ੍ਰਭ ਕੋ ਸਿਮਰੈ ਸੇ ਸੁਖਵਾਸੀ ਪ੍ਰਭ ਕੋ ਸਿਮਰੈ ਸਦਾ ਬਿਨਾਸੀ ਸਿਮਰਨ ਤੇ ਲਾ ਕੇ ਜਿਨੇ ਆਪ ਦਿਆਲਾ ਨਾਨਕ ਜਨ ਕੀ ਮੰਗੇ ਰਵਾਲਾ ਪ੍ਰਭ ਕੋ ਸਿਮਰੈ ਸੇ ਪਰਉਪਕਾਰੀ ਪ੍ਰਭ ਕੋ ਸਿਮਰੈ ਤਨ ਸਤਿ ਬਲਿਹਾਰੀ ਪ੍ਰਭ

ਅਰਜ ਪੂਰੇ ਪ੍ਰਭ ਕੇ ਸਿਮਰਨ ਕਬ ਨ ਚੂਰੇ, ਪ੍ਰਭ ਕੇ ਸਿਮਰਨ ਹਰ ਗੁਣ ਬਾਣੀ, ਪ੍ਰਭ ਕੇ ਸਿਮਰਨ ਸਹਿ ਸਮਾਨੀ, ਪ੍ਰਭ ਕੇ ਸਿਮਰਨ ਨੈਚਲ ਆਸਨ, ਪ੍ਰਭ ਕੇ ਸਿਮਰਨ ਕਮਲ ਵਿਗਾਸਨ, ਪ੍ਰਭ ਕੇ ਸਿਮਰਨ ਅਨਹਦ ਚਿਨ ਘਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ, ਸਿਮਰੈ ਸੇ ਜਨ ਜਨ ਕੋ ਪ੍ਰਭ ਮਾਇਆ, ਨਾਨਕ ਤਿਨ ਚਨ ਸਰਨੀ ਪਾਇਆ, ਹਰ ਸਿਮਰਨ ਭਗਤ ਪ੍ਰਗਟਾਏ, ਹਰ ਸਿਮਰਨ ਲਗ ਵੇਦ ਪਾਏ, ਹਰ ਸਿਮਰਨ ਪੈਸਾ ਜਤੀ ਦਾਤੇ, ਹਰ ਸਿਮਰਨ ਚੌਹ ਕੁੰਟ ਜਾਤੇ, ਹਰ ਸਿਮਰਨ ਧਾਰੀ ਸਭ ਧਰਨਾ।

ਵਾਸਪਤੀ ਜੈ ਮਾਤ ਪਿਤਾ ਸੁਤ ਮੀਤ ਨ ਭਾਈ ਮਨੂਹਾ ਨਾਮ ਤੇਰਾ ਸੰਗ ਸਹਾਈ ਜੈ ਮਹਾਂ ਭਿਆਨ ਦੂ ਜਮਦਲੈ ਤੈਂ ਕੇਵਲ ਨਾਮ ਸੰਗ ਤੇਰਾ ਚੱਲੈ ਜੈ ਮੁਸ਼ਕਲ ਹੋਵੇ ਤਾਂ ਭਾਰੀ ਹਰ ਕੋ ਨਾਮ ਕਿਨ ਮਾਹੇ ਉਧਾਰੀ ਅਨਕ ਪੁੰਨ ਚੰਨ ਕਰਤ ਨਹੀਂ ਤਰੇ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੂਖ ਹਨੇਰੇ ਸਗਲ ਸਿਰ ਕੋ ਰਾਜਾ ਦੁਖੀਆ ਹਰ ਕਾ ਨਾਮ ਜਪ ਤੋ ਸੁਖੀਆ ਲਾਖ ਕਰੋੜੀ ਬੰਧ ਨ ਪਰੈ ਹਰ ਕਾ ਨਾਮ ਜਪਤ ਨਸਤਰੈ ਅਨਕ ਮਾਰੰਗ ਤਿੱਖ ਨਾ ਬੁਝਾਵੈ ਹਰ ਕਾ ਨਾਮ ਜਾਤੇ ਗਾਵੈ ਜਿਹ ਮਾਰ ਕੇ ਉਹ ਜਾਤ ਕੇਲਾ ਤਿਆ ਨਾਮ ਸੰਗ ਹੋ ਸਹੇਲਾ ਐਸਾ ਨਾਮਾ ਸਦਾ ਧਿਆਈਐ ਨਾਨਕ ਗੁਰਮੁਖ ਪਰਮਗਤ ਪਾਈਐ ਛੂਟਤ ਨਹੀਂ ਕੋਟ ਲਖ ਪਾਈ ਨਾਮ ਜਪਤ ਤੈ ਪਾਰ ਪਰਾਈ।

ਬਹੁਤ ਸਿਆਣਪ ਜਮਕਾ ਭਾਉ ਵਿਆ ਪਿਆ ਨਕ ਯਤਨ ਕਰਤੇ ਸਨਾ ਧਰਾਪੈ ਭੇਖ ਅਨੇਕ ਕਿਨੇ ਬੁਝੈ ਕੋਟ ਪਾਉ ਦਰ ਗਿਨੇ ਸਿਜੈ ਛੂਟਤ ਨਾਈ ਉਪ ਵਿਆਲ ਮੋਹ ਵਿਆਪੇ ਮਾਇਆ ਜਾਲ ਅਵਰ ਕਰਤੂ ਸਗਲੀ ਜਮਨਾ ਨੇ ਗੋਬਿੰਦ ਭਜਨ ਮਿਲ ਤੈਨੀ ਮਾਨੇ।

ਕਲਕਤ ਆ ਕੇ ਅੰਤਰਜਾਮੀ ਆਪਣੀ ਗਤ ਮੇਰੇ ਜਾਨੋ ਆਪੇ ਆਪਣ ਸੰਗ ਆਪ ਰਵਰਾਤੇ ਤੁਮਰੀ ਉਸ ਤੁਮਦੇ ਹੋਏ ਨਾਨਕੇ ਹੋਰ ਨਾ ਜਾਣ ਸੋਏ ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਤੁਰ ਮਤ ਮਲ ਹਰਿਆ ਸਗਲ ਉੱਤਮ ਹੈ ਉੱਤਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਸੁਨ ਰਸਨ ਬਖਾਨੀ

ਜੈ ਪ੍ਰਸਾਦ ਧਰ ਉੱਪਰ ਸੁੱਖ ਵਸੈ ਸੁੱਤ ਭਰਾਤ ਮੀਤ ਬੰਤਾ ਸੰਗਸ ਹੈ ਜੈ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਏ ਪਵਨ ਪਾਵਕ ਮੁੱਲਾ ਜੈ ਪ੍ਰਸਾਦ ਭੋਗੇ ਸਭ ਰਸਾ ਸਗਲ ਸਮੱਗਰੀ ਸੰਗ ਸਾਥ ਵਸਾ ਦੀਨੇ ਹਾਸ ਪਾਵਕਾ ਨੇਤਾ ਰਸਨਾ ਤਿਸੇ ਤਿਆਗ ਵਰਸੰਗ ਰਚਨਾ ਐਸੇ ਦੁੱਖ ਮਨੰਦ ਵਿਆਪੇ ਨਾਨਕ ਕਾਲ ਉਪਰ ਵਿਆਪੇ ਆਦਿ ਅੰਤ ਜੋ ਰੱਖਣ ਆਰ ਤੇ

ਰਤਨ ਤਿਆ ਕੌਡੀ ਸੰਗ ਰਚੇ ਸਾਚ ਛੋੜ ਝੂਠ ਸੰਗ ਮਚੈ ਜੋ ਸ਼ਰਨਾ ਸੋ ਆਸਤਾਰ ਕਰ ਮਾਨੇ ਜੋ ਹੋਮ ਸੋ ਦੂਰ ਪਰਾਨੇ ਛੋੜ ਜੈ ਤਿਸਕਾ ਸ਼ਰਮ ਕਰੈ ਸੰਗ ਸਹਾਈ ਤਸ ਪਰ ਹਰੈ ਚੰਦਨ ਲੇਪ ਧਾਰੇ ਤੋਏ ਕਰਦਾ ਪ੍ਰੀਤ ਭਾਸਮ ਸੰਗ ਹੋਏ ਅੰਧ ਕੂਪ ਮੈਂ ਪਿਤ ਬਿਕਰਾਲ ਨਾਨਕਾ ਲਿਓ ਪ੍ਰਭ ਦਿਆਲ ਕਰਤੂਤ ਪਸੂ ਕੀ ਮਹਾਨ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਬਾਹਰ ਭੇਗੇ ਅੰਤਰ ਮਲ ਮਾਇਆ ਸਭ ਸਨੈ ਕਛ ਕਰੇ ਛਪਾਇਆ।

ਇੱਥੇ ਸਭ ਭੈ ਸਬਲ ਦੇ ਨਾਨਕ ਹਰਿ ਹਰਿ ਨਾਮ ਲੈ ਬਿਰਥੀ ਸਾਖਤ ਕੀ ਆ ਜਾ ਸਾਚ ਬਿਨਾਂ ਕਹਿ ਹੋ ਸੂਜਾ ਬਿਰਥਾ ਨਾ ਬਿਨਾਂ ਤੇ ਨਿਆਂ ਮੁੱਖ ਤਾਂ ਮੁੱਖ ਆਵ ਤਾਂ ਕੇ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਏ ਮੇਘ ਜਿਨ੍ਹਾਂ ਜੋ ਕੀਤੀ ਜਾਏ ਗੋਬਿੰਦ ਭਜਨ ਬਿਰਥੇ ਸਭ ਕਾਮ ਜਿਉ ਕਿਰ ਪਰ ਕੇ ਨਿਰਾਰਥ ਨਾਮ ਧਨ ਧਨ ਤੇ ਜਨ ਜਿਆ ਘੱਟ ਬਸੇ ਉਹ ਹਰ ਨਾਓ ਨਾਨਕ ਤਾਂ ਕਹਿ ਬਲ ਬਲ ਜਾਓ ਰਹਿਤ ਅਵਰ ਕੁਛ ਅਵਰ ਕਮਾਓ ਤਾਂ ਮਨ ਨਹੀਂ ਪ੍ਰੀਤ ਮੁਖੋਂ ਗੁਣ ਲਾਭ

ਜੋ ਤੂੰ ਭਾਨੇ ਤਿੰਨ ਪ੍ਰਭ ਜਾਤਾ, ਨਾਨਕ ਕੁੰਜਨ ਚੰਨ ਪ੍ਰਾਤਾ। ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੇ, ਆਪਣਾ ਕੀ ਆਪੇ ਮਾਨੇ। ਆਪੇ ਆਪ ਆਪ ਕਰਤ ਨਵੇਰਾ, ਕਿਸੇ ਦੂਰ ਜਨਾਬਤ ਕਿਸੇ ਬੁਝਾਵਤ ਨੇਰਾ। ਉਹ ਪਾਪ ਸਿਆਣ ਸਗਲ ਤੇ ਰਹਿਤ, ਸਭ ਕੁਝ ਜਾਣੇ ਆਤਮ ਕੀ ਰਹਿਤ। ਜਿਸ ਭਾਵ ਹੈ ਤਿਸ ਲੈ

ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ। ਜੈ ਪ੍ਰਸਾਦ ਛੱਤੀ ਅੰਮ੍ਰਿਤ ਖਾਏ ਤੈ ਠਾਕੁਰ ਗੁਰ ਰਖ ਮਨ ਮਾਏ। ਜੈ ਪ੍ਰਸਾਦ ਸੁਗੰਧਿਤ ਤਨ ਲਾਵੈ ਤਿਸ ਕੋ ਸਿਮ੍ਰਿਤ ਪਨਕਤ ਪਾਵੈ। ਜੈ ਪ੍ਰਸਾਦ ਬਸੈ ਸੁਖ ਮੰਦਰ ਤਿਸੇ ਧਿਆਇ ਸਦਾ ਮਨ ਅੰਦਰ। ਜੈ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪੈਰ ਸਿਮਰੋ ਤਿਸ ਰਸਨਾ। ਜੈ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਏ ਧਿਆਵਣ ਜੋਗ। ਜੈ ਪ੍ਰਸਾਦ ਪਾਠ ਪ੍ਰੰਬਰ ਹੰਡਾਵੈ ਤਿਸੇ ਧਿਆ ਕਤਵ ਲਵਾਵੈ। ਜੈ ਪ੍ਰਸਾਦ ਸੁਖ ਸੇ ਸੁਜੇ ਮਨ ਆਠ ਪੈਰ ਤਾਂ ਕਾ ਜਸ ਗਾਵੀਜੈ। ਜੈ ਪ੍ਰਸਾਦ ਤੂੰ ਸਭ ਕੋ ਮਾਨੈ ਮੁਖ ਤਾਂ ਕੋ ਜਸ ਰਸਨ ਬਖਾਨੈ। ਜੈ ਪ੍ਰਸਾਦ ਤੇਰੋ ਰਹਿ

ਆਸ ਆਸ ਸਿਮਰੋ ਪ੍ਰਭੂ ਚੇ। ਜੈ ਪ੍ਰਸਾਦ ਪਾਈ ਦੁਲਹਵ ਦੇ ਨਾਨਕ ਤਾਂ ਕੀ ਭਗਤ ਕਰੇ। ਜੈ ਪ੍ਰਸਾਦ ਭੂਖਨ ਪਹਿਰੀ ਜੈ ਮਨ ਤਿਸ ਵਰਤ ਕਿਉਂ ਆਲਸ ਕੀਜੈ। ਜੈ ਪ੍ਰਸਾਦ ਅਸਵਸਥ ਸਵਾਰੀ ਮਨ ਤਿਸ ਪ੍ਰਕੋ ਕਬੂ ਨਾ ਬਿਸਾਰੀ। ਜੈ ਪ੍ਰਸਾਦ ਬਾਗ ਮਿਲਖ ਧਨਾ ਰਾਗ ਪ੍ਰੋ ਪ੍ਰੇ ਆਪਣੇ ਮਨਾ। ਜਿਨ ਤੇਰੀ ਮਨ ਬਣਤ ਬਣਾਈ ਊਠ ਬਰਸ ਤਿਸੇ ਧਿਆਈ। ਇਸੇ ਧਿਆਏ ਜੋ ਇੱਕ ਲੱਖੇ ਆਊਆ ਨਾਨਕ ਤੇਰੀ ਰੱਖੈ। ਜੈ ਪ੍ਰਸਾਦ ਕਰੇ ਪੁਨ ਬਹੁਦਾਨ ਮਨ ਆਠ ਪੈਰ ਕਰ ਤਿਸਕਾ ਧਿਆਨ। ਜੈ ਪ੍ਰਸਾਦ ਤੂੰ ਆਚਿਆ।

ਰਾਸ਼ਟਰਪਤੀ ਸਾਧ ਕੇ ਸੰਗ ਮੁੱਖ ਜਲੂਤ ਸਾਧ ਸਮਲ ਸਗਲੀ ਖੋਤ ਸਾਧ ਕੇ ਸੰਗ ਮਿੱਟੇ ਅਭਿਮਾਨ ਸਾਧ ਕੇ ਸੰਗ ਪੜ ਕੇ ਸੁਗਿਆਨ ਸਾਧ ਕੇ ਸੰਗ ਬੁਝੇ ਪਰਮਨੇਰਾ ਸਾਧ ਸੰਗ ਸਭ ਹੋਤ ਨਵੇਰਾ ਸਾਧ ਕੇ ਸੰਗ ਪਾਏ ਨਾਮ ਰਤਨ ਸਾਧ ਕੇ ਸੰਗ ਏਕ ਉਪਰ ਜਤਨ ਸਾਧ ਕੀ ਮਹਿਮਾ ਬਾਨੇ ਕੌਣ ਪੁਰਾਣੀ ਨਾਨਕ ਸਾਧ ਕੀ ਸੋਭਾ।

ਸਾਧ ਬਡਾਈ ਨਾਨਕ ਸਾਧ ਪ੍ਰਭੂ ਬਣਿਆਈ ਸਾਧ ਕੇ ਸੰਗ ਨਾ ਕਬੂ ਹੁਧਾਵੈ ਸਾਧ ਕੇ ਸੰਗ ਸਦਾ ਸੁਖ ਪਾਵੈ ਸਾਧ ਸੰਗ ਵਸਤੈ ਗੋਚਰ ਲੈ ਸਾਧੂ ਕੇ ਸੰਗ ਅਜਰ ਸਹਿ ਸਾਧ ਕੇ ਸੰਗ ਬਸੇ ਥਾਨ ਉੱਚੇ ਸਾਧੂ ਕੇ ਸੰਗ ਮਹਿਲ ਪਹੁੰਚੈ ਸਾਧ ਕੇ ਸੰਗ ਦ੍ਰਿੜੇ ਸਭ ਧਰਮ ਸਾਧ ਕੇ ਸੰਗ ਕੇਵਲ ਪਾਰ ਬ੍ਰਹਮ ਸਾਧ ਕੇ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੇ ਕਰਬਾਨ ਸਾਧ ਕੇ ਸੰਗ ਸਭ ਕੁਲ ਉਧਾਰੇ ਸਾਧ ਸੰਗ ਸਾਜਨ ਮੀਤ।

ਸਾਧਕੇ ਸੰਗ ਨਹੀਂ ਕੁਛ ਘਾਲ, ਦਰਸ਼ਨ ਭੇਟ ਦੋਤ ਨਿਹਾਲ। ਸਾਧਕੇ ਸੰਗ ਕਲੂ ਪਰ ਤਰੈ, ਸਾਧਕੇ ਸੰਗ ਨਰਕ ਪਰਾ ਰਹਿ। ਸਾਧਕੇ ਸੰਗ ਈ ਹਾਂ ਸੇਲਾ, ਸਾਧ ਸੰਗ ਵਿਛਰ ਤਾਰ ਮੇਲਾ। ਜੋ ਇੱਛੇ ਸੋਈ ਫਲ ਪਾਵੈ,

ਬ੍ਰਹਮ ਗਿਆਨੀ ਕੇ ਨਾਮ ਆਧਾਰ, ਬ੍ਰਹਮ ਗਿਆਨੀ ਕੇ ਨਾਮ ਪਰਿਵਾਰ, ਬ੍ਰਹਮ ਗਿਆਨੀ ਸਦਾ ਸਖ ਜਾਗਤ, ਬ੍ਰਹਮ ਗਿਆਨੀ ਆਹਬੋਦ ਤਿਆਗਤ, ਬ੍ਰਹਮ ਗਿਆਨੀ ਕੇ ਮਨ ਪਰਮਾਨੰਦ, ਬ੍ਰਹਮ ਗਿਆਨੀ ਕੇ ਘਰ ਸਦਾ ਆਨੰਦ, ਬ੍ਰਹਮ ਗਿਆਨੀ ਸੁਖ ਸਹਿ ਨਿਵਾਸ, ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼, ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ, ਬ੍ਰਹਮ ਗਿਆਨੀ ਏਕ ਸੰਗ ਹਿੱਤਾ, ਬ੍ਰਹਮ ਗਿਆਨੀ ਕੇ ਹੋਏ ਚਿੰਤ, ਬ੍ਰਹਮ ਗਿਆਨੀ ਕਾ ਨਿਰਮਲ ਮੰਤ, ਬ੍ਰਹਮ ਗਿਆਨੀ ਜੈਸੇ ਕਰੇ ਪ੍ਰਵਿਆਪ, ਬ੍ਰਹਮ ਗਿਆਨੀ ਕਾ ਬੜ ਪ੍ਰਤਾਪ, ਬ੍ਰਹਮ ਗਿਆਨੀ ਕਾ ਦਸ ਬਟ ਭਾਗੀ ਪਾਈਏ, ਬ੍ਰਹਮ ਗਿਆਨੀ ਕੋ ਬਲ ਬਲ ਜਾਈਏ, ਬ੍ਰਹਮ ਗਿਆਨੀ ਕੇ ਖੋਜੇ ਮੇਸਰ, ਨਾਨਕ ਬ੍ਰਹਮ ਗਿਆਨੀ ਆ ਪਰਮੇਸਰ, ਬ੍ਰਹਮ ਗਿਆਨੀ ਕੀ ਕੀਮਤ ਨਾਹੇ, ਬ੍ਰਹਮ ਗਿਆਨੀ ਕੇ ਸਗਲ ਮਨ ਮਾਹੇ, ਬ੍ਰਹਮ ਗਿਆਨੀ ਕਾ ਕੌਣ ਜਾਣੇ ਭੇਦ, ਬ੍ਰਹਮ ਗਿਆਨੀ ਕੋ ਸਦਾ ਦੇਸ, ਬ੍ਰਹਮ ਗਿਆਨੀ ਕਾ ਕਥੇ ਨਾ ਜਾਏ ਉਦਾਖਰ, ਬ੍ਰਹਮ ਗਿਆਨੀ ਸਰਬ ਕਾ ਠਾਕੁਰ, ਬ੍ਰਹਮ ਗਿਆਨੀ ਕੀਮਤ ਕੌਣ ਵਿਖਾਣੇ, ਬ੍ਰਹਮ ਗਿਆਨੀ ਕੀ ਕਥ ਬ੍ਰਹਮ ਗਿਆਨੀ ਜਾਣੇ, ਬ੍ਰਹਮ ਗਿਆਨੀ ਕਾ ਅੰਤ ਨਾ ਪਾਰ, ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ, ਬ੍ਰਹਮ ਗਿਆਨੀ ਸਭ ਸਹਿ ਕਰਤਾ, ਬ੍ਰਹਮ ਗਿਆਨੀ ਸਭ ਜੀਵੇ ਨਹੀਂ ਮਰਤਾ, ਬ੍ਰਹਮ ਗਿਆਨੀ ਮੁਕਤ ਜੋ ਜੀ ਕਾ ਦਾਤਾ, ਬ੍ਰਹਮ ਗਿਆਨੀ ਪੂਰਨ ਪੁਰਖ ਵਿਦਾਤਾ, ਬ੍ਰਹਮ ਗਿਆਨੀ ਅਨਾਥ ਕਾ ਨਾਥ, ਬ੍ਰਹਮ ਗਿਆਨੀ ਕਾ ਸਭ ਉਪਰ ਹਾਥ, ਬ੍ਰਹਮ ਗਿਆਨੀ ਕਾ ਸਗਲ ਆਕਾਰ, ਬ੍ਰਹਮ ਗਿਆਨੀ ਆਪ ਨਿਰੰਕਾਰ, ਬ੍ਰਹਮ ਗਿਆਨੀ ਕੀ ਸੋਭਾ, ਬ੍ਰਹਮ ਗਿਆਨੀ ਬਣੀ, ਨਾਨਕ ਬ੍ਰਹਮ ਗਿਆਨੀ।

ਭਗਉਤੀ ਭਗਵੰਤ ਭਗਤ ਕਰ ਰੰਗ ਸਗਲ ਤਿਆਗ ਦੋਸਤਾ ਸੰਗ ਮੰਤੇ ਬੰਸੇ ਸਗਲਾ ਭਰਮ ਕਰ ਪੂਜੇ ਸਗਲ ਪਾਰ ਬ੍ਰਹਮ ਸਾਹ ਸੰਗ ਪਾਪਾ ਮਲ ਖੋਵੈ ਤਿਸ ਭਗਉਤੀ ਕੀਮਤ ਉਤਮ ਹੋਵੈ ਭਗਵੰਤ ਕੀ ਟਹਿਲ ਕਰੇ ਨਿਤਨੀਤ ਮੰਤਨ ਹਰ ਪੈ ਬਿਸਨ ਪ੍ਰੀਤ ਹਰ ਕੇ ਚੰਨ ਹਿਰਦੇ ਵਸਾਵੈ ਨਾਨਕ ਐਸਾ ਭਗਉਤੀ ਭਗਵੰਤ ਕੋ ਪਾਵੈ ਸੋ ਪੰਡਿਤ ਜੋ ਮਨ ਪਰ ਬੋਧੇ ਰਾਮ ਨਾਮ ਆਤ ਮੈਂ ਸੋਧੈ ਰਾਮ ਨਾਮ ਸਾਰਸ ਪੀਵੇ ਉਸ ਪੰਡਿਤ ਦੇ ਉਦੇਖ ਜਗ ਜੀਵੇ ਹਰ ਕੀ

ਤੈਸਾ ਸੁਬਣ ਤੈਸੀ ਜਮਾਟੀ, ਤੈਸਾ ਅਮਰ ਤੈਸੀ ਵਿਖਾਟੀ, ਤੈਸਾ ਮਾਨ ਤੈਸਾ ਮਾਨ, ਤੈਸਾ ਰੰਗ ਤੈਸਾ ਰਾਜਾਨ, ਜੋ ਵਰਤਾਏ ਸਾਈਂ ਜੋਗਤ, ਨਾਨਕੋ ਪੁਰਖ ਕਹੀਏ ਜੀਵਨ ਮੁਕਤ, ਪਾਰ ਬ੍ਰਹਮ ਕੇ ਸਗਲੇ ਠਾਓ, ਜੇ ਚਤਕਾ ਰਾਖੈ ਤੈਸਾ ਤੈ ਨਾਓ, ਆਪੇ ਕਨ ਕਰਾਵਣ ਜੋਗ, ਪ੍ਰਭਾਵੈ ਸੋਈ ਫਨੋਗ, ਪਸਰਿਓ ਆਪ ਹੋਏ ਨਾ ਤਰੰਗ, ਲਖੇ ਨਾ ਜਾਏ ਪਾਰ ਬ੍ਰਹਮ ਕੇ ਰੰਗ, ਜੈਸੀ ਮਤ ਦੇ ਤੈਸਾ।

ਕਈ ਕੋਟ ਹੋਏ ਪੁਜਾਰੀ, ਕਈ ਕੋਟ ਆਚਾਰ ਬਿਹਾਰੀ, ਕਈ ਕੋਟ ਬੈ ਤੀਰਥਵਾਸੀ, ਕਈ ਕੋਟ ਮਨ ਭਨਵੇਂ ਉਦਾਸੀ, ਕਈ ਕੋਟ ਵੇਦ ਕੇ ਸਰੋਤੇ, ਕਈ ਕੋਟ ਤਬੀ ਸਰੋਤੇ, ਕਈ ਕੋਟ ਆਤਮ ਧਿਆਨ ਧਾਰੈ, ਕਈ ਕੋਟ ਕਵਕਾ ਵਿਚਾਰੈ, ਕਈ ਕੋਟ ਨਵਤਾ ਨਵ ਧਿਆਵੈ, ਨਾਨਕ ਕਰਤੇ ਕਾ ਅੰਤ ਨ ਪਾਵੈ, ਕਈ ਕੋਟ ਭੈ ਅਭਿਮਾਨੀ, ਕਈ ਕੋਟ ਅੰਧ ਗਿਆਨੀ, ਕਈ ਕੋਟ ਕਿਰਪਨ ਕਠੋਰ, ਕਈ ਕੋਟ ਭੇਗਾ ਆਤਮ ਨਖੋਰ, ਕਈ ਕੋਟ ਪਰ ਦਰ ਕੋਰੇ, ਕਈ ਕੋਟ ਪਰ ਦੁੱਖ ਨਾ ਕਰੈ, ਕਈ ਕੋਟ ਮਾਇਆ ਸਰ ਮਾਹੇ, ਕਈ ਕੋਟ ਪਰਦੇਸ ਮਰ ਮਾਹੇ, ਜਿਤ ਜਿਤ ਲਾਹੋ ਤੈ ਤਤ ਲਗਨਾ, ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ, ਕਈ ਕੋਟ ਸੱਜਤੀ ਜੋਗੀ, ਕਈ ਕੋਟ ਰਾਜੇ ਰਸ ਭੋਗੀ, ਕਈ ਕੋਟ ਪੰਖੀ ਸਰ ਪਾਏ, ਕਈ ਕੋਟ ਪਾਥਰ ਬਿਰਖ ਨੇ ਪਜਾਏ, ਕਈ ਕੋਟ ਪਵਨ ਪਾਣੀ ਬੈਸਾਂਤਰ, ਕਈ ਕੋਟ ਦੇਸ ਭੂ ਮੰਡਲ, ਕਈ ਕੋਟ ਸਸੀਆ ਸੂਰ ਨਖਤਰ, ਕਈ ਕੋਟ ਦੇਵਤਾ ਨਮਿੰਦਰ ਸਹਿ ਸਤਰ, ਸਗਰ ਸਮੱਗਰੀ ਆਪਣੇ ਸੂ ਧਾਰੈ, ਨਾਨਕ ਜਿਸ ਤਿਸ ਭਾਵੈ ਤਿਸ ਤਨ ਨਿਸਤਾਰੈ, ਕਈ ਕੋਟ ਰਾਜਤਾਮ ਸਾਧਕ, ਕਈ ਕੋਟ ਵੇਦ ਪ੍ਰਾਣ ਸਿਮਰਤ ਅਰਸ਼ਾਸਤਰ, ਕਈ ਕੋਟ ਕੀਰਤ ਸੰਬੰਧ, ਕਈ ਕੋਟ ਨਾਨਾ ਪ੍ਰਕਾਰ ਜੰਤ, ਕਈ ਕੋਟ ਕੀਰਤ ਜੀਵੇ, ਕਈ ਕੋਟ ਗਿਰੀ ਮੇਟ ਸੁਬੰਧੀ ਵੈ, ਕਈ ਕੋਟ ਜਾਕਿਨ ਪਿਸਾਚ, ਕਈ ਕੋਟ ਭੂਤ ਪ੍ਰੇਤ ਸੂਖ ਮਰਗਾਚ, ਸਭ ਤੇ ਨੇੜੇ ਸਭ ਹੁੰਦੇ ਦੂਰ, ਨਾਨਕੇ ਆ ਪਿਆ ਲੱਤ ਪਤ ਰਿਹਾ ਭਰਪੂਰ, ਕਈ ਕੋਟ ਪਤਾਲ ਕੇ ਵਾਸੀ, ਕਈ ਕੋਟ ਨਾ ਸੁਰਗ ਨਿਵਾਸੀ, ਕਈ ਕੋਟ ਜਨਮਹਿ ਜੀਵੈ ਮਰੇ, ਕਈ ਕੋਟ ਬਹੁ ਜੂਨੀ ਫਿਰੈ, ਕਈ ਕੋਟ ਬੈਠ ਤਿਕਾਏ, ਕਈ ਕੋਟ ਘਾਲੇ ਤਿਕ ਪਾਏ, ਕਈ ਕੋਟ ਕੀਏ ਧਨਵੰਤ, ਕਈ

ਕਈ ਕੋਟ ਦਰਸ਼ਨ ਪ੍ਰਭਿਆਸ, ਤਿੰਨ ਕੋ ਮਿਲਿਓ ਪ੍ਰਭੇ ਵਿਨਾਸ਼, ਕਈ ਕੋਟ ਮੰਗੇ ਸਤਸੰਗ, ਪਾਰ ਬ੍ਰਹਮ ਤਿੰਨ ਲਾਗਾ ਰੰਗ, ਜਿਨ ਕੋ ਹੋਇਆ ਸੋ ਪ੍ਰਸੰਨ, ਨਾਨਕ ਤੇ ਜਨ ਸਦਾ ਧਨ ਧਨ।

ਹੁਕਮੇ ਧਾਰ ਅਧਾਰ ਰਹਾਵੈ, ਹੁਕਮੇ ਉਪਜੇ ਹੁਕਮੇ ਸਮਾਵੈ, ਹੁਕਮੇ ਊਚ ਨੀਚ ਵਿਵਹਾਰ, ਹੁਕਮੇ ਅਨਕ ਰੰਗ ਪ੍ਰਕਾਰ, ਕਰ ਕਰ ਦੇਖੇ ਆਪਣੀ ਵਡਿਆਈ, ਨਾਨਕ ਸਭ ਮਹਿ ਰਿਆ।

ਤੇ ਅੰਤਰਜਾਮੀ ਜੋ ਭਾਵੇ ਸੋ ਕਾਰ ਕਰਾਵੈ ਨਾਨਕ ਦਸਤੀ ਅਵਨਾ ਆਵੈ ਬਹੁ ਮੌਨਕ ਤੇ ਕਿਹਾ ਹੋਇਆ ਵੈ ਜੋ ਤਿਸ ਭਾਵੈ ਸੋਈ ਕਰਾਵੈ ਇਸਕੇ ਹਾਥ ਹੋਏ ਤਾਂ ਸਭ ਕੁਛ ਲੈ ਜੋ ਤਿਸ ਭਾਵੈ ਸੋਈ ਕਰੇ ਅਨ ਜਾਣਤ ਵਿਖਿਆ ਮੈਂ ਰਚੈ ਜੇ ਜਾਣਤ ਆਪਣੇ ਆਪ ਬਚੈ ਭਰਮੇ ਭੂਲਾ ਦੇ ਦਸਤਾਵੇ ਨਿਮਕ ਮਾਹੀ।

ਜਾਂ ਕਦਿਸ਼ਟ ਕਛੂ ਨਾ ਆਵੈ ਤਿਸ ਤਤਕਾਲ ਦੇ ਦਿਲ ਪ੍ਰਗਟਾਵੈ, ਜਾਂ ਕੋ ਆਪਣੀ ਕਰੇ ਬਖਸੀਸ ਤਾਂ ਕਾਲੇਖਾ ਨਾ ਕਨੇ ਜਗਦੀਸ਼, ਜਿਉ ਪਿੰਡ ਸਾਹਿਬ ਤਿਸ ਕੀ ਰਾਤ ਘੱਟ ਘੱਟ ਪੂਰਨ ਬ੍ਰਹਮ ਪ੍ਰਗਾਤ, ਆਪਣੀ ਬਣ ਤੇ ਆਪ ਬਣਾਈ ਨਾਨਕ ਜੀਵੈ ਦੇਖ ਬਣਾਈ, ਇਸ ਕਾ ਬਲ ਨਾਈ ਸਾਥ ਕੰਨ ਕਰਾਵਣ ਸਰ ਕੋ ਨਾਥ, ਆਗਿਆਕਾਰੀ ਬਪਰਾ ਜੀਓ ਜੋ ਤਿਸ ਭਾਵੈ ਸੋਏ ਫੁੰਤੀਓ, ਕਬੂ ਊਚ ਨੀਚ ਮੈਂ ਬਸੈ ਕਬੂ ਸੋਕ ਹਰ ਖਰੰਗ ਅਸੈ, ਕਬੂ ਨੰਦ ਚੰਦ ਵਿਹਾਰ ਕਬੂ ਉਪਕਾਸ ਪਿਆਲ, ਕਬੂ ਬੇਤਾ ਬ੍ਰਹਮ ਵਿਚਾਰ ਨਾਨਕਿਆ ਮਿਲਾਵਣਾਰ, ਕਬੂ ਨਿਰਤ ਕਰੇ ਬਭਾਂਤ ਕਬੂ ਸੋਏ ਰਹਿ ਦਿਨ ਰਾਤ, ਕਬੂ ਮਹਾਂਕ੍ਰੋਧ ਬਿਕਰਾਲ ਕਹੂੰ ਸਰਬ ਕਿਹੋ ਤਰਵਾਲ, ਕਬੂ ਹੋਏ ਬਹਿ ਬਰਾਜਾ ਕਹੂੰ ਪੈਕਾਰੀ ਨੀਚ ਕਾ ਸਾਜਾ, ਕਬੂ ਆਪ ਕੀਰਤ ਮੈਂ ਆਵੈ ਕਬੂ ਭਲਾ ਭਲਾ ਕਹਾਵੈ, ਜੋ ਪ੍ਰਭ ਰੱਖੇ ਤਬੀ ਰਹੇ ਗੁਰਪ੍ਰਸਾਦ ਨਾਨਕ ਸੱਚ ਕਹੇ, ਕਬੂ ਹੋਏ ਪੰਡਿਤ ਕਰੇ ਬਖਿਆਨ ਕਬੂ ਮੋਹਨ ਧਾਰੀ ਲਾਵੇ ਧਿਆਨ, ਕਬੂ ਤੱਟ ਤੀਰ ਸਨਾਨ ਕਬੂ ਸਹਿਤ ਸਾਧਕ ਮੁੱਖ ਗਿਆਨ, ਕਬੂ ਕੀਰਤਾਤ ਪਤੰਗ ਹੋਈ ਜੀਆ ਅਨਕ ਜੋਨ ਭਰਮੇ ਭਰਮੇ ਆ, ਨਾਨਾ ਰੂਪ ਜਿਉਂ ਸੋਏ ਕੀ ਦਿਖਾਵੈ, ਜਿਉਂ ਪ੍ਰਭ ਭਾਵੈ ਤੇਵੇ ਨਚਾਵੈ, ਜੋ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਆ ਵਰਨਾ ਕੋਏ, ਕਬੂ ਸਾਧ ਸੰਗ ਦੇਹ ਪਾਵੈ ਉਸ ਥਾਂ ਤੇ ਬਹੁ ਨ ਆਵੈ, ਅੰਤਰ ਹੋਏ ਗਿਆਨ ਪ੍ਰਕਾਸ਼।

ਅਸਪਦਿ ਜਿਸ ਕੇ ਅੰਤਰ ਰਾਜ ਮਹਾਨ ਸੋ ਨਰਕ ਪਾਤੀ ਹੋ ਸਵਾਨ ਜੋ ਜਾਣੇ ਮੈਂ ਜੋ ਹਨਵੰਤ ਸੋ ਹੋਵੇਸਤਾ ਕਾ ਜੰਤ ਆਪ ਸੁਭੋ ਕਰਮੰਤ ਕਹਾਵੈ ਜਨ ਮਰੇ ਵੋ ਚੂਨ ਭਰਮਾਵੈ ਧਨ ਭੂਕਾ ਜੋ ਕਰੇ ਗਮਾਨ ਸੋ ਮੂਰਖ ਅੰਧਾ ਗਿਆਨ ਕਰ ਕਿਰਪਾ ਜਿਸ ਕੇ ਹਿਰਦੇ ਗਰੀਬੀ ਵਸਾਵੈ ਨਾਨਕੀਆ ਮੁਕਤ ਆ ਗਏ ਸੁਖ ਪਾਵੈ ਧਨਵੰਤਾ ਹੋਵੇ ਕਰ ਕਿਰਪਾਵੈ ਟਿੰਡ ਸਮਾਨ ਕੋ ਸੰਗ ਨਾ ਜਾਵੈ ਬਹੁ ਲਸ਼ਕਰ ਮਾਨ ਕੁਪਰ ਕਰਿਆਸ ਪਲ ਪੀਥਰ ਤਾਂ ਕਾ ਹੋਏ ਵਿਨਾਸ ਸਭ ਤੇ ਆਪ ਜਾਣੇ ਬਲਵੰਤ ਕਹਿਣਵੇਂ ਹੋਏ ਜਾਏ ਪਸਵੰਤ ਕਿਸੇ ਨਾ ਵਧੇ ਆਪ ਹੰਕਾਰੀ ਧਰਮ ਰਾਜ ਤਿਸ ਕਰੇ ਖੁਆਰੀ ਗੁਰਪ੍ਰਸਾਦ ਜਾਂ ਕਾ ਮਿਟੇ ਅਭਿਮਾਨ ਸੋ ਜਨ ਨਾਨਕ ਦਰ ਗਏ ਪਰਵਾਨ ਕੋਟ ਕਰਮ ਕਰੇ ਹੋ ਧਾਰੈ ਸਰਮ ਪਾਵੈ ਸਗਲੇ ਬਸਤਾਰੈ ਅਨਕ ਤਪੱਸਿਆ ਕਰੇ ਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ ਅਨਕ ਯਤਨ ਕਰੇ ਆਤਮ ਦਰਵੈ ਹਰ ਦਰ ਗੋ ਕੋ ਕੈਸੇ ਕਵੈ ਆਪ ਸੋ ਜੋ ਭਲਾ ਕਹਾਵੈ ਤਿਸੇ ਭਲਾਈ ਨਿਕਣਾ ਆਵੈ ਸਰਬ ਕੀਰੇ ਜਾਂ ਕਾ ਮਨ ਹੋਏ ਕਹੋ ਨਾਨਕ ਤਾਂ ਕੀ ਨਿਰਮਲ ਸੋਏ

ਛੂਟੈ ਗੁਰਪ੍ਰਸਾਦ ਨਾਨਕ ਹੋਂ ਛੂਟੈ ਸਹਿਜ ਕਠੇ ਲੱਖ ਕੁੜਤਾਵੈ ਤਿਪ ਨਾ ਆਵੈ ਮਾਇਆ ਪਾਛੇ ਪਾਵੈ ਅਨਕ ਭੋ ਵਿਖਿਆ ਕੇ ਕਰੈ ਨੈ ਤਪਤਾਵੈ ਖਪਕਾ ਮਰੈ ਬਿਨਾ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਰਥ ਬਿਰਥੇ ਸਭ ਕਾਜੈ ਨਾਮ ਰੰਗ ਸਰਬ ਸੁਖ ਵਿਟਰਾਗੀ ਕਿਸੇ ਪ੍ਰਾਪਤ ਹੋਏ ਕਰਨ ਕਰਾਵਣੇ ਆਪੇ ਆਪ ਸਦਾ ਸਦਾ ਨਾਨਕ ਹਰ ਜਾਪ ਕਰਨ ਕਰਾਵਣ ਕਰਨੇ ਹਾਰ ਇਸਕੇ ਆਦ ਕਹਾਂ ਵਿਚਾਰ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪਸ ਹੋਏ ਜੋ ਕੁਛ ਕਿਨੋ ਸੋ ਆਪਣੇ ਰੰਗ ਸਭ ਤੇ ਦੂਰ ਸਭੂ ਕੇ ਸੰਗ ਬੂਜੇ ਦੇਖੇ ਕਰੇ ਵਿਵੇਕ ਆਪੇ ਹੇਕ ਆਪੇ ਅਨੇਕ ਮਰੇ ਨਾ ਵੈਸੇ ਆਪ ਨਾ ਜਾਏ ਨਾਨਕ ਸਾਦੀ ਰਿਹਾ ਸਮਾਏ ਆਪ ਦੇਸੇ ਸਮਝੇ ਆਪ ਆਪੇ ਰਚਿਆ ਸਭ ਕੇ ਸਾਥ ਆਪ ਕਿਨੂੰ ਆਪਣ ਵਿਸਤਾਰ ਸਭ ਕੁਛ ਕਹੋ ਕਰਨੇ ਹਾਰ ਉਸਦੇ ਭਿੰਨ ਕਹੋ ਕੁਛ ਹੋਏ ਥਾਂ ਤਨਾ ਦਰੇ ਖੁਸ਼ ਹੋਏ ਆਪਣੇ ਚੁਲੇ ਤੇ ਆਪ ਕਰਨੇ ਹਾਰ ਕੌਤਕ ਕਰੇ ਰੰਗ ਅਪਾਰ ਮਨ ਮੈਂ ਆ ਮਨ ਆਪਣੇ ਮਾਹੇ ਨਾਨਕ ਕੀਮਤ ਕਹਿਣ ਨਾ ਜਾਏ ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਕਿੰਨੇ ਬਖਿਆਨੀ ਸੱਚੋ ਸੱਚੋ ਸੱਚ ਸਭ ਕਿੰਨਾ ਕੋਟ ਪਤੇ ਕਹਿੰਦੇ ਵਿਹਲੇ ਕੀ ਨਾਮ।

ਆਖੋ ਨਾ ਨਾਨ ਸੰਤ ਭਾਵੇ ਤਾਂ ਉਹ ਵਿਗਤ ਪਾਏ। ਸੰਤ ਕਾ ਨਿੰਦਕ ਮਹਾਂ ਤਾਏ, ਸੰਤ ਕਾ ਨਿੰਦਕ ਟਿਕ ਨਾ ਪਾਏ, ਸੰਤ ਕਾ ਨਿੰਦਕ ਮਹਾਂ ਤਿਆਰਾ, ਸੰਤ ਕਾ ਨਿੰਦ ਪਰਮੇਸ਼ਰ ਮਾਰਾ, ਸੰਤ ਕਾ ਨਿੰਦਕ ਰਾਜ ਤੇਨ, ਸੰਤ ਕਾ ਨਿੰਦਕ ਦੁਖਿਆਰ ਦੇਨ, ਸੰਤ ਕੇ ਨਿੰਦਕ ਕੋ ਸਰਬ ਰੋਗ, ਸੰਤ ਕੇ ਨਿੰਦਕ ਕੋ ਸਦਾ ਵਿਯੋਗ, ਸੰਤ ਕੀ ਨਿੰਦਾ ਦੁੱਖ ਮੈਂ ਦੁੱਖ, ਨਾਨ ਸੰਤ ਭਾਵੇ ਤਾਂ ਉਸ ਕਾ ਵੀ ਹੋਏ ਮੁੱਖ, ਸੰਤ ਕਾ ਦੁਖੀ ਸਦਾ ਪੈ, ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ, ਸੰਤ ਕੇ ਦੁਖੀ ਕੋ ਡਾਣ ਲਾ ਗਏ, ਸੰਤ ਕੇ ਦੁਖੀ ਸਭ ਤਿਆ ਗਏ, ਸੰਤ ਕਾ ਦੁਖੀ ਮਹਾਂਕਾਰੀ, ਸੰਤ ਕਾ ਦੁਖੀ ਸਦਾ ਬਕਾਰੀ, ਸੰਤ ਕਾ ਦੁਖੀ ਜਨਮੇ ਮਰੇ, ਸੰਤ ਕੀ ਦੁੱਖ ਨਾ ਸੁੱਖ ਤੇ।

ਦੁਖੀ ਕੋ ਧਿਆਨ ਭਰਮਾਈਏ ਸੰਤ ਕਾ ਦੁਖੀ ਉਜੜ ਪਾਈਏ ਸੰਤ ਕਾ ਦੁਖੀ ਅੰਤਰ ਤੇ ਥੋਤਾ ਜੋ ਸਾਸ ਬਿਨਾ ਮਿਰਤ ਕੀ ਲੋਤਾ ਸੰਤ ਕੇ ਦੁਖੀ ਕੀ ਜੜ ਕੁਛ ਨਾ ਹੈ ਆਪਣ ਬੀਜਾ ਪੇਹੀ ਖਾਏ ਸੰਤ ਕੇ ਦੁਖੀ ਕੋ ਅਵਰਨ ਰੱਖਣ ਹਾਰ ਨਾਨਕ ਸੰਤ ਪਾਵੈ ਤਾਂ ਲੈ ਵਾਰ ਸੰਤ ਕਾ ਦੁਖੀ ਇਉਂ ਬਿਲ ਲਾਏ ਜਿਉਂ ਜਲ ਵੀ ਹੁਣ ਮਛੀੜੀ ਤੜਫਾਏ ਸੰਤ ਕਾ ਦੁਖੀ ਭੂਖਾ ਨਿਰਾਜੇ ਜਿਉਂ ਪਾਪ ਕਹਿੰਦੇ ਨੇ ਧਰਾਪੈ ਸੰਤ ਕਾ ਦੁਖੀ ਛੂਟੇ ਕੇਲਾ ਜਿਉਂ ਬੁਆੜ ਤਿਲ ਖੇਤ ਮਾਹੇ ਦੁਹਿਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦ ਮਿਥਿਆ ਕਹਿਤ ਕਿਰਤ ਨਿੰਦਕਾ ਧੋਰੀ ਪਿਆ ਨਾਨਕ ਜੋ ਤਿਸ ਭਾਵੈ ਸੋਈ ਤਿਆ ਸੰਤ ਕਾ ਦੁਖੀ ਵਿਗੜ ਵਜਾਇ ਸੰਤ ਕੇ ਦੁਖੀ ਕੋ ਦਰਗਹਿ ਮਿਲੈ ਸਹਿ ਸੰਤ ਕਾ ਦੁਖੀ ਸਦਾ ਸਹਿ ਕਹੀਏ ਸੰਤ ਕਾ ਦੁਖੀ ਨਾ ਮਰੇ ਨਾ ਜਵਾਈਏ ਸੰਤ ਕੇ ਦੁਖੀ ਕੀ ਪੂਜੇ ਨਾ ਆਸਾ ਸੰਤ ਕੇ ਦੁਖੀ ਉੱਠ ਚੱਲੇ ਨਿਰਾਸਾ ਸੰਤ ਕੇ ਦੁੱਖ ਨਾ ਤਸਤੇ ਕੋਈ ਜੈਸਾ ਭਾਵੈ ਤੈਸਾ ਕੋਈ ਹੋਏ ਪੈ ਕਿਰਤ ਨਾ ਮਿਟੇ ਕੋਈ ਨਾਨਕ ਜਾਣੇ ਸੱਚਾ ਸੋਏ ਸਾਭ ਕਰ ਦਿਸ ਕੇ ਉਹ ਕਰਨੇ ਹਾਰ ਸਦਾ ਸਦਾ ਤਿਸ ਕੋ ਨਮਸਕਾਰ ਪ੍ਰਭ ਕੀ ਉਸਤ ਕਰੋ ਦਿਨ ਰਾਤ ਤਿਸੇ ਧਿਆਵੋ ਸਾਸ ਖਰਾਸ ਸਭ ਕੁਛ ਵਰਤੇ ਤੈਸਾ ਕੀਆ ਜੈਸਾ ਕਰੇ ਤੈਸਾ ਕੋ ਥੀਆ

ਸਦਾ ਸੁਹੇਲਾ ਕਰ ਲਓ ਜੀਓ, ਨੈਨੋ ਪੇਖ ਠਾਕਰ ਕਰਾਂਗੇ ਸਤਸੰਗ ਬੈਂਸੇ ਸਤਸੰਗ, ਚਰਨ ਚਲੋ ਮਾਰ ਗੋਬਿੰਦ ਮਿੱਠੇ ਪਾਪ ਜਪੀਏ ਹਰਬਿੰਦ, ਕਰ ਹਰ ਕਰਮ ਸਰ ਬਣਾਰ ਕਥਾ ਹਰ ਦਰ ਕੇ ਨਾਨਕ ਉਚਲ ਮਥਾ।

ਜਾਣੈ। ਨਾਮ ਸੰਗ ਜਿਸ ਕਾ ਮਨ ਮਾਨਿਆ, ਨਾਨਕ ਤਿੰਨੇ ਨਿਰੰਜਨ ਜਾਣਿਆ। ਗੁਰ ਪ੍ਰਸਾਦ ਆਪਣੇ ਆਪ ਸੁੱਜੈ, ਤਿਸ ਕੀ ਜਾਣੋ ਤਿਸ ਨਾ ਬੁੱਝੈ। ਸਾਧ ਸੰਗ ਹਰ ਹਰ ਜਸ ਕਹਿਤ, ਸਰਬ ਰੋਗ ਤੇ ਉਹ ਹਰ ਜਨ ਰਹਿਤ। ਆਂਦਨ ਕੀਰਤਨ ਕੇਵਲ ਵਖਿਆਨ, ਗ੍ਰਹਿਸਥ ਮੈਂ ਸੋਏ ਨਿਰਵਾਨ। ਏਕ ਉਪਰ ਜੇ ਜਨ ਕੀ ਆਸਾ, ਤਿਸ ਕੀ ਕਟੀਏ ਜੰਪ ਕੀ ਫਾਸਾ। ਪਾਰ ਬ੍ਰਹਮ ਕੀ ਜਿਸ ਮਨ ਭੂਖ, ਨਾਨਕ ਤਿਸੇ ਨਾ ਲਾਗੇ ਦੁੱਖ। ਜਿਸ ਕੋ ਹਰ ਪ੍ਰਮਾਨ ਚੇਤੇ ਆਵੈ, ਸੋ ਸੰਤ ਸੇਲਾ ਨਹੀਂ ਡਲਾਵੈ। ਜਿਸ ਪ੍ਰਭ ਆਪਣਾ ਕਿਰਪਾ ਕਰੈ, ਸੋ ਸੇਵਕ ਕਉ ਕੈਸੇ ਡਰੈ। ਜੈਸਾ ਸਾ ਤੈਸਾ ਦਸਤਾਇਆ, ਆਪਣੇ ਕਾਰਜ ਮੈਂ ਆਪ ਸਮਾਇਆ। ਸੋਧਤ ਸੋਧਤ ਸੋਧਤ ਸੀਜਿਆ, ਗੁਰ ਪ੍ਰਸਾਦ ਤਾ ਸਭ ਬੂਝਿਆ। ਜਬ ਦੇਖੂੰ ਤਬ ਸਭ ਕੁਛ ਮੂਲ, ਨਾਨਕ ਸੋ ਸੁਖਮ ਸੋਈ ਜਸਥੂਲ। ਨਾ ਕੁਛ ਜਨਮੇ ਨਾ ਕੁਛ ਮਰੇ, ਆਪਣ ਚਲੇ ਤਾਪ ਹੀ ਕਰੇ। ਆਵਣ ਜਾਵਣ ਦੈਸਟਾਂ ਦੈਸ, ਆਗਿਆਕਾਰੀ ਧਾਰੀ ਸਭ ਸ੍ਰੇਸ਼ਟ। ਆਪੇ ਆਪ ਸਗਲ ਮੈਂ ਆਪ, ਅਨਕ ਜੋਤ ਰਥਾਪ ਉਥਾਪ। ਅਬਨਾਸੀ ਨਾਹੀਂ ਕੁਛ ਖੰਡ।

ਕਿਰਪਾ ਸਮਝਾ ਭੈ ਨਿਹਾਲ ਉਨਕੀ ਸੇਵਾ ਸੋਈ ਲਾਗੈ ਜਿਸਨੂੰ ਕਿਰਪਾ ਕਰੇ ਬਟ ਭਾਗੈ ਨਾਮ ਜਪਤ ਪਾਵੇ ਬਿਸਰਾਮ ਨਾਨਕ ਤਿਨ ਪੁਰਖ ਕਉ ਉੱਤਮ ਕਰਮਾਨ ਜੋ ਕੁਛ ਕਰੇ ਸੋ ਪ੍ਰਭ ਕੇ ਰੰਗ ਸਦਾ ਸਦਾ ਬਸੇ ਹਰ ਸੰਗ ਸਹਿ ਸੁਆਏ ਹੋਏ ਸੋ ਹੋਏ ਕਰਨੇ ਹਰ ਪਛਾਣੇ ਸੋਏ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਾਥ ਐਸਾ ਦਸਤਾਨਾ ਜਿਸ ਤੇ ਉਪਜੇ ਤੇ ਸਮਾਹੇ ਸਮਾਏ ਉਹ ਸੁਖਨਦਾਨ ਉਹਨੂੰ

ਰਾਸ਼ਟਰਪਤੀ ਟੂਟੀ ਗਾਣਾ ਹਾਰ ਗੋਪਾਲ ਸਰਬਜੀਆਂ ਪੇਵਤ ਪਾਲ ਸਗਲ ਕੀ ਚਿੰਤਾ ਜਿਸ ਮਨ ਮਾਜ ਤਿਸ ਤੇ ਬਿਰਥਾ ਕੋਈ ਨਾ ਏ ਰੇ ਮਨ ਮੇਰੇ ਸਦਾ ਹਰ ਜਾਪ ਅਵਨਾਸੀ ਪ੍ਰਭ ਆਪੇ ਆਪ ਆਪਣ ਕੀਆ ਕਛੂ ਨਾ ਹੋਏ।

ਨਾਨਕ ਸੋਜਾਂ ਸਦਾ ਅਰੋਗ। ਜਿਉ ਮੰਦਰ ਕੋ ਥਾਵੇਂ ਥਮਨ, ਤਿਉ ਗੁਰ ਕਾ ਸ਼ਬਦ ਮਨੇ ਆਸਥਾ ਮਨ। ਜਿਉ ਪਾਖਾਨ ਨਾਵ ਚ ਤੜੇ, ਪ੍ਰਾਣੀ ਗੁਰ ਚੰਨ ਲਗਤ ਨਿਸਤਰ। ਜਿਉ ਅੰਧਕਾਰ ਦੀਪ ਪ੍ਰਕਾਸ਼, ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ। ਜਿਉ ਮਹਾਂਧਿਆਨ ਮੈਂ ਮਾਰਗ ਪਾਵੇ, ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ। ਤਿੰਨ ਸੰਤਨ ਕੀ ਬਾਛੋ ਧੂਰ, ਨਾਨਕ ਕੀ ਹਰ ਲੋਚਾ ਪੂਰ। ਮਨ ਮੂਰਖ ਕਾਹੇ ਬੈਲਾਈਐ, ਪੂਰ ਲਿਖੇ ਕਾ ਲਿਖਿਆ ਪਾਈਐ। ਦੁਖ ਸੁਖ ਪ੍ਰਭ ਦੇਵਨ ਹਾਰ, ਅਵਰ ਤਿਆਗ ਤੂੰ ਤਿਸੇ ਚਿਤਾਰ। ਜੋ ਕੁਛ ਕਰੇ ਸੋਈ ਸੁਖ।

ਚੰਨ ਸਾਧਕੇ ਧੋਏ ਧੋ ਪਿਓ, ਅਰਥ ਸਾਧਕੋ ਆਪਣਾ ਜੀਓ, ਸਾਧਕੀ ਧੂਰ ਕਰੋ ਸਨਾਨ, ਸਾਧ ਉੱਪਰ ਜਾਈਏ ਕੁਰਬਾਨ, ਸਾਧ ਸੇਵਣ ਭਾਗੀ ਪਾਈਏ, ਸਾਧ ਸੰਗਾਰ ਕੀਰਤਨ ਗਾਈਏ, ਅਣਖ ਵਿਘਨ ਤੇ ਸਾਧੂ ਰਾਖੈ, ਹਰ ਕੁਣ ਕੋ ਅੰਮ੍ਰਿਤ ਰਸ ਚਾਖੈ, ਓਟ ਗਈ ਸੰਤ ਹੈ ਦਰਿਆਇਆ, ਸਤਿਪੁਰਖ ਨਾਨਕ ਤੈ ਪਾਇਆ, ਮ੍ਰਿਤਕ ਕੋ ਜੀ ਬਾਲਣ ਹਾਰ, ਭੂਖੇ ਕੋ ਦੇਵਤ ਆਧਾਰ, ਸਰਨ ਤਾਂਜਾ ਕੀ ਦ੍ਰਿਸ਼ਟੀ ਮਾਹੇ, ਪੂਰ ਲਿਖੇ ਕਾ ਲੈਣਾ ਪਾਏ, ਸਭ ਕੁਛ ਕਹੋ ਕਰਨੇ ਜੋਗ, ਤਸਮੈਂ ਦੂਸਰ ਹੋਆ ਨਾ ਹੋਗ, ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਤੇ ਉਸ ਨਿਰਮਲੇ ਕਰਨੀ, ਕਰ ਕਿਰਪਾ ਜਿਸ ਕੋ ਨਾਮ ਦੀਆ, ਨਾਨ ਸੋ ਜਨ ਨਿਰਮਲਤੀਆ, ਜਾਂ ਕਹਿ ਮਨ ਗੁਰ ਕੀ ਪ੍ਰਤੀਤ, ਤੈ ਜਨ ਆਵੈ ਹਰ ਪ੍ਰਭੂ ਚੀਤ, ਭਗਤ ਭਗਤ ਸੁਣਿਆ ਤੈ ਲੋਏ, ਜਾਂ ਕਹਿ ਹਿਰਦੇ ਕੋ ਹੋਏ, ਸੱਚ ਕਰਨੀ ਸੱਚ ਤਾਂ ਕੀ ਰਹਿਤ, ਸੱਚ ਹਿਰਦੇ ਸਤਮੁਖ ਕਹਿਤ, ਸੱਚੀ ਦ੍ਰਿੜ ਸੱਚਾ ਆਕਾਰ, ਸੱਚ ਵਰਤੇ ਸੱਚਾ ਪਾਸਾਰ, ਪਾਰ ਬ੍ਰਹਮ ਜਨ ਸੱਚ ਕਰ ਜਾਤਾ, ਨਾਨਕ ਸੋ ਜਨ ਸੱਚ ਸਮਾਤਾ। ਸਲੋਕ ਰੂਪ ਨਾ ਰੇਖ ਨਾ ਰੰਗ ਕੁਛ, ਤ੍ਰੈ ਗੁਣ ਤੇ ਪ੍ਰਭ ਭਿੰਨ, ਤਿਸੇ ਬਜਾਏ ਨਾਨਕਾ, ਜਸ ਹੋਵੈ ਸੋ

ਤਰਫੋਰ ਤਿਸ ਕਾ ਮੰਤ ਨਾ ਜਾਣੇ ਹੋਰ ਆਨੰਦ ਰੂਪ ਮੰਗਲ ਸਜਾ ਕੈ ਸਰਬ ਤੋਗ ਸੁਨਿਆ ਕਰ ਤਾਂ ਕੈ ਰਾਜ ਮੈਂ ਰਾਜ ਯੋਗ ਮੈਂ ਜੋਗੀ ਤਪ ਮੈਂ ਤਵੀਸਰ ਗਿਸਤ ਮੈਂ ਭੋਗੀ ਧਿਆਏ ਧਿਆਏ ਭਗਤੇ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੇ ਅੰਤ ਨਾ ਪਾਇਆ ਜਾਂ ਕੀ ਲੀਲਾ ਕੀ ਮਿਤ

ਤਿਉਂ ਗੁਣ ਮੈਂ ਜਾਂ ਕੋ ਭਰਮਾਏ ਜਨਮ ਮਰ ਭਰਿਆ ਵੈ ਜਾਏ ਊਚ ਨੀ ਤੇ ਸਥਾਨ ਜੈਸਾ ਜਨਾਵੇ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇਖ ਰਹਿ ਰੰਗ ਨਾਨਾ ਬੈਦ ਕਿਨੋ ਵਿਸਤਾਰ ਪ੍ਰਭੇ ਮਨਾਸੀ ਏਕ ਓਂਕਾਰ ਨਾਨਾ ਚਰਿਤ ਕਰੈ ਖਿਨ ਮਾਹੇ ਪੂਰਨ ਪੂਰਨ ਸਭ ਟਾਏ ਨਾਨਾ ਬਦ ਕਾ ਬਣਤ ਬਣਾਏ ਆਪਣੀ ਕੀਮਤ ਆਪੇ ਪਾਏ ਸਭ ਕਾਢ ਤਿਸਕੇ ਸਭ ਤਿਸਕੇ ਠਾਓ ਜਪ ਜਪ ਜੀਵੇ ਨਾਨਕਾ ਨਾਓ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ ਨਾਮ ਕੇ ਧਾਰੇ ਸੁਣਨ ਗਿਆਨ ਧਿਆਨ ਨਾਮ ਕੇ ਧਾਰੇ ਆਗਾਸ ਪਤਾਲ ਨਾਮ ਕੇ ਧਾਰੇ ਸਗਲ ਅਕਾਰ ਨਾਮ ਕੇ ਧਾਰੇ ਪ੍ਰਿਆ ਸਭ ਭਵਨ ਨਾਮ ਕੇ ਸੰਗ ਉਦਰੇ ਸੰਸਰਵਣ ਕਰ ਕਿਰਪਾ ਜਿਸੇ ਆਪਣੇ ਨਾਮ ਲਾਏ ਨਾਨ ਚੌਥੇ ਪਦਵੇਂ ਸੋ ਜਨਗਤ ਪਾਏ ਰੂਪ ਸਤ ਜਾਂ ਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਾ ਜਾਂ ਕੀ ਬਾਣੀ ਸਤ ਪੁਰਖ ਸਾ ਮਾਏ ਸੁਮਾਣੀ ਸਤ ਕਰਮ ਜਾਂ ਕੀ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਨੀ ਨਿਰਮਲ ਜਿਸੇ ਬੁਝਾਏ ਤਿਸੇ ਸਭ ਭਲੀ ਸਤ ਨਾਮ ਪ੍ਰਭ ਕਾ ਸੁਖਦਾਇ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ ਸਤ ਬਚਨ ਸਾਧੂ ਉਪਦੇਸ਼ ਸਤ ਤੇ ਜਨ ਜਾਂ ਕੇ ਹਿਰਦੇ ਪ੍ਰਵੇਸ਼ ਸਤ ਨਿਰਤ ਪੂਜੇ ਜੇ ਕੋਏ ਨਾਮ ਜਪਤ ਤਾਂ ਕੀ ਗਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਾਣੇ ਆਪਣੀ ਮਿਤਗਤ ਜਿਸ ਕੀ ਸਿਸ਼ਟੂ ਕਰਨੇ ਹਾਰੇ ਅਵਨ ਅਬੂਝ ਕਰਤੇ ਵਿਚਾਰ ਕਰਤੇ ਕੀ ਮਿਤ ਨਾ ਜਾਣੇ ਕੀਆ ਨਾਨਕ ਜੋ ਤਸ ਭਾਵੇ ਸੋ ਵਰਤੀਆ ਬਿਸਮਨ ਬਿਸਮ ਭੈ ਬਿਸਮਾਦ ਜਨ ਬੂਝਿਆ ਤਿਸ ਆਇਆ ਸਵਾਦ ਪ੍ਰਭ ਕੇ ਰੰਗ ਰਾਜ ਜਨ ਰਹਿ ਗੁਰ ਕੇ ਭਜਨ ਪਦਾਰਥ ਲਏ ਉਹਦਾ ਤੇ ਦੁੱਖਾ ਟਣਹਾਰ ਜਾਂ ਕੇ ਸੰਗ ਤਰੇ ਸੰਸਾਰ ਜਨ ਕਾ ਸੇਵਕ ਸੋਭੜ ਭਾਗੀ ਜਨ ਕੇ ਸੰਗ ਏਕ ਲਿਬ ਲਾਗੀ।

ਰਾਸ਼ਟਰਪਤੀ ਧਿਆਨ ਸਤ ਸਤ ਪਰਸਨ ਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਪੇਖਣ ਹਾਰ ਨਾਮ ਸਤ ਸਤ ਧਿਆਵਨ ਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਤਾ ਸੁਰਤ ਸਤ ਸਤ ਜਾ ਸੁਣਤਾ ਬੂਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੇ ਜਨ ਮਾਨਿਆ ਕਰਨ ਕੁਲਾਂਤਨ ਮੂਲ ਪਛਾਣਿਆ ਜਾਂ ਕੇ ਹਿਰਦੇ ਵਿਸ਼ਵਾਸ ਪ੍ਰਵਾਇਆ ਤਦ ਗੰਤ ਮਨ ਪ੍ਰਗਟਾਇਆ ਭੈ ਤੇ ਨਿਰਭਉ ਹੋਏ ਬਸਾਨਾ ਜਿਸ ਦੇ

ਭਾਸਮ ਕਰੈ ਲਛਗੜ ਕੋ ਲਾਕੈ, ਜਿਸ ਕਾ ਸਾਸ ਨਾ ਕਾਟ ਤੇ ਆਪ ਤਾਂ ਕੋ ਰੱਖ ਦੇ ਕਰ ਹਾਥ, ਮਾਨਸ ਯਤਨ ਕਰਤ ਭਾਂਤ ਤਸਤੇ ਕਰਤ ਬਿਰਥੇ ਜਾਤ, ਮਾਰੇ ਨਾ ਰੱਖੇ ਅਵਨ ਕੋਏ, ਸਰਬ ਜੀ ਕਾ ਰਾਖਾ ਸੋਏ, ਕਾਹੇ ਸੋਚ ਕਰੇ ਰੇ ਪ੍ਰਾਣੀ, ਜਪ ਨਾਨਕ ਪ੍ਰਭੂ ਅਲਖ ਬਿਣਾਣੀ। ਬਾਰ ਜਪੀਏ ਪੀ ਅੰਮ੍ਰਿਤੇ ਮਨ ਤੰਤਰ ਪੀਏ, ਨਾਮ ਰਤਨ ਜਨ ਗੁਰਮੁਖ ਪਾਇਆ, ਤਿਸ ਕਾ ਸ਼ਬਦ ਨਾਹੀਂ ਦਿਸ਼ਟਾਇਆ, ਨਾਮ ਧਨ ਨਾਮ ਰੂਪ ਰੰਗ, ਨਾਮੋ ਸੁਕਰ ਨਾਮ ਕਾ ਸੰਗ, ਨਾਮ ਰਾਜੋ ਜਾਂ ਤਵਤਾਨੇ, ਮਨ ਤਾਨਾਮੇ ਨਾਮ ਸਮਾਨੇ, ਊਠਤ ਬੈਠਤ ਸੋਪਤ ਨਾਮ, ਕਹੋ ਨਾਨਕ ਜਨ ਕੇ ਸਦ ਕਾਮ। ਬੋਲੋ ਜਸ ਜੇ ਵਧਨ ਰਾਤ, ਪ੍ਰਭੇ ਆਪਣੇ ਜਨ ਕੀ ਨੀ ਦਾਤ, ਕਰੇ ਭਗਤ ਆਤਮ ਕੇ ਚਾਹੇ, ਪ੍ਰਭੇ ਆਪਣੇ ਸੋ ਰਹਿ ਸਮਾਏ, ਜੋ ਹੋਵਾ ਹੋ ਸੋ ਜਾਣੇ, ਪ੍ਰਭੇ ਆਪਣੇ ਕਾ ਹੁਕਮ ਜਾਣੇ, ਤਿਸ ਕੀ ਮਹਿਮਾ ਕੌਣ ਵਖਾਣੂ, ਤਿਸ ਕਾ ਗੁਣ ਕਾ ਏਕ ਨਾ ਜਾਣੂ, ਆਠ ਪੈਰ ਪ੍ਰਭ ਸੇ ਹਜੂਰੇ, ਕਹੋ ਨਾਨਕ ਸੇ ਜਨ ਪੂਰੇ, ਮਨ ਮੇਰੇ ਤੇ

ਸਤਿਆਵੈ ਮਨ ਵਿੱਚ ਸਤਿਗੁਰ ਕੇ ਪਾਸ ਤੈ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨੇ ਕਾਮੇ ਤਿਸ ਕੋ ਹੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤਲੇ ਬਿਸ ਬਿਸਵੇ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੇ ਸੋ

ਜਾਣ ਪਲਿਆ ਨਾ ਜਾਈਏ, ਨਾਨਕ ਐਸਾ ਗੁਰਬਟ ਭਾਗੀ ਪਾਈਐ। ਸਫਲ ਦਰਸ਼ਨ ਪੇਖਤ ਪਨੀਤ, ਪਰਸਤ ਚਰਨਗਤ ਨਿਰਮਲ ਰੀਤ, ਭੇਟਤ ਸੰਗ ਰਾਮ ਗੌਨ ਰਵੈ, ਪਾਰ ਬ੍ਰਹਮ ਕੀ ਦਰਗਹਿ ਗਵੈ। ਸੁਣ ਕਰ ਬਚਨ ਕਰਨੇ ਅਗਾਨੇ, ਮਨ ਸੰਤੋਖ ਆਤਮ ਪਿਤਿਆਂ ਨੇ, ਪੂਰਾ ਗੁਰੂ ਆਖਿਓ ਜਾਂ ਕਾ ਮੰਤਰ, ਮਰਦਰਸ ਪੇਖੇ ਹੋ ਸੰਤ, ਗੁਣ ਬੇਅੰਤ ਕੀਮਤ ਨਹੀਂ ਪਾਏ, ਨਾਨਕ ਜਿਸ ਭਾਵੈ ਤਿਸ ਲੈ ਮਿਲਾਏ, ਜਿਵ ਹਾਏ ਕੁਸਤ ਨੇਕ ਸਤਪੁਰਖ ਪੂਰਨ ਵਿਵੇਕ, ਕਾਹੂ ਬੋਲਣਾ ਪਹੁੰਚਤ ਪ੍ਰਾਣੀ, ਅਗਮੇ ਗੋਚਰ ਪਰਮ ਨਿਰਵਾਣੀ, ਨਿਰਾਹਾਰ ਨਿਵੈ ਸੁਖਦਾਈ, ਤਾਂ ਕੀ ਕੀਮਤ ਕਿਨੇ ਨਾ ਪਾਈ, ਅਨਕ ਭਗਤ ਬੰਧਨ ਤਰੇ ਚਰਨ ਕਮਲ ਹਿਰਦੇ ਸਿਮਰੈ, ਸਤ ਬਲਿਹਾਰੀ ਸਤਿਗੁਰ ਆਪਣੇ, ਨਾਨਕ ਜੈਸ ਪ੍ਰਸਾਦ ਐਸਾ ਪ੍ਰਭੂ ਜਪਨੇ, ਇਹੋ ਹਰਸ ਪਾਵੈ ਚੰਨ ਕੋਏ, ਅੰਮ੍ਰਿਤ ਪੀਵੇ ਅੰਮ੍ਰਿਤ ਸੋ ਹੋਏ, ਉਸ ਪੁਰਖ ਕਾ ਨਾਹੀਂ ਕਦੇ ਵਿਨਾਸ, ਜਾਂ ਕੇ ਮਨ ਪ੍ਰਗਟੇ ਗੁਣਦਾਸ, ਆਠ ਪੈਰ ਹਰ ਕਾ ਨਾਮ ਲੇ, ਸੱਚ ਵਧੇ ਸੇਵਕੋ ਦੇ, ਬੋ ਮਾਇਆ ਕੇ ਸੰਗ ਨਾ ਲੇ, ਮਨ ਮੇ ਰਾਖੇ ਹਰ ਹਰੇਕ, ਅੰਧਕਾਰ ਦੀਪ ਪ੍ਰਗਾਸੇ, ਨਾਨਕ ਭਰਮ ਦੁਖ ਤੈਸੇ ਨਾਸੇ, ਤਪਤ ਮਾਹੇ ਠਾਂਡ ਪਰਤਾਏ, ਆਨੰਦ ਪਿਆ ਦੁਖ ਨਾਠੇ ਪਾਈ, ਜਨਮ ਮਰਨ ਕੇ ਮਿਟੇ ਅੰਦੇਸੈ, ਸਾਧੂ ਕੇ ਪੂਰਨ ਉਪਦੇਸੈ, ਭਉ ਚੁਕਾ ਨਿਰਭਵਸੈ, ਸਕਲ ਵਿਆਦ ਮਨ ਤੇ ਖੈ ਨਸੈ, ਜਿਸ ਕਾ ਸਾਧਨ ਕਿਰਪਾ ਧਾਰੀ, ਸਾਧ ਸੰਗ ਜਪ ਨਾਮ ਰਾਰੀ, ਤਿਤ ਪਾਈ ਚੂਕੇ ਭਰਮ ਗਮਣ, ਸੁਨ ਨਾਨਕ ਹਰ ਰਾਜਾ ਸਰਵਣ, ਨਿਰਗੁਣ ਆਪ ਸਰਗਣ ਵੀ ਉਹੀ, ਕਲਾ ਧਾਰ ਜੈ ਸਗਲੀ ਮੋਈ, ਆਪਣੇ ਚਰਿਤ ਪ੍ਰਵਿਆ ਬਣਾਏ, ਆਪਣੀ ਕੀਮਤ ਆਪੇ ਪਾਏ, ਹਰ ਬਿਨ ਦੂਜਾ ਨਾਹੀ ਕੋਏ, ਸਰਬਨ ਅੰਤਰੇ ਕੋ ਸੋਏ, ਪੋਤ ਪੋਤ ਰਵਿਆ ਰੂਪ ਰੰਗ, ਭੈ ਪ੍ਰਕਾਸ਼ ਸਾਧ ਕੇ ਸੰਗ,

ਵਾਸਪਤੀ ਸੰਤ ਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਅਧਾਰ ਅਵਰ ਪਾਸਾ ਮੀਤ ਵਸਾਰੋ ਚਰਨ ਕਮਲ ਰਤ ਮੈਂ ਉਰਧਾਰੋ ਕਾਰਨ ਕਾਰਨ ਸੋ ਪ੍ਰਭੂ ਸਮਰੱਥ ਦੜਕਰ ਕਹੋ ਨਾਮ ਹਰ ਬਥ ਇਹੋ ਧਨ ਸਾਂਚੋ ਹੋਵੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ ਏਕ ਆਸ ਰੱਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਏ ਜਿਸ ਧਨ ਕੋ ਚਾਰ ਕੋਂਠ ਠੁਰਤਾਵੈ ਸੋ ਧਨ ਹਰ ਸੇਵਾ ਤੇ ਪਾਵੈ ਜੈਸੋ ਕੋ ਨਿਤ ਬਾਛੇ ਮੀਤ ਸੋ ਸੋ ਸਾਧੂ ਸੰਗ ਪ੍ਰੀਤ ਜੈ ਸੋਭਾ ਕੋ ਕਰੇ ਭਲੀ ਕਾਨੀ ਸਾ ਸੋਭਾ ਭਜ ਹਰ ਕੀ ਸਾਨੀ ਅਨਕ ਭਾਵੀ ਰੋਗ ਨਾ ਜਾਏ ਰੋਗ ਮਿਟੇ ਹਰਿ ਆਪ ਖੁਦ ਲਾਏ ਸਰਮਦਾਨ ਮੈਂ ਹਰ ਨਾਮ ਦਾਨ ਜਪ ਨਾਨਕ ਦਰ ਗੈ ਪਰਵਾਨ ਮਨ ਪਰ ਬੋਧੋ ਹਰ ਕੇ ਨਾਇ ਦੈਦ ਧਾਪ ਤੇ ਆ ਬੈਠਾਏ ਤਾਂ ਕੋ ਬਿਘਨ ਲਾਗੇ ਕੋਏ ਜਾਂ ਕਿਰ ਦੇ ਵਸੇ ਹਰ ਸੋਏ ਕਾਲਤਾ ਤੀ ਠਾਂਡਾ ਹਰ ਨਾਉ ਸਿਮਰ ਸਿਮ ਸਦਾ ਸੁਖ ਪਾਓ ਪਉ ਬੈਂਸੇ ਪੂਰਨ ਹੋਇਆ ਆਸ ਭਗਤ ਪਾਏ ਆਤਮ ਪ੍ਰਗਾਸ ਤਿਤ ਕਰ ਜਾਏ ਬਸੇ ਅਵਨਾਸੀ ਕਹੋ ਨਾਨਕ ਕਾਟੀ ਜਾਂ ਫਾਸੀ ਤਤ ਵਿਚਾਰ ਕਹੇ ਜਨ ਸੱਚਾ ਜਨਮ ਅਰੇ ਸੋ ਕਾਚੋ ਕਾਚਾ ਆਵਾਗਮਨ ਮਿਟੇ ਪ੍ਰਭ ਸੇਵ ਆਗ ਤੇ ਆਗ ਸਰਨ ਗੁਰਦੇਵ ਇਉਂ ਰਤਨ ਜਨਮ ਕਾ ਹੋਏ ਆਧਾਰ ਹਰ ਸਿਮਰ ਪੁਰਾਣ ਆਧਾਰ ਅਨਕ ਭਾਵਨਾ ਛੂਟਨ ਹਾਰੇ ਸਿਮਰ ਸਾਸਤ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਬਾਛਿਤ ਨਾਨਕ ਫਲ ਪਾਏ ਸੰਗ ਨਾ ਚਾਲਸ ਤੇਰੇ ਧਨਾ ਤੂੰ ਕਿਆ ਲਪਟਾਏ ਮੂਰਖ ਮਨਾ ਸੁਤ ਮੀਤ ਕਤੰਬ ਅਰ ਬਿਨਤਾ ਇਨ ਤੇ ਕਹੋ ਤੁਮ ਕਵਨ ਸਨਾਥਾ ਰਾਜ ਰੰਗ ਮਾਇਆ ਵਿਸਤਾਰ ਇਨ ਤੇ ਕਹੋ ਕਵਨ ਛੁਟਕਾਰ ਅਸ ਵਾਸਤੀ ਰਥ ਸਵਾਰੀ ਝੂਠਾ ਡਾਮ ਝੂਠ ਪਸਾਰੀ ਜਿਨ ਦੀਏ ਤਸ ਪੁੱਜੇ ਨਾ ਬਿਗਾਨਾ ਨਾ ਵਿਸਾਰ ਨਾਨਕ ਪਛਤਾਨਾ ਗੁਰ ਕੀ ਮਾਤੂ ਲੇ ਆਨੇ ਭਗਤ ਬਿਨਾ ਮੈਂ ਟੂਬੇ ਸਿਆਣੇ।

ਸਾਰ ਪੂਤ ਸਤ ਹਰਿ ਕੋ ਨਾਉ ਸਹਿ ਸੁਹਾਏ ਨਾਨਕ ਗੁਣ ਗਾਓ। ਗੁਣ ਗਾਵਤ ਤੇਰੀ ਉਤਰ ਸਮੈਲ, ਬਿਨ ਸਜਾਏ ਹੋ ਮੈਂ ਵਿਖ ਫੈਲ। ਹੋਏ ਚੰਦ ਵਸੇ ਸੁਖ ਨਾਲ, ਸਾਸ ਕਰਾਸਾ ਨਾਮ ਸਮਾਲ। ਸਾੜ ਸਿਆਮ ਸਗਲੀ ਮਨਾ, ਸਾਧ ਸੰਗ ਪਾਪ ਐਸਾ ਹੀ ਧਨਾ। ਹਰ ਪੂੰਜੀ ਸੱਚ ਕਰੋ ਵਿਵਹਾਰ, ਇਹਾਂ ਸੁਖ ਧਰ ਗੈ ਜੈਕਾਰ। ਸਰਬ ਨਿਰੰਤਰ ਏਕੋ ਦੇਖ, ਕਹੋ ਨਾਨਕ ਜਾ ਕੇ ਮਸਤਕ ਲੇਖ। ਏਕੋ ਜਪ ਏਕੋ ਸਲਾਹੇ, ਏਕ ਸਿਮਰ ਏਕੋ ਮਨ ਆਹੇ। ਏਕ ਸਕੇ ਗੁਣ ਗਾਓ ਅਨੰਤ, ਮੰਤਾ ਜਾਪ ਏਕ ਭਗਵੰਤ। ਏਕੋ ਏਕ ਏਕ ਹਰਿ ਆਪ, ਪੂਰਨ ਪੂਰ ਰਿਓ ਪ੍ਰਭਿਆਪ। ਅਨਕ ਬਸਤਾਰ ਏਕ ਤੇ ਭੈ, ਏਕ ਰਾਤ ਪ੍ਰਾਸਤ ਗਏ। ਮਨ ਤਨ ਅੰਤਰ ਏਕ ਪ੍ਰਭ ਰਾਤਾ, ਗੁਰ ਪ੍ਰਸਾਦ ਨਾਨਕ ਏਕ ਜਾ।

ਆਸਪਦੀ ਜਾਂਚਕ ਜਾਂਚਾਂ ਚ ਪ੍ਰਵਾਨ ਕਰਕੇ ਪ੍ਰਦੇਵੋ ਨਾਮ ਸਾਜਨਾ ਕੀ ਮੰਗੋ ਧੂਰ ਪਾਰ ਬ੍ਰਹਮ ਸਰਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਓ ਸਾ ਸਾ ਪ੍ਰਭ ਤੁਮੇ ਧਿਆਓ ਚਾਰਨ ਸੁਣ ਸੋ ਲਾਗੇ ਪ੍ਰੀਤ ਭਗਤ ਕਰੋ ਪ੍ਰਭ ਕੀ ਨਤਨੀਤ ਏਕੋਟ ਏਕੋ ਆਧਾਰ ਨਾਨਕ ਮੰਗੇ ਨਾ ਪ੍ਰਭ ਸਾਰ ਪ੍ਰਭ ਕੀ ਦਸ਼ਟ ਮਾਸੁ ਕੋਏ ਹਰਸ ਪਾਵੈ ਬਿਰਲਾ ਕੋਏ ਜਿਨ ਚਾਖਿਆ ਸੇ।

ਬਟਭਾਗੀ ਜਪਿਆ ਪ੍ਰਭ ਸੋਏ, ਨਾਨਕ ਨਾਮ ਰਤੇ ਸੁਖ ਹੋਏ, ਸੇਵਕ ਕੀ ਮਨਸਾ ਪੂਰੀ ਪਈ, ਸਤਿਗੁਰ ਤੇ ਨਿਰਮਲ ਮਤ ਲਈ, ਜਿਨ ਕੋ ਪ੍ਰਭੂ ਹੋਇਓ ਦਿਆਲ, ਸੇਵਕ ਕਿਨੂੰ ਸਦਾ ਨਿਹਾਲ, ਬੰਧਨ ਕਾਤ ਮੁੱਕ ਜਨ ਪਿਆ, ਜਨ ਮਰ ਦੁਖ ਪਰਮ ਗਿਆ, ਇਸ਼ ਪੂਨੀ ਸਰਦਾ ਸਾਹਿਬ ਪੂਰੀ ਰਵ ਰਿਹਾ ਸਾ ਸੰਗ ਹਜ਼ੂਰੀ, ਜਿਸ ਕਾ ਸਾਧਨ ਲਿਆ ਮਿਲਾਏ, ਨਾਨਕ ਭਗਤੀ ਨਾਮ ਸਮਾਏ, ਸੋ

ਸੀ ਹਾਰ ਸਰਬ ਕਲਿਆਣ ਸੂਖ ਨਿਤਨਾਮ ਬੂਟ ਜਾਤ ਪਾਏ ਬਿਸਰਾਮ ਸਗਲ ਦੂਖਾ ਹੋਵਤ ਨਾਸ ਨਾਨਕ ਨਾਮ ਜਪੋ ਗੁਣ ਤਾਸ ਉਪਜੀ ਪ੍ਰੀਤ ਪ੍ਰੇਮ ਰਚਾਓ ਮਨ ਤਨ ਅੰਤਰੇ ਹੁ ਸੁਆਓ ਨਿਤ ਰੂਪੇਖ ਦਰਸ ਕੋਏ ਮਨ ਵਿਕਸੇ ਸਾਚਣ ਤੋਏ ਭਗ ਜਨਾ ਕੇ ਮਨ ਤਨ ਰੰਗ ਬਿਰਲਾ ਕਉ ਪਾਵੈ ਸੰਗ ਏਕ ਬਸ ਦੀਜੇ ਕਰ ਮਾਇਆ ਗੁਰਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਿਹਾ ਸਰਬ ਸਮਾਏ ਪ੍ਰਭ ਕਛੰਦ ਦੀਨ ਦਿਆਲ ਭਗਤ ਬਛਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾਂ ਕਰਤ ਪਿਤ ਪਾਰ ਆਦਿ ਪੁਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ ਜੋ ਜੋ ਜਪੈ ਸੋ ਹੋਏ ਪਨੀਤ ਭਗਤ ਪਾਵੈ ਲਾਵੇ ਮਨ ਹੀਤ ਹਮ ਨਿਰੁਗਣਿਆਰ ਨੀਚੇ ਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬ ਬੈਖੁੰਠ ਮੁਕਤ ਮੁਖ ਪਾਏ ਏਕ ਨਿਮ ਕਰ ਕੇ ਗੁਣ ਗਾਏ ਅਨਕ ਰਾਜ ਭੋਗ ਵਡਿਆਏ ਹਰ ਕੇ ਨਾਮ ਕੀ ਕਥਾ ਮਨ ਭਾਈ ਬਹੁ ਭੋਜਨ ਕਾ ਪ੍ਰਸੰਗੀਤ ਰਸਨਾ ਜਪਦੀ ਹਰਾ ਨੀਤ ਭਲੀ ਸੋ ਕਰਨੀ ਸੋ ਬਾਤ ਅਨਭੰਤ ਹਿਰਦੇ।

ਤਾਂ ਕਿ ਸੋਭਤ ਭਰਮ ਆਪਣ ਖੇਲ ਆਪਰਤੀ ਜਾ ਨਾਨਕ ਨਿਹਾਰ ਨਾ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਾ ਬੰਧ ਮੁਕਤ ਪਾਹੋ ਕਿਸ ਕੋ ਗਨੀ ਜਬ ਏਕੈ ਹਰ ਗਮ ਅਪਾਰ ਤਬ ਨਰਕ ਸੁਰਗ ਕੋ ਕੌਣ ਅਵਤਾਰ ਜਬ ਨਿਰਗਣ ਪ੍ਰਭ ਸਹਿ ਸੁਭਾਏ ਤਬ ਸਹਿ ਸਤ ਕਹੋ ਕਿ ਤਠਾਏ

ਕੁਛ ਹੋਏ ਆਪਣ ਸੂ ਸਭ ਜਗਤ ਪਰੋਏ ਜਾਂ ਕੋ ਪ੍ਰਭ ਜੀ ਆਪ ਭਜਾਏ ਸੱਚ ਨਾਮ ਸੋਈ ਜਿਨ ਪਾਏ ਸੋ ਸਮਦਾਸ਼ਟੀ ਤਤ ਕਾ ਬੇਤਾ ਨਾਨਕ ਸਗ ਸਹਿਸ ਕਾ ਜੇਤਾ ਜੀ ਜੰਤਰ ਸਭ ਤਾਂ ਕੇ ਹਾਥ ਦੀਨ ਦਿਆਲ ਨਾਥ ਕੋ ਨਾਥ ਜਿਸ ਰਾਖੇ ਤਿਸ ਕੋਈ ਨਾ ਮਾਰੈ ਸੋ ਮੁਗਾ ਜਿਸ ਮਨੋ ਵਿਸਾਰ ਹੈ ਤਿਸ

ਸਾਰ ਪੂਰਨ ਪੂਰ ਰਹੇ ਦਿਆਲ ਸਭ ਉੱਪਰ ਹੋਵਤ ਕਿਰਪਾਲ ਆਪਣੇ ਕਰਤਵ ਜਾਣੇ ਆਪ ਅੰਤਰ ਜਾਮੀ ਰਿਹਾ ਵਿਆਹ ਪ੍ਰਿਤ ਪਾਲੇ ਜੀਵਨ ਬਹੁਤ ਭਾਂਤ ਜੋ ਜੋ ਰਸੇ ਸੋ ਤਿਸੇ ਧਿਆਤ ਜਿਸ ਭਾਵ ਹੈ ਤਸਲੈ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਾਨਿਆ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕੇ ਖਜਾਨਿਆ ਜਨ ਲਾਗਾ ਰੇਕੇ ਨਾਏ ਤਸਕੀ ਆਸਨ ਬਿਰਤੀ ਜਾਏ ਸੇਵਕੋ ਸੇਵਾ ਬਣਾਏ ਹੁਕਮ ਬੂਝ ਪਰਮ ਪਦ ਪਾਈ ਇਸ ਤੇ ਉੱਪਰ ਨਹੀਂ ਵਿਚਾਰ ਜਾਂ ਕੇ ਮਨ ਵਸਿਆ ਨਿਰੰਕਾਰ ਬੰਧਨ ਤੋਰ ਪਏ ਨਿਰਵੈਰ ਅੰਧਨ ਪੂਜੇ ਗੁਰ ਕੇ ਪੈਰ ਇਹ ਲੋਕ ਸੁਖੀ।

ਹਾਲਤ ਪਾਲਤ ਦੋਏ ਲਿਓ ਸੁਭਾਰ, ਰਾਮ ਨਾਮੇ ਅੰਤਰ ਧਾਰ, ਪੂਰੇ ਗੁਰ ਕੀ ਪੂਰੀ ਦੇਖਿਆ, ਜਿਸ ਮਨ ਵਸੇ ਤੇ ਸਾਚ ਪਰਖਿਆ, ਮਨ ਤਾਂ ਨਾਮ ਜਪੋ ਲੈ ਬੁਲਾਏ, ਦੁੱਖ ਤਤ ਮਨ ਤੇ ਪਉ ਜਾਏ, ਸੱਚ ਵਪਾਰ ਕਰੋ ਵਪਾਰੀ, ਦਰਗਹਿ ਨਿਵੇ ਖੇਪਤ ਮਾਰੀ, ਏਕਾ ਟੇਕ ਰੱਖੋ ਮਨ ਮਾਏ, ਨਾਨਕ ਬਹੁ ਨਾ ਬਹਿ ਜਾਏ, ਤਿਸ ਤੇ ਦੂਰ ਕਹਾਂ ਕੋ ਜਾਏ, ਉਪਰੇ ਰੱਖਣ ਹਾਰ ਧਿਆਏ, ਨਿਰਭਉ ਜਪੈ ਸਗਲ ਕੋ ਮਿਟ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ।

ਮਤ ਪੂਰੇ ਅੰਮ੍ਰਿਤ ਜਾਂ ਕੀ ਦ੍ਰਿਸ਼ਟ ਦਰਸ਼ਨ ਪੇਕ ਉਤਰ ਸ੍ਰੇਸ਼ਟ ਚਰਨ ਕਮਲ ਜਾਂ ਕੇ ਅਨੂਪ ਸਫਲ ਦਰਸ਼ਨ ਸੁੰਦਰ ਰੂਪ ਧਨ ਸੇਵਾ ਸੇਵਕ ਪ੍ਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ ਜਿਸ ਮਨ ਵਸੇ ਸੋਹ ਤਨਿਹਾਲ।

ਸੰਤ ਸੰਗ ਅੰਤਰ ਬੁਢਿਠਾ ਨਾ ਪ੍ਰਭੂ ਕਾ ਲਾਖਾ ਮਿਠਾ ਸਗਲ ਸਮਿਗਰੀ ਏਕ ਸਗਟ ਮਾਹੇ ਅਨਕ ਰੰਗ ਨਾਨਾ ਦਿਸ਼ਟਾਏ ਨੌ ਨਿਧਿ ਅੰਮ੍ਰਿਤ ਪ੍ਰਭੂ ਕਾ ਨਾਮ ਦੇਹੀ ਮੈਂ ਇਸ ਕਾ ਬਿਸਰਾਮ ਸੁਨ ਸਮਾਧ ਅਨੰਤ ਨਾਦ ਕਹਿਣ ਨ ਜਾਈਏ ਚਾਰਤ ਬਿਸਮਾਦ ਤੈਨ ਦੇਖਿਆ ਜਿਸੇ ਆਪ ਦਿਖਾਏ।

ਤਿਸੇ ਸਮਾਏ, ਤਿਸ ਤੇ ਭਿੰਨ ਨਾਹੀ ਕੋ ਉਠਾਓ, ਗੁਰਪ੍ਰਸਾਦ ਨਾਨਕ ਕੋ ਪਾਓ, ਵੇਦ ਪ੍ਰਾਣ ਸਮਰਥ ਮੈਂ ਦੇਖ, ਸਸੀਆ ਸੂਰ ਨਖੱਤਰ ਮੈਂ ਏਕ, ਬਾਣੀ ਪ੍ਰਭ ਕੀ ਸਭ ਕੋ ਬੋਲੇ, ਆਪੇ ਡੋਲ ਨਾ ਕਭੂ ਡੋਲੈ, ਸਰਬ ਕਰਾ ਕਰ ਖੇਲੇ ਖੇਲ, ਮੋਲ ਨਾ ਪਾਈਏ ਗੁਣੇ ਅਮੋਲ, ਸਰਬ ਜੋਤ ਮੈਂ ਜਾਂ ਕੀ ਜੋਤ, ਧਾਰਿਓ ਸੁਆਮੀ ਉਤ ਪੋਤ, ਗੁਰਪ੍ਰਸਾਦ ਭਰਮ ਕਾ ਨਾਸ, ਨਾਨਕ ਤਿਨਮੇ ਉਹ ਵਿਸਾਸ, ਸੰਤ ਜਿਨ੍ਹਾਂ ਕਾ ਪੇਖਣ ਸਭ ਬ੍ਰਹਮ, ਸੰਤ ਜਿਨ੍ਹਾਂ ਕੇ ਹਿਰਦੇ ਸਭ ਧਰਮ, ਸੰਤ ਜਿਨ੍ਹਾਂ ਸੁਣੇ ਸੋ ਬਚਨ, ਸਰਬ ਵਿਆਪੀ ਰਾਮ ਸੰਗ ਰਚਨ, ਜਿਨ ਜਾਤਾ ਤਿਸ ਕੀਏ ਰਹਿਤ, ਸਤ ਬਚਨ ਸਾਧੂ ਸਭ ਕਹਿਤ, ਜੋ ਜੋ ਹੋਏ ਸੁਖਮਾਨੇ ਕਰਨ ਕਰਾਵਣ, ਹਰ ਪ੍ਰਭ ਜਾਣੇ ਅੰਤਰ ਵਸੇ ਬਾਹਰ ਵੀ ਉਹੀ, ਨਾਨਕ ਦਰਸ਼ਨ ਦੇ ਸਭ ਮੋਹੀ, ਆਪ ਸਤ ਕੀਆ ਸਭ ਸਤ, ਤਿਸ ਪ੍ਰਭ ਤੇ ਸਗਲੀ ਉਤਪਤ, ਤਿਸ ਭਾਵੇ ਤਾਂ ਕਰੇ ਵਿਸਥਾਰ, ਤਿਸ ਭਾਵੇ ਤਾਂ ਏਕ ਓਂਕਾਰ, ਅਨਕ ਕਲਾ ਲਿਖੀ ਨਾ ਜਾਏ, ਜਿਸ ਭਾਵ ਹੈ ਤਿਸ ਲੈ ਮਿਲਾਏ, ਕਵਣ ਨਿਕਟ ਕਵਣ ਕਹੀਏ ਦੂਰ, ਆਪੇ ਆਪ ਆ ਭਰਪੂਰ, ਅੰਤਰਗਤ ਜਿਸ ਆਪ ਜਨਾਏ, ਨਾਂ ਜਿਸਨ ਆਪ ਜਾਏ, ਸਰ ਭੂਤ ਆਪਰਤਾਰਾ, ਸਰ ਬਣਿਆਨਿਆ ਪੇਖਨਹਾਰਾ, ਸਗਲ ਸਮੱਗਰੀ ਜਾਂ ਕਾ ਤਨਾ, ਆਪਨ ਜਾ ਸਾਫ ਹੀ ਸੁਣਾ, ਆਪ ਜਾਣੇ ਖੇਲ ਬਣਾਇਆ, ਆਗਿਆ ਕਰੀ ਕੀਨੀ ਮਾਇਆ, ਸਭ ਕਹਿ ਮਤ ਲੋਪਤ ਰਹਿ, ਜੋ ਕੁਛ ਕਹਿਣਾ ਸੋ ਆਪੇ ਕਹੇ, ਆਗਿਆ ਆਵੇ ਆਗਿਆ ਜਾਏ, ਨੰਗ ਜਾਂ ਭਾਵੈ ਤਾਂ ਲੈ ਸਮਾਏ, ਐਸਤੇ ਹੋਏ ਸੋ ਨਾਹੀ ਬੁਰਾ, ਉਰੇ ਕਹੋ ਕਿਨੇ ਕਛੂ ਕਰਾ, ਆਪ ਭਲਾ ਕਰ ਤੂੰ ਤਤ ਨੀਤੀ, ਆਪੇ ਜਾਣੇ ਆਪਣੇ ਜੀ ਕੀ, ਆਪ ਸਾਚ ਧਾਰੀ ਸਭ ਸਾਚ, ਓਤ ਪੋਤ ਆਪਣ ਸੰਗਰਾਚ, ਤਾਂ ਕੀ ਗਤ ਮਿਤ ਕਹੀ ਨਾ ਜਾਏ, ਦੂਸਰ ਹੋਏ ਤਾਂ ਸੋਚੀ ਪਾਏ, ਤਿਸ ਕਾ ਕੀਆ ਸਭ ਪ੍ਰਵਾਨ, ਗੁਰਪ੍ਰਸਾਦ ਨਾਨਕਿਓ ਜਾਣ, ਜੋ ਜਾਣੇ ਤੇ ਸਦਾ ਸੁਖ ਹੋਏ, ਆਪ ਮਿਲਾਏ ਲੈ ਪ੍ਰਸੋਏ, ਉਹ ਧਨਵੰਤ ਕੁਲਵੰਤ ਪਤਵੰਤ।

ਨਾਨਕ ਜੀ ਕਾ ਇਹ ਆਧਾਰ। ਉੱਤਮ ਸਲੋਕ ਸਾਧ ਕੇ ਬਚਨ ਮਲੀਕ ਲਾਲ ਰਤਨ, ਸੁਨਤ ਕਮਾਵਤ ਹੋ ਤੇ ਆਧਾਰ, ਆਪ ਤਰੈ ਲੋਕੇ ਨਸਤਾਰ। ਸਫਲ ਜੀਵਨ ਸਫਲ ਤਾਂ ਕਾ ਸੰਗ, ਜਾਂ ਕੇ ਮਨ ਲਾਗਾ ਰੰਗ। ਜੈ ਜੈ ਸ਼ਬਦ ਅਨਾਥ ਬਾਜੈ, ਸੁਨ ਸੁਨ ਆਨੰਦ ਕਰੇ ਪ੍ਰਭੂ ਗਾਜੇ। ਪਰਖ ਕਿਰਪਾਲ ਮਾਥ ਕੇ ਮਾਥੇ, ਨਾਨਕ ਉਤਰੇ ਤਿਨ ਕੇ ਸਾਥ।

ਹੀ ਸੱਚ ਸੋਚੈ ਸੋਚ ਨ ਹੋਵੇ ਜੇ ਸੋਚੀ ਲੱਖ ਵਾਰ ਚੁਪੈ ਚੁੱਪ ਨ ਹੋਵੇ ਜੇ ਲਾਇ ਰਹਾ ਲਵਤਾਰ ਭੁੱਖਿਆ ਭੁੱਖ ਨ ਉਤਰੀ ਜੀ ਬੰਨਾ ਪੁਰਿਆ ਭਾਰ ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ ਕਿਵ ਸਚਿਆਰਾ ਹੋਈ।

ਕੋਟ ਦਿੰਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ, ਹੁਕਮੀ ਹੁਕਮ ਚਲਾਏ ਰਾਹ, ਨਾਨਕ

ਸੋ ਘਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰੀਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ। ਜਿਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨ ਜਾਈ ਗੁਰਾ ਇੱਕ ਦੇ ਬੁਝਾਈ ਸਭਨਾ ਜੀ।

ਸ਼ਰਵਣ ਕਰਮਾ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾ ਖੰਡਾਂ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ ਚੰਗਾ ਨਾਮ ਰਖਾਏ ਕਹਿ ਜਸ ਕੀਰਤ ਜਾਗ ਲੇ ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੇ ਕੇ

ਪੰਜ ਪਰਵਾਨ ਪੰਜ ਪ੍ਰਧਾਨ ਪੰਚੇ ਪਾਵੈ ਦਰਗਹਿ ਮਾਨ ਪੰਚੇ ਸੋਹ ਹੇ ਦਾਦਾ ਜਾਨ ਪੰਚਾਂ ਕਾ ਗੁਰ ਇਕ ਧਿਆਨ ਜੇ ਕੋ ਕਹੈ ਕਰੈ ਵਿਚਾਰ ਕਰਤੇ ਕਹਿ ਕਰਨੈ ਨਾਹੀ ਸੁਮਾਰ ਧੌਲ ਧਰਮ ਦਇਆ ਕਾ ਪੂਤ ਸੰਦੂਖ ਤਬ ਰੱਖਿਆ ਜਿਨ ਸੂਤ ਜੇ ਕੋ ਬੁਝੈ ਹੋਵੈ ਸਚਿਆਰ ਧਵਲੈ ਉਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰਤ ਲੈ ਗਵਣ ਜੋਰ ਜੀ ਜਾ ਤਰੰਗਾਂ ਕੇ ਨਾ ਸੁਭਨਾ ਲਿਖਿਆ ਬੜੀ ਕਲਾ ਲੇਖਾ ਲਿਖ ਜਾਣੇ ਕੋਇ ਲੇਖਾ ਲਿਖਿਆ ਕੇਤਾ ਹੋਏ

ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮ ਨਿਰੰਕਾਰ, ਸੰਖ ਜਪ ਸੰਖ ਭਾਉ, ਸੰਖ ਪੂਜਾ ਸੰਖ ਤਾਪ ਤਾਉ, ਅਸੰਗ ਗ੍ਰੰਥ ਮੁਖ ਵੇਦ ਪਾਠ, ਸੰਗ ਜੋਗ ਮਨ ਰਹਿ ਉਦਾਸ, ਸੰਗ ਭਗਤ ਗੁਣ ਗਿਆਨ ਵਿਚਾਰ, ਸੰਗ ਸਤੀ ਅਸੰਗ ਦਾਤਾਰ, ਅਸੰਖ

ਆਗਾਸ ਓੜ ਕੋੜ ਕਪਾਲ ਥੱਕੇ ਵੇਦ ਕੈਨਿਕ ਵਾਸ ਸਠਰ ਕੈਨਿਕ ਤੇ ਬਸ ਲਿਖ ਧਾਤ ਲਿਖਾ ਹੋਏ ਤਾਂ ਲਿਖੀ ਹੈ ਲਿਖੇ ਹੋਏ ਬਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਲਾਹੀ ਸਲਾਹੀ ਤੀ ਸੁਰਤ ਨ ਪਾਈਐ ਨਦੀਆਂ ਤੈਬਾ ਪਵੈ ਸਮੁੰਦ ਨਾ ਜਾਣੀਐ ਸਮੁੰਦ ਸਾ ਸੁਲਤਾਨ ਗ੍ਰਹਿ ਸੇਤੀ ਮਾਲ ਧਨ ਕੀੜੀ ਤੁਲਨਾ ਹੋਵਨੀ ਜਿਤ ਸਮਨੁ ਨ ਵਿਸਰੈ ਅੰਤ ਨ ਸਿਫਤੀ ਕਹਿਣ ਨ ਅੰਤ ਅੰਤ ਨ ਕਰਨ ਦੇਰ ਨ ਅੰਤ ਅੰਤ ਨ ਵੇਖਣ ਸੁਣ ਨ ਅੰਤ ਅੰਤ ਨ ਜਾਪੈ ਕਿਆ ਮਨ ਮੰਤ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਾਰਾ ਵਾਰ ਅੰਤ ਕਾਰਨ ਕੀਤੇ ਬਿਲ ਲਾਏ ਤਾਂ ਕਿ ਅੰਤ ਨ ਪਾਏ ਜਾਏ ਉਹ ਅੰਤ ਨ ਜਾਣੇ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾ ਉੱਚੇ ਪਰ ਉੱਚਾ ਨਾ ਹੋਏ ਵਡੂਚਾ ਹੋਵੇ ਕੋਏ ਦਿਸ ਉੱਚੇ ਕੋ ਜਾਣੇ ਸੋਏ ਜੇ ਵੜਿਆ ਆਪ ਜਾਣੇ ਆਪੇ ਆਪ

ਖਾਈ ਖਾਏ ਕੀਤੇ ਅਦੁਖ ਭੁਖ ਸਦ ਮਾਰ ਪੇਦਾ ਤੇਰੀ ਦਾ ਤਾਰ ਵੰਧ ਖਲਾਸੀ ਭਾਣੇ ਹੋਏ ਹੋ ਰੱਖ ਨਾ ਸਕੈ ਕੋਏ ਜੇ ਕੋ ਖਾਇ ਕੇ ਆਖਣ ਪਾਏ ਉਹ ਜਾਣੇ ਜੇਤੀਆ ਮੋਏ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਪੇ ਕੇ ਜਿਸਨੂੰ

ਸਿੱਧੇ ਅੰਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਦੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਰਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਹਣੀਆ ਮਨ ਮੋਹਨ ਸੁਰਗਾ ਮਛ ਪਿਆਲੇ ਗਾਵਨ ਰਤਨੇ ਉਪਾਏ ਤੇਰੇ ਅੜਸਠ ਤੀਰਥ ਨਾਲੇ ਗਾਵੇ ਜੂਤ ਮਹਾ ਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਪਰ ਭੰਡਾ ਕਰਕੇ ਰੱਖੇ ਧਾਰੇ ਸਹੀ ਤੁਧਨੋਂ ਗਾਵੇ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਜਿਤ ਨ ਆਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭਿਓ ਸੀ ਜਾਏ ਨ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਘਰ ਘਰ ਜਿਨਸੀ ਮਾਇਆ ਜਿਨੇ ਉਪਾਈ ਘਰ ਘਰ ਵੇਖਿਆ ਕੀਤਾ ਆਪਣਾ ਜਿਵ ਤੁਸਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਈ ਸੋ ਪਾਤ ਸਾਹੋ ਸਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰੇ ਵਿਭੂਤ ਕਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤ ਜਗ ਜੀਤ ਆਦੇਸ ਦਿਸ ਆਦੇਸ ਆਦੇ ਨੀਲ ਅਨਾਦੇ ਅਨਾ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜੇ ਨਾ ਦੇ ਆਪਣਾ ਨਾਤੀ ਸਭ ਜਾ ਕੇ ਰੇਤ ਸੇਦੇ ਅਵਰਾਸਾ ਸੰਯੋਗ ਯੋਗ ਦੇ ਕਾਰ ਚਲਾਵੇ ਲੇਖੇ ਆਵੇ ਭਾਗ ਆਦੇਸ ਦਿਸ ਆਦੇਸ ਆਦੇ ਨੀਲ ਅਨਾਦੇ ਅਨਾ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਬਿਆਈ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਇਹੋ ਵਿਡਾਣ ਆਦੇਸ ਦਿਸ ਆਦੇਸ ਆਦ ਨੀਲ ਅਨਾਦ ਨਾ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੁਵੇਕਾ ਵਾਰ ਘਰ ਘਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਦਿਸ ਆਦੇਸ ਆਦ ਨੀਲ ਅਨਾਦ ਨਾ ਜੁਗ ਜੁਗ ਏਕੋ ਵੇਸ।

ਕਛ ਪਕਾਈ ਉਥੇ ਪਾਈ, ਨਾਨਕ ਗਇਆ ਜਾਪੈ ਜਾਈ। ਧਰਮ ਖੰਡ ਕਾਏ ਹੋ ਧਰਮ, ਗਿਆਨ ਖੰਡ ਕਾ ਆਖੋ ਕਰਮ। ਕੀਤੇ ਪਵਨ ਪਾਣੀ ਵੈ ਸੰਤਰ, ਕੀਤੇ ਕਾਨ ਮਹੇਸ਼, ਕੀਤੇ ਪਰਮੇ ਘਾਟ ਘੜੀਐ, ਰੂਪ ਰੰਗ ਕੇ ਵੇਸ਼।

ਦਾਨਮ ਮੁਨ ਕੀਤੇ ਕੀਤੇ ਰਤਨ ਸਮੁੰਦ ਕੀਤੀ ਅਖਾਣੀ ਕੀਤੀ ਅਬਾਣੀ ਕੀਤੇ ਪਾਨ ਰਿੰਦ ਕੀਤੀ ਅਸੁਰਤੀ ਸੇਵਕ ਕੀਤੇ ਨਾਨਕ ਅੰਤ ਨਯੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਦ ਵਿਨੋਦ ਗੋਡ ਆਨੰਦ ਸਰਮਖੰਡ ਕੀ ਬਾਣੀ ਰੂਪ ਤਿੱਥੇ ਘੜਤ ਘੜੀਏ ਬਹੁਤੇ ਅਨੂਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹਿ ਪਿੱਛੇ ਪਛਤਾਏ ਜਿੱਥੇ ਘੜੀਏ ਸੁਰਤ ਮਤ ਮਨ ਬੁੱਧ ਜਿੱਥੇ ਘੜੀਏ ਸੁਰਾ ਸਦਾ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਜਿੱਥੇ ਹੋਰ ਨਾ ਕੋਈ ਹੋਰ ਜਿੱਥੇ ਜੋਤ ਮਹਾਂਬਲ ਸੂਰ ਦਿਨ ਮੈਂ ਰਾਮ ਰਹਿਆ ਭਾਰ ਪੂਰ ਜਿੱਥੇ ਸੀ ਤੋ ਸੀਤਾ ਮੈਂ ਮਾਮਾਏ ਤਾਂ ਕੇ ਰੂਪ ਨਾ ਕਥਨੇ ਜਾਏ ਨਾ ਉਹੇ ਮਰੇ ਨਾ ਠਾਗੇ ਜਾਏ ਜਿਨ ਕੈ ਰਾਮ ਵਸੈ ਮਨ ਮਾਏ ਜਿੱਥੇ ਭਗਤ ਵਸੈ ਕੇ ਲੋ ਕਰੇ ਨਾ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਜਿੱਥੇ ਖੰਡ ਮੰਡਲ ਬ੍ਰਹਾਂਡ ਜੇ ਕਹਿ ਤੰਤ ਨਯਨ ਤਿੱਥੇ ਲੋ ਲੋ ਆਕਾਰ ਜਿਵ ਜੇ ਹੁਕਮ ਤੇ ਵੈਤ ਵਿਕਾਰ ਵੇਖੈ ਵਿਖਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ

0: ਸਤਿਗੁਰ ਖਾਲਸਾ
1: ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਆਪ ਸਾਹਿਬ ਕੀ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਛਪੈ ਸ਼ਾਂਤ ਪ੍ਰਸਾਦ ਚੱਕਰ ਕਿਹ ਨਿਆਰ ਵਰਨ ਜਾਤ ਅਰ ਪਾਤ ਨੈਣ ਦੇਹੇ ਰੂਪ ਰੰਗ ਅਰ ਰੀਕ ਭੇਖ ਕੋ ਕਹਿ ਨਾ ਸਕਤ ਕਿਹੇ ਅਚਲ ਮੂਰਤਿ ਅਨੁਭਉ ਪ੍ਰਕਾਸ਼ ਅਮਿਤੋਜ ਕਹਿ ਜੈ ਕੋਟ ਇੰਦਰ ਇੰਦਰਾਨ ਸਾਹਿ ਸਾਹਨ ਗਨਿਜੈ ਤਿਰ ਭਵਨ ਮਹੀਪ ਸੁਰ ਨਰ ਅਸੁਰ ਨੀਤ ਨੀਤ ਬਨ ਤ੍ਰਿਣ ਕੈ ਤੈ ਸਰਬਨਾਮ ਕਥਾ ਕਵਨ ਕਰਮ ਨਾਮ ਵਰਨ ਸੁਮਤ ਭੁਜੰਗ ਪ੍ਰਿਆ ਛੰਦ ਨਮਸਤੋ ਅਕਾਲੇ ਨਮਸਤੋ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਅਨੂਪੇ ਨਮਸਤੰਗ ਭੇਖੇ ਨਮਸਤੰਗ ਦੇਖੇ ਨਮਸਤੰਗ ਕਾਏ ਨਮਸਤੰਗ ਜਾਏ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਮਸਤੰਗ ਨਮਸਤੰਗ ਭਾਮੰਗ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਵਾਹੇ ਨਮਸਤੰਗ ਢਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਤੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਉਦਾਰੇ ਨਮਸਤੰਗ ਅਪਾਰੇ ਨਮਸਤੰਗ ਸੋਇਕੈ ਨਮਸਤੰਗ ਅਨੇਕੈ ਨਮਸਤੰਗ ਭੂਤੇ ਨਮਸਤੰਗ ਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਧਰਮੇ ਨਮਸਤੰਗ ਨਿਰਦੇਸ਼ੇ ਨਮਸਤੰਗ ਨਿਰਭੇਸ਼ੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਘਾਤੇ ਨਮਸਤੰਗ ਨਿਰਭੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਅਸੋਕੇ ਨਮਸਤੰਗ ਨਿਰਤਾਪੇ ਨਮਸਤੰਗ ਥਾਪੇ ਨਮਸਤੰ ਤਰਮਾਨੇ ਨਮਸਤੰ ਨਿਧਾਨੇ ਨਮਸਤੰ ਅਗਾਹੇ ਨਮਸਤੰ ਅਬਾਹੇ ਨਮਸਤੰ ਤਲਵਰਗੇ ਨਮਸਤੰ ਸਰਗੇ ਨਮਸਤੰ ਪ੍ਰਭੋਗੇ ਨਮਸਤੰ ਸੋ ਜੋਗੇ ਨਮਸਤੰ ਰੰਗੇ ਨਮਸਤੰ ਭੰਗੇ ਨਮਸਤੰ ਗੰਮੇ ਨਮਸਤਸਤਰਮੇ ਨਮਸਤੰ ਜਲਾਸਰੇ ਨਮਸਤੰ

ਆਸਰੀ ਨਮਸਤੰ ਜਾਤੇ ਨਮਸਤੰ ਪਾਤੇ ਨਮਸਤੰ ਅਮਜਬੇ ਨਮਸਤਸਤਜਬੇ ਦੇਸੰ ਦੇਸੇ ਨਮਸਤੰ ਭੇਸੇ ਨਮਸਤੰ ਨਿਰਧਾਮੇ ਨਮਸਤੰ ਨਿਰਵਾਮੇ ਨਮੋ ਸਰਵਕਾਲੇ ਨਮੋ ਸਰਵਦਿਆਲੇ ਨਮੋ ਸਰਵਰੂਪੇ ਨਮੋ ਸਰਵਭੂਪੇ ਨਮੋ ਸਰਵਕਾਪੇ ਨਮੋ ਸਰਵਤਾਪੇ ਨਮੋ ਸਰਵਕਾਲੇ ਨਮੋ ਸਰਵਪਾਲੇ ਨਮਸਤਸਤ ਦੇਵਾ ਨਮਸਤੰ ਅਭੇਵਾ ਨਮਸਤੰ ਅਜਨਮੇ ਨਮਸਤੰ ਸੁਬਨਵੇ ਨਮੋ ਸਰਵ ਗਾਉਣੇ ਨਮੋ ਸਰਵ ਭਾਉਣੇ ਨਮੋ ਸਰਵ ਰੰਗੇ ਨਮੋ ਸਰਵ ਭੰਗੇ ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਸਤੰ ਅਭਰਨੇ ਨਮਸਤੰ ਅਰਨੇ ਨਮਸਤੰ ਜਰਾਰ ਨਮਸਤੰ ਕਰਤਾਰ ਨਮੋ ਸਰਵ ਧੰਦੇ ਨਮੋ ਸਤਬੰਦੇ ਨਮਸਤੰ ਨਿਰਸਾਕੇ ਨਮਸਤੰ ਨਿਰਵਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤਸਤਰਾਕੇ ਨਮਸਤੰ ਸੁਹਾਗੇ ਨਮੋ ਸਰਵ ਸੋਖੰ ਨਮੋ ਸਰਵ ਭੋਖੰ ਨਮੋ ਸਰਵ ਕਰਤਾ ਨਮੋ ਸਰਵ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਵ ਦਿਆਲੇ ਨਮੋ ਸਰਵ ਪਾਲੇ ਚਾਚਰੀ ਸ਼ਾਂਤਿਆ ਪ੍ਰਸਾਦ ਰੂਪ ਹੈ ਨੂਪ ਹੈ ਜੂ ਹੈ ਬੂ ਹੈ ਲੇਖ ਹੈ ਭੀਖ ਹੈ ਨਾਮ ਹੈ ਕਾਮ ਹੈ ਅਤੇ ਹੈ ਭੇ ਹੈ ਜੀਤ ਹੈ ਭੀਤ ਹੈ ਤਰਮਾਨ ਹੈ ਨਿਧਾਨ ਹੈ ਤਰਵਰਗ ਹੈ ਸਰਗ ਹੈ ਨੀਲ ਹੈ ਨਾਦ ਹੈ ਜੇ ਹੈ ਜਾਦ ਹੈ ਅਜਨਮ ਹੈ ਵਰਨ ਹੈ ਭੂਤ ਹੈ ਭਰਨ ਹੈ ਗੰਜ ਹੈ ਭੰਜ ਹੈ ਜੂਜ ਹੈ ਜੰਜ ਹੈ ਮੀਕ ਹੈ ਰਫੀਕ ਹੈ ਅਤੰਧ ਹੈ ਬੰਧ ਹੈ ਨਿਰਬੂਜ ਹੈ ਸੂਝ ਹੈ ਕਾਲ ਹੈ ਜਾਲ ਹੈ ਲਾਹ ਹੈ ਜਾਹ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਿਰਸਰੀਕ ਹੈ ਨਿਰਲੰਬ ਹੈ ਸੰਭ ਹੈ ਗਮ ਹੈ ਜਮ ਹੈ ਭੂਤ ਹੈ ਸ਼ੂਤ ਹੈ ਲੋਕ ਹੈ ਸੋਕ ਹੈ ਅਕਰਮ ਹੈ ਭਰਮ ਹੈ ਜੀਤ ਹੈ ਭੀਤ ਹੈ ਬਾਹ ਹੈ ਅਗਾਹ ਹੈ ਮਾਨ ਹੈ ਨਿਧਾਨ ਹੈ ਅਨੇਕ ਹੈ ਪ੍ਰੇਕ ਹੈ ਭੁਜੰਗ ਪ੍ਰਿਆ ਛੰਨ ਨਮੋ ਸਰਵ ਮਾਨੇ ਸਮਸਤੇ ਨਿਧਾਨੇ ਨਮੋ ਦੇਵ ਦੇਵੇ ਅਭੇਖੀਏ ਭੇਵੇ ਨਮੋ ਕਾਲ ਕਾਲੇ ਨਮੋ ਸਰਵ ਪਾਲੇ ਨਮੋ ਸਰਵ ਗਾਉਣੇ ਨਮੋ ਸਰਵ ਭਾਉਣੇ ਅਨੰਗੀ ਨਾਥੇ ਨਸੰਗੀ ਪ੍ਰਮਾਥੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਭਾਨ ਭਾਨੇ ਨਮੋ ਬਾਦ ਬਾਦੇ ਨੰਗੀ ਨਾਮੇ ਸਮਸਤੀ ਸਰੂਪੇ ਪ੍ਰਵੰਗੀ ਪਰਮਾਥੇ ਸਮਸਤੀ ਵਿਭੂਤੇ ਕਲੰਕੰਗ ਬਿਨਾ ਨੀਕਲੰਕੀ ਸਰੂਪੇ ਨਮੋ ਰਾਜ ਰਾਜੇਸ਼ਵਰਮ ਪਰਮ ਰੂਪੇ ਨਮੋ ਯੋਗ ਯੋਗੇਸ਼ਵਰਮ ਪਰਮ ਸਿੱਧੇ ਨਮੋ ਰਾਜ ਰਾਜੇਸ਼ਵਰਮ ਪਰਮ ਬ੍ਰਿਧੇ ਨਮੋ ਸ਼ਸਤਰ ਪਾਣੇ ਨਮੋ ਅਸਤਰ ਮਾਨੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਭੇਖੀ ਭਰਮੀ ਭੋਗੀ ਭੁਗਤੇ ਨਮੋ ਯੁਗ ਯੁਗੇਸ਼ਵਰਮ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੀਤ ਅਪ੍ਰੀਤ ਦੇਵੇ ਸੁ ਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਮਨ ਮਾਨੇ ਨਮੋ ਰੋਗ ਰੋਗੇ ਨਮਸਤੰ ਸੁਨਾਨੋ ਨਮੋ ਮੰਤਰ ਮੰਤਰ ਨਮੋ ਜੰਤਰ ਜੰਤਰ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰ ਸਦਾ ਸਚਦਾਨੰਦ ਸਰਪੰ ਪਰਮਾਸੀ ਰੂਪੇ ਰੂਪੇ ਸਮਸਤਲ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ ਅਦੋ ਉਰਦ ਅਰਦੰ ਅੰਗੋਂਗ ਹਰਤਾ ਪਰਮ ਪਰਮ ਪਰਮੇਸ਼ਵਰਮ ਪੁਰਸਪਾਲੰ ਸਦਾ ਸਰਵਦਾ ਸਿਦਾਤਾ ਦਿਆਲੰ ਅਸ਼ੇਦੀ ਭੇਦੀ ਨਾਮੰ ਕਾਮੰ ਸਮਸਤੋ ਪਰਾਜੀ ਸਮਸਤਸਤਾਮੂ ਤੇਰਾ ਜੂਰ ਚਾਚਰੀ ਸ਼ਾਨ ਜਲੇ ਹੈ ਖਲੇ ਹੈ ਭੀਤ ਹੈ ਵਿਹੈ ਪ੍ਰਭੂ ਹੈ ਜੂ ਹੈ ਦੀਸ ਹੈ ਭੇਸ ਹੈ ਭੁਜੰਗ ਪ੍ਰਿਆ ਛੰਦ ਅਗਾਧੇ ਅਬਾਧੇ ਨੰਦੀ ਸਰੂਪੇ ਨਮੋ ਸਰਵ ਮਾਨੇ ਸਮਸਤੀ ਨਿਧਾਨੇ ਨਮਸਤੋ ਨਿਰਨਾਥੇ ਨਮਸਤੋ ਪਰਮਾਥੇ ਨਮਸਤੋ ਅੰਗੰਜੇ ਨਮਸਤੋ ਅਭੰਜੇ ਨਮਸਤੋ ਅਕਾਲੇ ਨਮਸਤੋ ਅਪਾਲੇ ਨਮੋ ਸਰਵ ਦੇਸੇ ਨਮੋ ਸਰਵ ਭੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਮਾਹ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਕੇ ਨਮੋ ਸੋਕ ਸੋਕੇ ਨਮੋ ਸਰਵ ਰੋਗੇ ਨਮੋ ਸਰਵ ਭੋਗੇ ਨਮੋ ਸਰਵ ਜੀਤੰ ਨਮੋ ਸਰਵ ਭੀਤੰ ਨਮੋ ਸਰਵ ਗਿਆਨੰ ਨਮੋ ਪਰਮਤਾਨੰ ਨਮੋ ਸਰਵ ਮੰਤਰੰ ਨਮੋ ਸਰਵ ਜੰਤਰੰ ਨਮੋ ਸਰਵ ਦ੍ਰਿਸ਼ੰ ਨਮੋ ਸਰਵ ਕ੍ਰਿਸ਼ੰ ਨਮੋ ਸਰਵ ਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਿਜੇ ਅਭਿਜੇ ਸਮਸਤੰ ਪ੍ਰਸਿੱਧੇ ਕਿਰਪਾਲੰ ਸਰੂਪੇ ਕੁਕਰਮ ਪ੍ਰਮਾਸੀ ਸਦਾ ਸਰਵਦਾ ਸਦੰਗ ਨਿਵਾਸੀ ਚਰ ਪ੍ਰਛੰਨ ਪਿਆ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਕਲ ਜੋਗੇ ਚਲ ਭੋਗੇ ਚਲ ਰਾਜੇ ਚਲ ਸਾਜੇ ਅਕਲ ਧਰਮ ਲਖ ਕਰਮੰ ਸਰਵੰ ਦਾਤਾ ਸਰਵੰ ਗਿਆਤਾ ਸਰਵੰ ਭਾਨੇ ਸਰਵੰ ਮਾਨੇ ਸਰਵੰ ਪ੍ਰਾਣੰ ਸਰਵੰ ਪ੍ਰਾਣੰ ਸਰਵੰ ਭੂਤਾ ਸਰਵੰ ਜੁਗਤਾ ਸਰਵੰ ਦੇਵੰ ਸਰਵੰ ਭੇਵੰ ਸਰਵੰ ਕਾਲੇ ਸਰਵੰ ਪਾਲੇ ਰੂਆਲ ਸੰਤਿਆ ਪ੍ਰਸਾਦ ਆਦ ਰੂਪਨਾਥ ਮੂਰਤ ਜੋਨਪੁਰ ਕਪਾਰ ਸਰਵ ਮਾਨ ਤਰਮਾਨ ਦੇਵ ਭੇਵਾਦ ਉਦਾਰ ਸਰਵ ਪਾਲ ਸਰਵ ਘਾਲ ਸਰਵ ਕੋ ਪੁੰਨ ਕਾਲ ਜਤਰ ਤਤਰ ਬਰਾਜੀ ਧੂਪ ਰੂਪ ਪ੍ਰਸਾਦ ਨਾਮ ਥਾਮਨਾ ਜਾਤ ਜਾਕਰ ਰੂਪ ਰਾਂਗਨਾ ਰੇਖ ਆਦਿ ਪੁਰਖ ਉਦਾਰ ਮੂਰਤ ਜੋਨ ਆਦਿ ਸੇਖ ਦੇਸ ਔਰ ਨਾ ਭੇਸ ਜਾ ਕਰ ਰੂਪ ਰੇਖ ਨਾ ਰਾਗ ਜਤਰ ਤਤਰ ਦਿਸ਼ਾ ਵਿਸ਼ਾ ਹੋਇ ਫੈਲੇ ਅਨੁਰਾਗ ਨਾਮ ਕਾਮ ਵਿਹੀਨ ਪੇਖ ਧਾਮੂ ਨਾ ਜਾਏ ਸਰਵ ਮਾਨ ਸਰਵਤਰ ਮਾਨ ਸਦਾ ਮਾਨ ਪਤਾ ਹੇ ਮੂਰਤ ਅਨੇਕ ਦਰਸ਼ਨ ਕੀ ਰੂਪ ਅਨੇਕ ਖੇਲ ਖੇਲ ਅਖੇਲ ਖੇਲ ਅਨੰਤ ਕੋ ਪ੍ਰੇਖ
ਦੇਵ ਭੇਵ ਨਾ ਜਾਣਹੀ ਜੇ ਭੇਵ ਦੌਰ ਕਤੇਵ ਰੂਪ ਰੰਗ ਨਾ ਜਾਤ ਪਾਸੋ ਜਾਣਹੀ ਕੇ ਦੇਵ ਪਾਤਮਾਤ ਨਾ ਜਾਤ ਜਾਕਰ ਜਨਮ ਮਰਨ ਬਹੀਨ ਚੱਕਰ ਬੱਕਰ ਚੱਕਰ ਬੱਕਰ ਫਿਰੈ ਚੱਤਰ ਚਾਕ ਮਾਨਹੀ ਪੁਰਤੀ ਲੋਕ ਚੌਧਹੀ ਕੇ ਵਿਖਾ ਜਾਕ ਜਾਪੀ ਜੇ ਜਾਪ ਆਦ ਦੇਵ ਨਾਲ ਮੂਰਤ ਥਾਪਿਓ ਸਭੈ ਜੇ ਥਾਪ ਪਰਮ ਰੂਪ ਨੀਤ ਮੂਰਤ ਪੂਰਨ ਪੁਰਤਿ ਅਪਾਰ ਸਰ ਬਿਸੁ ਰਚਿਓ ਸਵਯੰ ਵਿਗਨ ਭੰਜਨ ਹਾਰ ਕਾਲ ਹੀਨ ਕਲਾ ਸੰਜੂਤ ਅਕਾਲ ਪੁਰਖ ਆਦੇਸ਼ ਧਰਮ ਧਾਮ ਸੁ ਭਰਮ ਰਹਿਤ ਭੂਤ ਲੱਖ ਭੇਸ ਅੰਗ ਰੰਗ ਰੰਗ ਜਾਕੇ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤਦਾਇਕ ਕਾਮ ਆਪ ਰੂਪ ਅਮੀਕਾ ਨੁਸਤ ਇਕ ਪੁਰਖ ਅਵਧੂਤ ਗਰਭ ਗੰਜਨ ਸਰ ਭੰਜਨ ਆਦ ਰੂਪ ਅਸੂਤ ਅੰਗਹੀਨ ਭੰਗ ਨਾਤਮਿਕ ਪੁਰਖ ਅਪਾਰ ਸਰਬ ਲਾਇਕ ਸਰਬ ਘਾਇਕ ਸਰਬ ਕੋ ਪ੍ਰਤਪਾ ਸਰਬ ਗਣਤਾ ਸਰਬ ਹੰਤਾ ਸਰਬ ਤੇ ਅਨਭੇਖ ਸਰਬ ਸ਼ਾਸਤਰ ਨਾ ਜਾਣਹੀ ਜੇ ਰੂਪ ਰੰਗ ਅਰੇਖ ਪਰਮ ਵੇਦ ਪੁਰਾਣ ਜਾਕੇ ਨਿਤ ਭਗਤ ਨਿਤ ਕੋਟ ਸਿਮਤ ਪ੍ਰਾਣ ਸ਼ਾਸਤਰ ਨਾ ਆਪ ਹੀ ਵੋ ਚੇਤ ਮਤ ਭਾਰ ਸੰ ਪਿਆ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਪਾਰ ਆਸਨ ਭੰਗ ਉਪਮਾਨ ਅੰਗ ਅਨੁਭਵ ਪ੍ਰਕਾਸ਼ ਨਿਸ ਦਿਨ ਅਨਾਸਾ ਜਾਨ ਬਾਹੋ ਸਾਹਨ ਸਾਹੋ ਰਾਜਾਨ ਰਾਜਪਾਨ ਹਨ ਭਾਨ ਦੇਵਾਨ ਦੇਵ ਉਪਮਾ ਮਹਾਨ ਇੰਦਰਾਨ ਇੰਦਰ ਬਾਲਾਨ ਬਾਲ ਰੰਕਾਨ ਰੰਗ ਕਾਲਾਨ ਕਾਲਨ ਭੂਤ ਅੰਗ ਆਭਾ ਭੰਗ ਅਤਮਿਤ ਪਾਰ ਗਤ ਗੁਣ ਗਨ ਉਦਾਰ ਮੁਨ ਗਨ ਪ੍ਰਣਾਮ ਨਿਰਭੈ ਨਿਕਾਮ ਅਦੁਤ ਪ੍ਰਚਾਨ ਮਿਤ ਗਤ ਖਨ ਅਲਸਿਆ ਕਰਮਾ ਦਿਸਿਆ ਧਰਮ ਸਰਬਾ ਪ੍ਰਨਾਢਿਆ ਡਾਂਡ ਬਾਡਿਆ ਚਾਚਰੀ ਸ਼ੰਤ ਵਾ ਪ੍ਰਸਾਦ ਗੋਬਿੰਦੇ ਮੋਕੰਦੇ ਉਦਾਰੀ ਅਪਾਰੀ ਹਰਿਯੰ ਕਰਿਯੰ ਦ ਨਾਮੇ ਅਕਾਮੇ ਭਜੰਗ ਪ੍ਰਿਆ ਛਨ ਚਤੁਰ ਚੱਕਰ ਕਰਤਾ ਚਤੁਰ ਚੱਕਰ ਹਰਤਾ ਚਤੁਰ ਚੱਕਰ ਦਾਨੇ ਚਤੁਰ ਚੱਕਰ ਜਾਨੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭਰਤੀ ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੇ ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੇ ਚਤੁਰ ਚੱਕਰ ਮਾਨਿਆ ਚਤੁਰ ਚੱਕਰ ਦਾਨਿਆ ਚਾਚਰੀ ਛਾਦਨਾ ਸਤਰੈ ਨਾ ਮਿਤਰੈ ਨਾ ਭਰਮੰ ਨਾ ਪਿਤਰੈ ਨਾ ਕਰਮੂੰ ਨਾ ਕਾਇ ਅਜਨਮੂੰ ਅਜਾਏ ਨਾ ਚਿੱਤਰੈ ਨਾ ਮਿੱਤਰੈ ਪਰੇ ਹੈ ਪਵਿੱਤਰੈ ਪ੍ਰਥੀ ਸਹਿ ਦਿਸਾ ਅਦਰ ਸਾ ਕਰਸਾ ਭਗਵਤੀ ਸੰਤਵੈ ਪ੍ਰਸਾਦ ਕਸਤੇ ਕਿਆ ਸਿਜ ਦਿਸਾ ਕਿਆ ਭਿਜ ਭੇਸੈ ਕਿਆ ਗੰਜ ਕਰਮੈ ਕਿਆ ਭੰਜ ਭਰਮੈ ਕਿਆ ਭਿਜ ਲੋਕੈ ਕਿਆ ਦਿੱਤ ਸੋਕੈ ਕਿਆ ਵਧੂਤ ਵਰਨਾ ਕੀ ਵਿਭੂਤ ਕਰਨਾ ਕਿ ਰਾਜਨ ਪ੍ਰਵਾਹ ਕਿ ਧਰਮ ਤੁਝਾ ਹੈ ਕਿਆ ਸੋਕ ਵਰਨਾ ਕਿ ਸਰਬਾ ਵਰਨਾ ਕਿ ਜਗਮੰਗ ਕਿਰਤੀ ਹੈ ਕਿ ਸਤੰਗ ਸਤਰੀ ਹੈ ਕਿ ਬ੍ਰਹਮੰਗ ਸਰੂਪ ਹੈ ਕਿ ਭਉ ਅਨੁਪੈ ਕਿ ਆਦ ਅਦੇਵ ਹੈ ਕਿ ਆਪ ਭੇਵ ਹੈ ਕਿ ਚਿਤਰੰਗ ਬਹੀਨਾ ਕੇ ਕਿਆ ਦੀਨਾ ਕਿ ਰੋਜੀ ਰਜਾਕੈ ਰਹੀਲੇ ਰਿਹਾ ਕਹਿ ਕਿ ਪਾਪ ਬੇਅਬ ਹੈ ਕਿ ਗੈਬੁਲ ਗੈਬ ਹੈ ਕਿ ਅਫੁਲ ਗੁਨਾਹ ਹੈ ਕਿ ਸਾਹਾ ਅਨੁਸਾਹ ਹੈ ਕਿ ਕਾਰਨ ਪੁਨਿੰਦ ਹੈ ਕਿ ਰੋਜੀ ਦਹਿੰਦ ਹੈ ਕਿ ਰਾਜ ਕਰ ਹੀਮੈ ਕਿ ਕਰਮੰ ਕਰੀਮੈ ਕਿ ਸਰਬੰਗ ਕਲੀ ਹੈ ਕਿ ਸਰਬੰਗ ਦਲੀ ਹੈ ਕਿ ਸਰਬੱਤਰ ਮਾਨਿਆ ਕਿ ਸਰਬੱਤਰ ਦਾਨਿਆ ਕਿ ਸਰਬੱਤਰ ਗਾਉਣਾ ਕਿ ਸਰਬੱਤਰ ਭਾਉਣਾ ਕਿ ਸਰਬੱਤਰ ਦੇਸਾ ਕਿ ਸਰਬੱਤਰ ਭੇਸਾ ਕਿ ਸਰਬੱਤਰ ਰਾਜਾ ਕਿ ਸਰਬੱਤਰ ਸਾਜਾ ਕਿ ਸਰਬੱਤਰ ਦੀਨਾ ਕਿ ਸਰਬੱਤਰ ਲੀਨਾ ਕਿ ਸਰਬੱਤਰ ਜਾ ਹੋ ਕਿ ਸਰਬੱਤਰ ਭਾ ਹੋ ਕਿ ਸਰਬੱਤਰ ਦੇਸਾ ਕਿ ਸਰਬੱਤਰ ਭੇਸਾ ਕਿ ਸਰਬੱਤਰ ਕਾਲਾ ਕਿ ਸਰਬੱਤਰ ਪਾਲਾ ਕਿ ਸਰਬੱਤਰ ਹੰਤਾ ਕਿ ਸਰਬੱਤਰ ਗੰਤਾ ਕਿ ਸਰਬੱਤਰ ਭੇਖੀ ਕਿ ਸਰਬੱਤਰ ਭੇਖੀ ਕਿ ਸਰਬੱਤਰ ਕਾਜਾ ਕਿ ਸਰਬੱਤਰ ਰਾਜਾ ਕਿ ਸਰਬੱਤਰ ਸੁੱਖ ਹੈ ਕਿ ਸਰਬੱਤਰ ਭੁੱਖ ਹੈ ਕਿ ਸਰਬੱਤਰ ਤ੍ਰਾਣ ਹੈ ਕਿ ਸਰਬੱਤਰ ਪ੍ਰਾਣ ਹੈ ਕਿ ਸਰਬੱਤਰ ਦੇਸ ਹੈ ਕਿ ਸਰਬੱਤਰ ਭੇਸ ਹੈ ਕਿ ਸਰਬੱਤਰ ਮਨ ਹੈ ਸਦਾ ਪ੍ਰਧਾਨ ਹੈ ਕਿ ਸਰਬੱਤਰ ਜਾਪ ਹੈ ਕਿ ਸਰਬੱਤਰ ਥਾਪ ਹੈ ਕਿ ਸਰਬੱਤਰ ਭਾਨ ਹੈ ਕਿ ਸਰਬੱਤਰ ਮਨ ਹੈ ਕਿ ਸਰਬੱਤਰ ਇੰਦਰਾ ਕਿ ਸਰਬੱਤਰ ਚੰਦਰਾ ਕਿ ਸਰਬੰਗ ਕਲੀਮੈ ਕਿ ਪਰਮੰਗ ਕਹੀਮੈ ਕਿ ਆਕਲ ਅਲਾਮੈ ਕਿ ਸਾਹਿਬ ਕਲਾਮੈ ਕਿ ਹੁਸਨਲ ਵਜੂ ਹੈ ਤਮਾਮਲ ਰਜੂ ਹੈ ਮੇਸੁਲ ਸਲਾਮੈ ਸ੍ਰੀ ਖੁਦ ਮਦਾਮੈ ਗਨੀਮੁਲ ਸਿਕਸਤਾ ਗਰੀਬੁਲ ਪਰਸਤੈ ਬਲੰਦਲ ਮਖਾਨੈ ਜਮੀਨੁਲ ਜਮਾਨਾ ਕਮੀਜੁਲ ਤਮਾਮੈ ਰਜੂਅਲ ਨਿਧਾਨੈ ਹਰੀਫੁਲ ਅਜ਼ੀਮੈ ਰਜ਼ਾਇਕ ਜ਼ਕੀਨੈ ਅਨੇਕੁਲ ਤਰੰਗ ਹੈ ਭੇਦ ਹੈ ਭੰਗ ਹੈ ਜੀਵ ਜੁਲ ਨਿਵਾਜ ਹੈ ਗਿਨੀ ਮੁਲਕ ਰਾਜ ਹੈ ਨਿਰੁਕ ਸਰੂਪ ਹੈ ਤਨ ਮੁਕਤ ਬਭੂਤ ਹੈ ਪ੍ਰਭੂ ਪ੍ਰਭਾ ਸੁਖ ਸਦਾ ਹੈ ਸਦੈਵ ਸਰੂਪ ਹੈ ਭੇਦੀ ਅਨੂਪ ਹੈ ਸਮਸਤੋ ਪਰਾਜ ਹੈ ਸਦਾ ਸਰਬ ਸਾਜ ਹੈ ਸਮਸਤੁਲ ਸਲਾਮ ਹੈ ਸਦੈਵਲ ਕਾਮੈ ਨਿਰਵਾਸ ਰੂਪ ਹੈ ਅਗਾਧ ਹੈ ਅਨੂਪ ਹੈ ਓਂ ਆਦ ਰੂਪੇ ਨਾ ਸਰੂਪ ਹੈ ਅਨੰਗੀ ਨਾਮੇ ਤਰਭੰਗੀ ਤਰਕਾਮੇ ਤਰਵਰਗ ਤਰਵਾਧੇ ਗੰਜੇ ਅਗਾਧੇ ਸੁਭੰਗ ਸਰਭਾਗੇ ਸੁਸਰਭਾ ਨੁਰਾਗੈ ਤਰਭੂਤ ਸਰੂਪ ਹੈ ਸਿਜ ਹੈ ਸੂਤ ਹੈ ਕਿ ਨਰਕੂ ਪ੍ਰਨਾਸ ਹੈ ਪ੍ਰਥਲ ਪ੍ਰਵਾਸ ਹੈ ਪ੍ਰਭਾ ਸਦਾ ਵੰਗ ਸਦਾ ਹੈ ਵਿਭੁਕਤ ਸਰੂਪ ਹੈ ਪ੍ਰਜੂਤ ਅਨੂਪ ਹੈ ਨਿਰੁਖ ਸਦਾ ਹੈ ਵਿਭੁਕਤ ਪ੍ਰਭਾ ਹੈ ਅਨੁਪ ਸਰੂਪ ਹੈ ਪ੍ਰਜੂਤ ਅਨੂਪ ਹੈ ਚਾਚਰੀ ਛੰਦ ਭੰਗ ਹੈ ਨੰਗ ਹੈ ਭੇਖ ਹੈ ਲੇਖ ਹੈ ਭਰਮ ਹੈ ਕਰਮ ਹੈ ਨਾਦ ਹੈ ਜੁਗਾਦ ਹੈ ਜੈ ਹੈ ਵਹਿ ਹੈ ਭੂਤ ਹੈ ਧੂਤ ਹੈ ਨਾਸ ਹੈ ਦਾਸ ਹੈ ਧੰਦ ਹੈ ਬੰਧ ਹੈ ਭਗਤ ਹੈ ਪ੍ਰਖਤ ਹੈ ਨਾਸ ਹੈ ਪ੍ਰਕਾਸ਼ ਹੈ ਨਿਚਿੰਤ ਹੈ ਸੁਨਿੰਤ ਹੈ
ਲਿਖੈ ਦੇਖੈ ਲੇਖੈ ਭੇਖੈ ਘਾ ਹੈ ਗਾਹ ਹੈ ਸੰਭ ਹੈ ਗੰਭ ਹੈ ਨੀਲ ਹੈ ਨਾਦ ਹੈ ਅਨਿਤ ਹੈ ਸੋ ਨਿਤ ਹੈ ਜਾਤ ਹੈ ਜਾਦ ਹੈ ਚਰ ਪ੍ਰਸੰਤ ਹੈ ਪ੍ਰਸਾਦ ਸਰਬੰ ਹੰਤਾ ਸਰਬੰ ਗੰਤਾ ਸਰਬੰ ਖਿਆਤਾ ਸਰਬੰ ਗਿਆਤਾ ਸਰਬੰ ਹਰਤਾ ਸਰਬੰ ਕਰਤਾ ਸਰਬੰ ਪ੍ਰਾਣੰ ਸਰਬੰ ਪ੍ਰਾਣੰ ਸਰਬੰ ਧਰਮੰ ਸਰਬੰ ਕਰਮ ਸਰਬੰ ਕਰਮੰ ਸਰਬੰ ਧਰਮੰ ਸਰਬੰ ਯੁਕਤਾ ਸਰਬੰ ਮੁਕਤਾ ਪ੍ਰਸਾਵਲ ਸੰਤੁਆ ਪ੍ਰਸਾਦ ਨਮੋ ਨਰਕਨਾਸੇ ਸਦਾਉ ਪ੍ਰਕਾਸ਼ੇ ਨੰਗੰ ਸਰੂਪੇ ਭੰਗੰ ਬਬੂਤੇ ਪਰਮਾਤਮ ਪਰਮਾਤੇ ਸਦਾ ਸਰਬਸਾਥੇ ਅਗਾਸ ਰੂਪੇ ਨਿਰਬਾਧ ਬਬੂਤੇ ਨੰਗੀ ਨਾਮੇ ਤ੍ਰਭੰਗੀ ਤ੍ਰਕਾਮੇ ਨਿਰਭੰਗੀ ਸਰੂਪੇ ਸਰਭੰਗੀ ਅਨੂਪੇ ਨਾ ਪੁੱਤਰ ਹੈ ਨਾ ਪੁੱਤਰ ਹੈ ਨਾ ਸੱਤਰ ਹੈ ਨਾ ਮਿੱਤਰ ਹੈ ਨਾ ਤਾਤਾ ਨਾ ਮਾਤਾ ਨਾ ਜਾਤਾ ਨਾ ਪਾਤਾ ਨਿਰਸਾਕੂ ਸਰੀਕਾ ਮਿੱਤੋ ਮੀਕਾ ਸਦਾਉ ਪ੍ਰਭਾ ਹੈ ਅਜਾ ਹੈ ਅਜਾ ਹੈ ਭਗਵਤੀ ਸੰਤੁਆ ਪ੍ਰਸਾਦ ਕੇ ਜਾਹਰ ਜਹੂਰ ਹੈ ਕੇ ਹਾਜ਼ਰ ਹਜ਼ੂਰ ਹੈ ਹਮੇ ਸੁਲ ਸਲਾਮ ਹੈ ਸੁਮਸੁਲ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਘੂਸਣਲ ਚਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ ਕਰੀਮ ਹੈ ਕਿ ਰੋਜੀ ਦਹਿੰਦ ਹੈ ਕਿ ਰਾਜ ਕਰ ਹਿੰਦ ਹੈ ਕਰੀਮੁਲ ਕਮਾਲ ਹੈ ਘੂਸਣਲ ਜਮਾਲ ਹੈ ਗਨੀਬੁਲ ਖਰਾਜ ਹੈ ਗਰੀਬੁਲ ਨਿਵਾਸ ਹੈ ਹਰੀਫੁਲ ਸਕਨ ਹੈ ਰਾਸਲ ਫਕਨ ਹੈ ਕਲੰਕੂ ਪ੍ਰਨਾਸ ਹੈ ਸੁਮਸਤੁਲ ਨਿਵਾਸ ਹੈ ਗੰਜਲ ਗਨੀਮ ਹੈ ਰਜ਼ਾਇ ਕਰੀਮ ਹੈ ਸਮਸਤੁਲ ਜਬਾ ਹੈ ਕਿ ਸਾਹਿਬ ਕਰਾ ਹੈ ਕਿ ਨਰਕੂ ਪ੍ਰਨਾਸ ਹੈ ਬਹਿਸਤੁਲ ਨਿਵਾਸ ਹੈ ਕਿ ਸਰਬੁਲ ਗਵਨ ਹੈ ਹਮੇਸ਼ੁਲ ਗਵਨ ਹੈ ਤਮਾਮਲ ਤਮੀਜ ਹੈ ਸਮਸਤੁਲ ਅਜੀਜ ਹੈ ਪਰਮ ਪਰਮੀਸ ਹੈ ਸਮਸਤੁਲ ਅਜੀਸ ਹੈ ਦੇਸਤੁਲ ਅਲੇਖ ਹੈ ਹਮੇਸ਼ੁਲ ਭੇਖਾ ਜਮੀਨੁਲ ਜਮਾ ਹੈ ਮੀਕੁਲ ਅਮਾਹ ਹੈ ਕਰੀਮੁਲ ਕਮਾਲ ਹੈ ਕਿ ਜੁਰਤ ਜਮਾਲ ਹੈ ਕਿ ਅਚਲੁਮ ਪ੍ਰਕਾਸ਼ ਹੈ ਕਿ ਮਿੱਤੋ ਸੁਭਾਸ ਹੈ ਕਿ ਅਜਬ ਸਰੂਪ ਹੈ ਕਿ ਮਿੱਤੋ ਬਿਭੂਤ ਹੈ ਕਿ ਮਿੱਤੋ ਪਸਾਹ ਕਿ ਆਤਮ ਪ੍ਰਭਾ ਕਿ ਅਚਲੰਗ ਅਲੰਗ ਹੈ ਕਿ ਮਿੱਤੋ ਭੰਗ ਹੈ ਮਧੁਭਾਰ ਸੰਤ ਹੈ ਪ੍ਰਸਾਦ ਮਨ ਮਨ ਪ੍ਰਣਾਮ ਗੁਣ ਗਨ ਮਦਾਮ ਹਰ ਬਰ ਗੰਜ ਹਰ ਨਰ ਪ੍ਰਭਾਂਜਨ ਗਨ ਪ੍ਰਣਾਮ ਮਨ ਮਨ ਸਲਾਮ ਹਰ ਨਰ ਖੰਡ ਵਰ ਨਰ ਮਾਂਡਨ ਭਵਨਾਸ ਮਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਥਲ ਮਦਾਮ ਅਨਛਿਨ ਜਿਆੰਗ ਆਸਨ ਭੰਗ ਉਪਮਾ ਪਾਰ ਗਤ ਮਿਤੋਦਾਰ ਜਲ ਥਲ ਅਮੰਡ ਦਿਸ ਵਿਸ ਅਭੰਨ ਜਲ ਥਲ ਮਹੰਤ ਦਿਸ ਵਿਸ ਬੇਅੰਤਨ ਭਵਨਾ

ਕਾਰਨ ਹੈ, ਸਰਬ ਉਭਾਰਨ ਹੈ, ਤ੍ਰਿਤ ਕੇ ਧਰਨ ਹੈ, ਜਾ ਕੇ ਕਰਨ ਹੈ, ਮਨ ਮਾਨਿਆ ਹੈ, ਜਗ ਜਾਣਿਆ, ਸਰਬੰ ਭਰ ਹੈ, ਸਰਬੰਕਾਰ ਹੈ, ਸਰਪਾਸਿਆ, ਸਰਬਨਾਸਿਆ, ਕਰਨਾ ਕਰਾ, ਵਿਸ਼ਵੰਬਰ ਹੈ, ਸਰਬੇਸ਼ਵਰ ਹੈ, ਜਗਤੇਸ਼ਵਰ ਹੈ, ਬ੍ਰਹਿਮੰਡ ਸਹ ਖਲਖੰਡ ਸਹ ਪਰਤੇ ਪਰ ਹੈ, ਕਰਨਾ ਕਰ ਹੈ, ਜਪਾ ਜਾਪੈ ਸਪਾ ਸਪ ਹੈ, ਕਰਤਾ ਕ੍ਰਿਤ ਹੈ, ਮ੍ਰਿਤਾ ਮ੍ਰਿਤ ਹੈ, ਮ੍ਰਿਤਾ ਮ੍ਰਿਤਾ, ਕਰਨਾ ਕ੍ਰਿਤ ਹੈ, ਕਰਤਾ ਕ੍ਰਿਤ ਹੈ, ਧਰਨੀ ਧ੍ਰਿਤ ਹੈ, ਮਤੇਸ਼ਵਰ ਹੈ, ਪਰਮੇਸ਼ਵਰ ਹੈ, ਕਰਤਾ ਕ੍ਰਿਤ ਹੈ, ਮ੍ਰਿਤਾ ਮ੍ਰਿਤ ਹੈ, ਅਜਬਾ ਕ੍ਰਿਤ ਹੈ, ਮ੍ਰਿਤਾ ਮ੍ਰਿਤ ਹੈ, ਨਰ ਨਾਇਕ ਹੈ, ਖਲਕਾਇਕ ਹੈ, ਵਿਸ਼ਵੰਬਰ ਹੈ, ਕਰਨਾਲਿਆ ਹੈ, ਨਿਰਤ ਨਾਇਕ ਹੈ, ਸਰਪਾਇਕ ਹੈ, ਭਾਵ ਭੰਜਨ ਹੈ, ਅਰਗੰਜਨ ਹੈ, ਰਿਪਤਾਪਨ ਹੈ, ਜਪ ਜਾਪਨ ਹੈ, ਕਲੰਕ੍ਰਿਤ ਹੈ, ਸਰਬਾਕ੍ਰਿਤ ਹੈ, ਕਰਤਾ ਕਰ ਹੈ, ਹਰਤਾ ਹਰ ਹੈ, ਪਰਮਾਤਮ ਹੈ, ਸਰਬ ਆਤਮ ਹੈ, ਆਤਮ ਵਾਸ ਹੈ, ਜਸ ਕੇ ਜਸ ਹੈ, ਭੁਜੰਗ ਭੁਜਾ ਛੰਨ, ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ, ਨਮੋ ਰਾਜ ਰਾਜੇ, ਨਮੋ ਇੰਦਰ ਇੰਦਰੇ, ਨਮੋ ਅੰਧਕਾਰੇ, ਨਮੋ ਤੇਜ ਤੇਜੇ, ਨਮੋ ਬ੍ਰਿੰਦ ਬ੍ਰਿੰਦੇ, ਨਮੋ ਬੀਜ ਬੀਜੇ, ਨਮੋ ਰਾਜ ਸੰ ਤਾਮ ਸੰ ਸਾਂਤ ਰੂਪੇ, ਨਮੋ ਪਰਮ ਤਤੰਗ ਤਤੰਗ ਸਰੂਪੇ, ਨਮੋ ਯੋਗ ਯੋਗੇ, ਨਮੋ ਗਿਆਨ ਗਿਆਨੇ, ਨਮੋ ਮੰਤਰ ਮੰਤਰੇ, ਨਮੋ ਧਿਆਨ ਧਿਆਨੇ, ਨਮੋ ਯੁੱਧ ਯੁੱਧੇ, ਨਮੋ ਗਿਆਨ ਗਿਆਨੇ, ਨਮੋ ਭੋਜ ਭੋਜੇ, ਨਮੋ ਪਾਨ ਪਾਨੇ, ਨਮੋ ਕਲਹਿ ਕਰਤਾ, ਨਮੋ ਸ਼ਾਂਤ ਰੂਪੇ, ਨਮੋ ਇੰਦਰ ਇੰਦਰੇ, ਨਮੋ ਅਨਾਦੰ ਬਿਭੂਤੇ, ਕਲੰਕਾਰ ਰੂਪੇ, ਅਲੰਕਾਰ ਲੰਕੇ, ਨਮੋ ਆਸ ਆਸੇ, ਨਮੋ ਬਾਂਕ ਬੰਕੇ, ਈਸ ਰੂਪੇ, ਨੰਗੀ ਨਾਮੇ ਤ੍ਰਿਭੰਗੀ ਤ੍ਰਿਕਾਲੇ, ਨੰਗੀ ਕਾਮੇ ਏਕ ਅਛੀ ਚੰਦ, ਅਜੈ ਅਲੈ ਅਬੈ ਅਬੈ ਅਬੂ ਅਜੂ ਅਨਾਸ ਅਕਾਸ, ਅਗੰਜ ਭੰਜ ਲੱਖ ਭਖ, ਕਾਲ ਦਿਆਲ ਲੇਖ ਭੇਖ, ਅਨਾਮ ਕਾਮ ਗਾਹ ਅਟਾਹਾ, ਨਾਥੇ ਪਰਮਾਥੇ, ਅਜੋਨੀ ਅਮੋਨੀ, ਨਾ ਰਾਗੇ ਨਾ ਰੰਗੇ, ਨਾ ਰੂਪੇ ਨਾ ਰੇਖੇ, ਅਕਰਮੰ ਭਰਮੰ ਗੰਜੇ ਲੇਖੇ, ਭਜੰਗ ਪ੍ਰਿਆ ਛੰਦ, ਨਮਸਤੁਲ ਪ੍ਰਣਾਮੇ ਸਮਸਤੁਲ ਪ੍ਰਨਾਸੇ, ਅਗੰਜੁਲਾ ਨਾਮੇ ਸਮਸਤਲ ਨਿਵਾਸੇ, ਨਿਰਕਾਮੰ ਬਬੂਤੇ ਸਮਸਤਲ ਸਰੂਪੇ, ਕੁਕਰਮੰ ਪ੍ਰਨਾਸੀ ਸੁਧਰਮੰ ਬਬੂਤੇ, ਸਦਾ ਸਚਦਾਨੰਦ ਸਤਰੰਗ ਪ੍ਰਨਾਸੀ, ਕਰੀਮੁਲ ਕੁਨਿੰਦਾ ਸਮਸਤਲ ਨਿਵਾਸੀ, ਜਾਇਬ ਬਬੂਤੇ ਗਜਾਇਬ ਗਨੀਮੇ, ਹਰੀਅੰ ਕਰੀਅੰ ਕਰੀਮੁਲ ਰਹੀਮੇ, ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ, ਸਵਯੰ ਭਵ ਸੁਭੰ ਸਰਬਦਾ ਸਰਬਜੁਗਤੇ, ਦੁਕਾਲੰ ਪ੍ਰਨਾਸੀ ਦਿਆਲੰ ਸਰੂਪੇ, ਸਦਾਂਗ ਸੰਗੀ ਅਭੰਗੰ ਬਬੂਤੇ, ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ, ਸਵਯੰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਕਾ ਪ੍ਰਸਾਦ ਸਵਈਏ। ਸਰਾਉ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ, ਘਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਧਿਕ ਸੰਤ ਸਮੂਹ ਅਨੇਕ ਮਤੀ ਕੇ। ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ, ਮਾਤ ਕਉ ਨਾ ਦੇਖੀ ਪ੍ਰਾਣ ਪਤੀ ਕੇ। ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂ ਤੇ ਏਕ ਰਤੀ ਬਿਨ ਏਕ ਰਤੀ ਕੇ। ਮਾਤੇ ਮਤੰਗ ਜਰੇ ਜਰ ਸੰਗ ਅਨੂਪ ਤੰਗ ਸੰਗ ਸਵਾਰੇ। ਟੋਟ ਤੁਰੰਗ ਪੁਰੰਗ ਸੇ ਕੂਦਤ ਪਾਉਣ ਕੇ ਗਾਉਣ ਕੋ ਜਾਤ ਨਿਵਾਰੇ। ਭਾਰੀ ਪੁਜਾਨ ਕੇ ਭੂਪ ਭਲੀ ਵਿਦ ਨਿਆ ਸੀਸ ਨਾ ਜਾਤ ਵਿਚਾਰੇ। ਏਤੇ ਭਏ ਤੋ ਕਹਾ ਭਏ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਜੀਤ ਫਰਾ ਸਭ ਦੇਸ਼ ਦਿਸਾਨ ਕੋ ਬਾਜਤ ਢੋਲ ਮਿਰਦੰਗ ਨੰਗਾਰੇ। ਗੁੰਜਤ ਗੂੜ ਜਾਨਕ ਸੁੰਦਰ ਹਿੰਸਤੀ ਹੈ ਰਾਜ ਹਜ਼ਾਰੇ। ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਨਾਨੇ। ਜਾਤ ਵਿਚਾਰੇ ਸ੍ਰੀ ਪਾਸੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਦਾਰੇ। ਤੀਰਥ ਨਾਨ ਦਿਆ ਦਮ ਦਾਨ ਸੁ ਸੰਜਮ ਨੇਮ ਅਨੇਕ ਵਸੇਖਾ। ਵੇਦ ਪੁਰਾਨ ਕਤੇ ਪੁਰਾਨ ਜਮੀਨ ਜਵਾਨ ਸਵਾਨ ਕੇ ਪੇਖਾ। ਪੌਣ ਆਹਾਰ ਜਤੀ ਜਤ ਧਾਰ ਸਭਾ ਸੁਵਿਚਾਰ। ਹਜ਼ਾਰ ਕ ਦੇਖਿਆ ਸ੍ਰੀ ਭਗਵਾਨ ਭਜੇ ਬਿਨ ਭੂਪਤ। ਏਕ ਰਤੀ ਬਿਨ ਏਕ ਨਾ ਲਿਖਿਆ। ਸੁਧ ਸੁਪਾਹਾ ਦੁਰੰਤ ਦੁਬਾਹਾ ਸੋ ਸਾਸ ਸੁਨਾਹਾ। ਦੁਰਜਾਨ ਡਲਾਂਗੇ ਭਾਰੀ ਗੁਮਾਨ ਭਰੇ ਮਨ ਮੈਂ। ਕਰ ਪਰਬਤ ਪੰਖ ਲੈ ਨਾ ਲੈਂਗੇ ਤੋਰ ਹਰੀਨ ਮਰੋਰ ਮਵਾਸਨ। ਮਾਤੇ ਮਤੰਗਨ ਮਾਨ ਮਲਾਂਗੇ। ਸ੍ਰੀ ਪਦ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲਾਂਗੇ। ਵੀਰ ਪਾਰ ਬੜੇ ਬਰਿਆਰ ਵਿਚਾਰੇ ਸਾਰ ਕੇ ਧਾਰ ਪਸਈਆ। ਤੋਰਤ ਦੇ ਸਮਲਿੰਦ ਮਵਾਸਨ ਮਾਤੇ ਜਾਣ ਕੇ ਮਾਨ ਮਲਈਆ। ਗਾੜੀ ਗੜਾਨ ਕੇ ਤੋਰਨ ਹਾਰ ਸੁਬਾਤਨ ਹੀ ਚੱਕ ਚਾਰ ਲਵਈਆ। ਸਾਹਿਬ ਸ੍ਰੀ ਸਭ ਕੁਛ ਸਿਰਨਾਇਕ ਜਾਚਕ ਅਨੇਕ ਸੁਇਕ ਦਵਈਆ। ਦਾਨ ਦੇ ਫਨਿੰਦਨ ਸਾਚਰ ਭੂਤ ਭਵਿੱਖ ਭਵਾਨ ਜਪਾਂਗੇ। ਜੀਵ ਜਿਤੇ ਜਲ ਮੈਂ ਥਲ ਮੈਂ ਫਲ ਹੀ ਫਲ ਮੈਂ ਸਭ ਤਾਪਤ ਪਾਂਗੇ। ਕੁਨ ਪ੍ਰਤਾਪਨ ਜਪਾੜ ਜਾਤ ਕੁਨ ਪਾਪਨ ਕੇ ਬੋ ਪੁੰਜ ਖਪਾਂਗੇ। ਸਾਹ ਸਮੂਹ ਪ੍ਰਸੰਨ ਫਰੈ ਜਾਗ ਸਤਰ ਸਦੈਵ ਲੋਕ ਛਪਾਂਗੇ। ਮਾਨਵ ਇੰਦਰ ਜਿੰਦਨ ਨਰਾਦਪ ਜੌਨ ਪ੍ਰਲੋਕ ਕੋ ਰਾਜ ਕਰਾਂਗੇ। ਕੋਟਿ ਇਸ਼ਨਾਨ ਗਜਾਦਿਕ ਦਾਨ ਅਨੇਕ ਸੁਅੰਬਰ ਸਾਜ ਭਰਾਂਗੇ। ਬ੍ਰਹਮ ਮਹੇਸ਼ਰ ਬਿਸਨ ਸੱਚੀ ਪਾਤਾਂ ਥਪ ਸੇ ਜਮ ਫਾਸ ਭਰਾਂਗੇ। ਜੇ ਨਰ ਸੀ ਪਤ ਕੇ ਪ੍ਰਸ ਹੈ ਪਾਗ ਤੇ ਨਰ ਫੇਰ ਨਾ ਦੇਹੇ ਧਰਾਂਗੇ। ਕਹਾਂ ਭਿਓ ਜੋ ਦੋ ਲੋਚਨ ਮੂੰਦ ਕੈ ਬੈਠ ਰਹੋ। ਬਖ ਧਿਆਨ ਲੰਘਾਇਓ ਨਾ ਤੁਰਿਓ ਡੀਏ ਸਾਹ ਸਮੁੰਦਰਨ। ਲੋਕ ਗਿਓ ਪਰ ਲੋਕ ਗਵਾਇਓ ਬਾਸ ਕਿਓ ਵਿਖਿਆਨ ਸੋ ਬੈਠ ਕੇ ਐਸੇ ਹੀ ਐਸੇ ਸੁਬੈਸ ਬਤਾਇਓ। ਸਾਚ ਕਹੂੰ ਸੁਣ ਲਿਹੋ ਸਬੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੀ ਲਟਕਾਇਓ। ਕਾਹੂ ਲਖਿਆਰ ਵਾਚੀ ਦਿਸਾ ਮੈਂ ਕਾਹੂ ਕੁਸ਼ਾ ਖੁਸ਼ੀ ਸੁਣਵਾਇਓ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹ ਦਸਵੇਂ ਕਬੀ ਬਾਤ ਬੇਨਤੀ ਚੌਪਈ, ਅਮਰੀ ਕਰੋ ਹੱਥ ਦਾ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ ਤਬ

ਸੇਵਾ ਸੰਘਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਾਹ ਪਿਆਸਾ ਤੁਮੇ ਛਾੜ ਕੋਈ ਔਰ ਨਾ ਧਿਆਉ ਜੋ ਬਰ ਚਾਉ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਆ ਚੁਣ ਚੁਣ ਸਤਰ ਹਮਾਰੇ ਮਾਰੀਆ ਆਪ ਹਾਥ ਦੈ ਮੁਜਾ ਵਰਿਆ ਮਰਨ ਕਾਲ ਕਾ ਤ੍ਰਾਸ ਨਵਰਿਆ ਹੂ ਜੋ ਸਦਾ ਹਮਾਰੀ ਪੱਛਾ ਸਰੀਏ ਤੁਜੋ ਕਰੀਓ ਰੱਛਾ ਰਾਖ ਲਿਹੋ ਮੋਇ ਰਾਖ ਨਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਪ ਧਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਬਿਸੰਤ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਭ ਕੀਓ ਬੇਦ ਰਾਜ ਬ੍ਰਹਮਾ ਜੂਚੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦੈਤ ਜਛਨ ਪਜਾਇਓ ਆਦੰਤੇ ਕਾ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਕਿਸ ਕੀ ਕੁਮਾਰੀ ਸਭ ਪ੍ਰਜਾ ਜਨ ਆਪ ਸਵਾਰੀ ਸੇਵਕਨ ਕੋ ਸਾਗੁਣ ਸੁਖ ਦੀਓ ਸਤਰਨ ਕੋ ਪਲਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਤ ਪਛਾਣਤ ਚੀਟੀ ਤੇ ਕੁੰਚਰ ਅਸਤੂਲਾ ਸਾਪਾ ਕ੍ਰਿਪਾ ਦਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਕੀ ਪੀਤ ਪਛਾਣਾ ਘਟ ਘਟ ਕੇ ਪੜ ਪੜ ਕੀ ਜਾਣਾ ਜਾਵੁਦ ਕਰ ਕਰਾ ਕਰਤਾਰਾ ਪ੍ਰਜਾ ਧਰਤ ਪਵ ਦੇਹੇ ਅਪਾਰਾ ਜਾਵਿਆ ਕਰ ਕਰਤ ਹੋ ਕਾਬੂ ਤੁਮ ਮੈਂ ਮਿਟ ਦੇਹ ਧਰ ਸਭ ਹੂੰ ਜੇਤੇ ਬਦਨ ਸੇਠ ਸਭ ਧਾਰਾ ਆਪ ਆਪਣੀ ਬੂਝ ਉਚਾਰਾ ਤੁਮ ਸਭ ਹੀ ਤੇਰਾ ਹਿਤ ਨਿਰਾਲਮ ਜਾਣਤ ਵੇਦ ਭੇਦ ਅਰਿਆਲਮ ਨਿਰੰਕਾਰ ਨਿਰਵਕਾਰ ਨਿਰਲੰਬ ਆਦ ਨੀਲ ਅਨਾਦ ਸੰਭ ਤਾ ਕਾ ਮੂੜ ਉਚਾਰਤ ਭੇਦਾ ਜਾ ਕੋ ਭੇਦ ਨ ਪਾਵਤ ਭੇਦਾ ਤਾ ਕੋ ਕਰ ਪਾਹਨ ਹਨੁਮਾਤਮਾ ਮੂੜ ਕਸ਼ ਭੇਦ ਨ ਜਾਤਮਾ ਦੇਵ ਕੋ ਕਹਿ ਸਦਾ ਸਿਵ ਨਿਰੰਕਾਰ ਕਾ ਚਿੰਤਨ ਹੈ ਭਿਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੋਹੇ ਤੇ

ਬਾਚ ਦੀਨੀ ਕਹੂੰ ਫੂਲ ਰਾਜਾ ਹਵਾ ਬੈਠਾ ਕਹੂੰ ਸਿਮੰਤ ਭਇਓ ਸ਼ੰਕਰ ਕੈਠਾ ਸਿਗਰੀ ਸਿੱਚ ਦਿਖਾਏ ਚੰਭ ਭਵਿਆ ਜੁਗਾਸਰੂ ਸਵਯਮ ਭਵਿਆ ਬ੍ਰੱਛਾ ਮੇਰੀ ਤੁਮ ਕਰੋ ਸਿੱਖ ਵਿਭਾਰ ਸਿੱਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਨ ਘਾਤਾ ਜੇ ਅਸਤੋਤਾ ਸਰਮੀ ਪਰੇ ਤਿਨ ਕੇ ਦੁਸ਼ਟ ਦੁਖਤ ਹਵਾ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਤਾਰੇ ਜੋ ਕਾਲ ਕੋ ਇੱਕ ਵਾਰ ਧਿਆਏ ਹੈ ਤਾਂ ਕਿ ਕਾਲ ਇੱਕ ਨਹੀਂ ਆਇਆ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਣਾ ਤਤਕਾਲਾ ਕਿਰਪਾ ਦ੍ਰਿਸ਼ਟਾਂ ਜਾਹੇ ਨਿਹਾਰ ਹੋ ਤਾਂ ਕਿ ਤਾਪ ਤਨਕ ਮੈਂ ਹਰ ਹੋ ਰਿਤ ਸਿੱਧ ਘਰਮੋ ਸਭ ਹੋਈ ਦੁਸ਼ਾ ਸਵੈ ਸਖਾ ਨ ਕੋਈ ਇੱਕ ਵਾਰ ਜਿਨ ਤੁਮੈਂ ਸੰਭਾਰਾ ਕਾਲ ਪਾਸ ਤੇ ਤਾਹੇ ਉਭਾਰਾ ਜਿਨ ਨਰ ਨਾਮ ਤਿਉਹਾਰੋ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ ਖੜਕੇ ਤੁਮੈਂ ਸਰਨ ਤਿਉਹਾਰੀ ਆਪ ਹਾਤੈ ਲਿਹੋ ਬਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਬਰਾਤਾ ਕਿਲ ਬਿਖ ਸਕਲ ਦੇਹ ਕੋ ਹਰਤਾ ਦੁਸ਼ਟ ਦੋਖੀਆਂ ਕਉ ਸ਼ਾ ਕਰਤਾ ਸਰੀਰ ਧੁਜਾ ਭਈ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂਛਤ ਫਲ ਪਾਵਾ ਸੋਈ ਦੁਖ ਨਾ ਤਸਾ ਵਿਆਪਤ ਕੋਈ ਅਲਿਲ ਸੁਣੈ ਗੁੰਗ ਜੋ ਜਾਹੇ ਸੁਰਸ ਨਾ ਪਾਵਈ ਸੁਣੈ ਮੂੜ ਚਿਤ ਲਾਏ ਚਤਰਤਾ ਆਵੀ ਦੁਖ ਦਰਦ ਭਉ ਨਿਕਟ ਨਾ ਤਿੰਨ ਨਰਕੇ ਰਹੈ ਹੋ ਜੋ ਜਾਕੀ ਇੱਕ ਵਾਰ ਚੌਪਈ ਕੋ ਕਹਾ ਚੌਪਈ ਸੰਬਤ ਸਤਰੈ ਸਹਿਸ ਭਨਿਜੈ ਅਰਧ ਸਹਿਸ ਸੁਨਤੀ ਕਹਿਜੈ ਭਾਦਰਵ ਸੁਧੀ ਅਸ਼ਟਮੀ ਰਵਵਾਰਾ ਤੀਸ ਸੁਦਰਾ ਗ੍ਰੰਥ ਸੁਧਾਰਾ ਸਵਈਆ ਪਾਏਂਗ ਹੀ ਜਾਪੇ ਤੁਮਰੇ ਤਾਪੇ ਕੂੰ ਆਖਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਪੁਰਾਨ ਅਨੇਕ ਹੈ ਮਤ ਏਕ ਨਾ ਮਾਨਿਓ ਸਿਮਰਤ ਸਾਸਰ ਬੇ ਸਵੈ ਬੋ ਭੇਦ ਕਾਇਆ ਮੇਕ ਨਾ ਜਾਨਿਓ

ਛੇਤੀ ਮਨ ਵਜੀਆ ਵਧਾਈਆ ਰਾਗ ਰਤਨ ਪਰਿਵਾਰ ਪਰੀਆ ਸ਼ਬਦ ਗਾਵਨ ਆਈਆ ਸ਼ਬਦੋਤਾ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ ਕਹਿ ਨਾਨਕਾ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ

ਸਾਚੀ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਵ ਸਲਾਹ ਤੇਰੀ ਨਾਮਾਂ ਨੂੰ ਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੀ ਸ਼ਬਦ ਘਨੇਰੀ ਕਹਾ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀ ਆਏ ਵਡਿਆਈਆ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੀ ਪੰਚ ਬਤਿਤ ਘਰ ਸੁਭਾਗਾ ਘਰ ਸੁਭਾਗਾ ਸ਼ਬਦ ਵਾਜੀ ਕਲਾ ਜਿਤ ਘਰ ਭਾਰੀਆ ਪੰਚ ਟੂ ਤੁਦ ਵਸ ਕੀਤੀ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਹੋ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ।

ਪਿਆਰਿਆ, ਹਰ ਕਿਰਪਾ ਕਿਨ ਵਿਖੱਟੀ, ਗਿਆਨ ਅੰਜਨ ਸਾਰਿਆ, ਅੰਦਰੋਂ ਜਿਨਕਾ ਮੋਹ ਟੁੱਟਾ, ਤਿਨਕਾ ਸਬਦ ਸੱਚਾ ਸਵਾਰਿਆ। ਅਹ ਨਾਨਕਿਓ ਆਨੰਦ ਹੈ, ਆਨੰਦ ਗੁਰ ਤੇ ਜਾਣਿਆ, ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇ, ਜਿਸ ਨੂੰ ਹੋਰ ਕਿਆ ਕਹੇ ਵਿਚਾਰਿਆ। ਇੱਕ ਭਰਮ ਭੁੱਲੇ ਫਿਰੇ ਦਹ ਦਿਸ, ਇੱਕ ਨਾਮ ਲਾ ਸਵਾਰਿਆ, ਗੁਰ ਪ੍ਰਸਾਦੀ ਮਨ ਭੈ ਨਿਰਮਲ, ਜਿਨ੍ਹਾਂ ਭਾਣਾ ਭਾਵੇ, ਕਹ ਨਾਨਕ ਦੇ ਪਿਆਰੇ, ਸੋਈ ਜਨ ਪਾਵੇ, ਆਓ ਸੰਤ ਪਿਆਰਿਓ, ਕਥ ਕੀ ਕਰੇ ਕਹਾਣੀ, ਕਰੇ ਕਹਾਣੀ ਕਥ ਕੇਰੀ ਕਿਤ ਦੁਆਰਾ ਪਾਈਆ, ਤਾਨ ਮਨ ਧਨ ਸਭ ਸਭ ਗੁਰ ਕੋ ਹੁਕਮਨਿਆ ਪਾਈਆ, ਹੁਕਮਨ ਹੋ ਗੁਰੂ ਕੇਰਾ, ਗਾਓ ਸੱਚੀ ਬਾਣੀ, ਕਹ ਨਾਨਕ ਸੁਣੋ ਸੰਤ ਹੋ, ਕਥਿਓ ਕਥ ਕਹਾਣੀ, ਏ ਮਨ ਚੰਚਲਾ, ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ, ਤੂੰ ਸੁਣ ਮਨ ਮੇਰਿਆ, ਇਹ ਮਾਇਆ ਮੋਹਨੀ ਜਿਨ ਏਤ ਭਰਮ ਭੁਲਾਇਆ, ਮਾਇਆ ਤਾਂ ਮੋਹਨੀ ਤਨਾ ਕੀਤੀ ਜਿਨ ਠਗੋਡੀ ਪਾਈਆ, ਕੁਰਬਾਨ ਕੀਤਾ ਤਿਸੈ ਵਿਟਹੋ, ਜਿਨ ਮੋਹ ਮਿੱਠਾ ਲਾਇਆ, ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ, ਇਹ ਮਨ ਪਿਆਰਿਆ ਤੂੰ ਸਦਾ ਸਤ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ, ਚਲੈ ਨਾਹੀਂ ਤੇਰਾ ਨਾਲੇ, ਸਾਥ ਤੇਰਾ ਚੱਲੈ ਨਾਹੀਂ, ਤਿਸ ਨਾਲ ਕਿਉਂ ਚਿੱਤ ਲਾਈਆ, ਐਸਾ ਕੰਮ ਮੂਲੇ ਨਾ ਕੀਚਾ, ਜੇ ਤੇ ਅੰਤ ਪਛੋਤਾਈਆ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰਾ ਨਾਲੇ, ਕਹ ਨਾਨਕ ਮਨ ਪਿਆਰੇ ਤੂੰ ਸਦਾ ਸਤ ਸੰਭਾਲੇ।

ਮਾਰਗ ਚੱਲਣਾ। ਲਭ ਲੋਭ ਅਹੰਕਾਰ ਤਾ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ, ਖਨਿਹੋ ਤਿੱਖੀ ਵਾਲੋ ਨਿੱਕੀ, ਏਤ ਮਾਰਗ ਜਾਣਾ। ਗੁਰ ਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸਨਾ ਸਮਾਨ, ਕਹਿ ਨਾਨਕ ਚਾਲ ਭਗਤਾ, ਜੁਗ ਹੋ ਜੁਗ ਨਿਰਾਲੀ। ਜਿਉ ਤੂੰ ਚਲਾਹੇ ਤਿਵ ਚੱਲੇ ਸਵਾਮੀ, ਹੋਰ ਕਿਆ ਜਾਣਾ ਗੁਣ ਤੇਰੇ। ਜਿਵ ਤੂੰ ਚਲਾ ਇਹ ਤਵੈ ਚੱਲੇ, ਜਿਨ੍ਹਾਂ ਮਾਰਗ ਪਾਵੇ, ਕਰ ਕਿਰਪਾ ਜਿਨ ਨਾਮ ਲਾ ਇਹ, ਸੇ ਹਰ ਹਰ ਸਦਾ ਧਿਆਵੇ। ਜਿਸ ਨੂੰ ਕਥਾ ਸੁਣਾਹੇ ਆਪਣੀ, ਸੇ ਗੁਰਦੁਆਰਾ ਸੁਖ ਪਾਵੇ। ਕਹਿ ਨਾਨਕ ਸੱਚੇ ਸਾਹਿਬ, ਜੋ ਭਾਵੈ ਤਵੈ ਚਲਾਵੇ। ਇਹੋ ਸੁਹਿਲਾ ਸਬਦ ਸੁਹਾਵਾ, ਸਬਦੋ ਸੁਹਾਵਾ ਸਦਾ ਸੁਹਿਲਾ। ਸਤਿਗੁਰੂ ਸੁਣਾਇਆ ਇਹੋ ਤਿੰਨ ਕੈ, ਮਨ ਵਸਿਆ ਜਿਨ ਧੁਰਮ ਲਿਖਿਆ ਆਇਆ। ਇੱਕ ਫਿਰੇ ਕਨੇਰੇ ਕਰੇ ਗੱਲਾਂ, ਗੱਲੀ ਕਿਨਾ ਨਾ ਪਾਇਆ। ਕਹਿ ਨਾਨਕ ਸਬਦ ਸੁਹਿਲਾ, ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਣਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ। ਪਵਿੱਤ ਮਾਤਾ ਪਿਤਾ ਕਤਾਮ ਸਹਿ ਸਿਓ, ਪਵਿੱਤ ਸੰਗਤ ਸਬਾਈਆ। ਕਹਿਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ। ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜ ਨਾ ਉਪਜਾ ਬਿਨ ਸਹਿਜੇ, ਸਹਿਸਾ ਨਾ ਜਾਏ ਨਾ ਜਾਏ, ਸਹਿਸਾ ਕਥਾ ਸੰਜਮ ਰਹੇ ਕਰਮ ਕਮਾਏ। ਸਹਿ ਸਹਿਜੀਓ ਮਲੀਨ ਹੈ, ਕਦ ਸੰਜਮ ਧੋਤਾ ਜਾਏ, ਮਨ ਧੋ ਹੋ ਸ਼ਬਦ ਲਾਗ ਹੋ, ਹਾਸਿਓ ਰਹੋ ਚਿਤ ਲਾਇ। ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜਾ, ਇਹ ਸਹਿਸਾ ਇਹ ਜਾਏ, ਜੀਓ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓ ਤਾਂ ਮੈਲੇ, ਤਿੰਨੀ ਜਨਮ ਜੂਐ ਹਾਰਿਆ। ਇਹ ਤਿਸਨਾ ਵੱਡਾ ਰੋਗ ਲੱਗਾ, ਮਰਨ ਮਨੋ ਵਿਸਾਰਿਆ। ਵੇਦਾਂ ਮੈਂ ਨਾਮ ਤੋਂ ਸੋ ਸੁਣਹੇ, ਨਾ ਹੀ ਫਿਰੇ ਜੋ ਬੇਤਾਲਿਆ। ਕਹਿ ਨਾਨਕ ਦਿਨ ਸੱਚ ਤਜਿਆ, ਕੂੜੇ ਲਾਗੇ ਤਿੰਨੀ ਜਨਮ ਜੂਐ ਹਾਰਿਆ। ਜੀਓ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਓ ਨਿਰਮਲ। ਸਤਿਗੁਰ ਤੇ ਕਰਨੀ ਕਮਾਣੀ, ਕੂੜਤੀ ਸੋਏ ਪਹੁੰਚਾ, ਨਾ ਹੀ ਮਨਸਾ ਸਸਮਾਣੀ। ਜਨਮ ਰਤਨ ਜਿੰਨੀ ਖੱਟਿਆ, ਭਲੇ ਸੇਵਨ ਜਾਰੀ। ਕਹਿ ਨਾਨਕ ਜਿਨ ਮਨ ਨਿਰਮਲ, ਸਦਾ ਰਹਿ ਗੁਰ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਾਨੂੰ ਸਿੱਖ ਕੋਈ ਜੀਓ। ਰਹਿ ਗੁਰ ਨਾਲੇ, ਗੁਰ ਕੇ ਚਰਨ ਹਿਰਦਾ ਧਿਆਏ, ਅੰਤਰ ਆਤਮਾ ਸੰਭਾਲੇ। ਆਪ ਛੱਡ ਸਦਾ ਰਹਿ ਪਰਨਾ, ਗੁਰਬਿਨ ਅਵਰ ਨਾ ਜਾਣਾ ਕੋਏ। ਕਹਿ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਵੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੈ, ਪਾਵੈ ਮੁਕਤ ਨਾ ਹੋਰ ਥੈ। ਕੋਈ ਪੁੱਛੋ ਬਵੇਕੀਆ ਜਾਏ, ਅਨੇਕ ਜੂਨੀ ਭਰਮ ਆਵੈ, ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਨੀ, ਸਤਿਗੁਰੂ

ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜੋ, ਹੋਰ ਕੱਚੀ ਬਾਣੀ ਕਹਿਦੇ ਕੱਚੇ, ਸੁਣਦੇ ਕੱਚੇ ਕੱਚੀ ਆਖ ਵਖਾਣੀ, ਹਰ ਹਰ ਨਿਤ ਕਰੇ ਰਸਨਾ, ਕਹਿਆ ਕਛੂ ਨਾ ਜਾਣੀ, ਚਿਤ ਜਿਨ ਕਹਿਰ ਲਿਆ ਮਾਇਆ, ਬੋਲਣ ਪਏ ਰਵਾਣੀ, ਕਹਿ ਨਾਨਕ ਸਤਿਗੁਰੂ ਬਾਜੋ, ਹੋਰ ਕੱਚੀ ਬਾਣੀ, ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜਲਾਓ, ਸ਼ਬਦ ਰਤਨ ਜਿਤ ਮਨ ਲਾਗਾ, ਇਹੋ ਹੋਆ ਸੁਣਾਓ, ਸ਼ਬਦ ਸੇਤੀ ਮਨ ਮਿਲਿਆ, ਸੱਚਾ ਲਾਇਆ ਭਾਓ, ਆਪੇ ਹੀਰਾ ਰਤਨ ਆਪੇ ਜਿਸਨੋ ਦੇ ਬੁਝਾਏ, ਕਹਿ ਨਾਨਕ ਸ਼ਬਦ ਰਤਨ ਹੈ, ਹੀਰਾ ਜਿਤ ਜਲਾਓ, ਸਿਵ ਸ਼ਬਦ ਆਪ ਪਾਏ, ਕਹਿ ਕਰਤਾ ਆਪੇ ਹੁਕਮਰਤਾਏ, ਹੁਕਮਰਤਾਏ ਆਪ ਵੇਖੈ ਗੁਰਮੁਖ ਸਹਿ ਬੁਝਾਏ, ਤੋੜੇ ਬੰਧਨ ਹੋਵੈ ਮੁਕਤ, ਸ਼ਬਦ ਮਨ ਵਸਾਏ, ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੈ, ਇਹ ਖਿਸਿਓਂ ਲਿਵਲਾਏ, ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ, ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ, ਤਤਾ ਸਾਰ ਨਾ ਜਾਣੀ, ਤਤਾ ਸਾਰ ਨਾ ਜਾਣੀ, ਗੁਰੂ ਬਾਜੋ, ਤਤਾ ਸਾਰ ਨਾ ਜਾਣੀ, ਤਿਹੇ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆ ਰਹਿਣ ਵਿਹਾਰੀ, ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ, ਬੋਲੇ ਅੰਮ੍ਰਿਤ ਬਾਣੀ, ਕਹਿ ਨਾਨਕ ਸੋ ਤਤ ਪਾਏ, ਜਿਸਨੂੰ ਆਂਦਨ ਹਰ ਲਿਵ ਲਾਗੈ, ਜਾਗਤ ਰਹਿਣ ਵਿਹਾਰੀ, ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ, ਸੋ ਕਿਉਂ ਮਨੋ ਵਿਸਾਰੀਆ, ਮਨੋ ਕਿਉਂ ਵਿਸਾਰੀਆ, ਇਹ ਵਟਦਾਤਾ ਜੇ ਅਗਰ ਮੈਂ ਆਹਾਰ ਪਹੁੰਚਾਵੇ, ਉਸਨੂੰ ਕਿਹੋ ਕੋਹੇ ਨਾ ਸਕੀ, ਜਿਸਨੂੰ ਆਪਣੀ ਲਿਵ ਲਾਵੇ, ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀਆ, ਆਹ ਨਾਨਕੇ ਵਟਦਾਤਾ, ਸੋ ਕਿਉਂ ਮਨੋ ਵਿਸਾਰੀਆ, ਜੈਸੀ ਅਗਨ ਉਦਰ ਮੈਂ, ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ, ਕਰਤਾ ਕੇ ਲਰਚਾਇਆ, ਜਾ ਤਿਸ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਭਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ, ਇਹ ਮਾਇਆ ਜਿਤ ਹਰ ਵਿਸਰੈ, ਮੂੰਹ ਪੁੱਜੈ ਭਾਉ ਦੂਜਾ ਲਾਇਆ, ਆਹ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ, ਤਿਨੀ ਵਿੱਚੇ ਮਾਇਆ ਪਾਇਆ, ਹਰ ਆਪ ਅਮੁੱਲਕ ਹੈ, ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ, ਕਿਸੈ ਵਿੱਟ ਹੋ ਰਹੇ ਲੋਕ ਵਿਦ ਲਾਏ, ਐਸਾ ਸਤਿਗੁਰ ਜੇ ਮਿਲਾ, ਤਿਸ ਨੂੰ ਸਿਰ ਸੌਪੀਆ, ਵਿੱਚੋ ਆਪ ਜਾਏ, ਜਿਸਦਾ ਜੀਉ ਤਿਸ ਮਿਲ ਰਹੈ, ਹਰ ਵਸੈ ਮਨ ਆਏ, ਹਰ ਆਪ ਅਮੁੱਲਕ ਹੈ, ਭਾਰਤ ਨਾ ਕੇ ਨਾਨਕਾ, ਜਿਨ ਹਰ ਪੱਲਾ ਪਾਏ, ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ, ਹਰ ਹਰ ਨਿਤ ਜਪਿਓ ਜੀਓ, ਲਾਹਾ ਖਟਿਓ ਦਿਹਾੜੀ, ਇਹੋ ਧਨ ਤਿਨਾ ਮਿਲਿਆ, ਜਿਨ ਹਰ ਆਪੇ ਭਾਣਾ, ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ, ਇਹ ਰਸਨਾ ਤੂੰ ਅਨਰਸ ਰਾਜ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ, ਹੋਰ ਕਿੱਤਾ ਜਿੱਚਰ ਹਰ ਰਸ ਪੱਲਾ ਨਾ ਪਾਏ, ਹਰ ਰਸ ਪਾਏ ਪੱਲਾ ਪੀਆ, ਹਰ ਰਸ ਬਹੁੜ ਨਾ ਤ੍ਰਿਸ਼ਨਾ ਲਾਗਾ ਆਏ, ਇਹੋ ਹਰ ਰਸ ਕਰਮੀ ਪਾਈਆ, ਸਤਿਗੁਰ

ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾਮ ਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਵ ਲਿਖਿਆ ਪਾਇਆ ਕਹਿ ਨਾਨਕ ਕਿਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ ਇਹ ਨੇਤਰੋ ਮੇਰੇ ਹੋ ਹਰ ਤੁਮ ਮੈਂ ਜੋਤ ਧਰੀ ਹਰ ਬਿਨੇ ਔਰ ਨਾ ਦੇਖੋ ਕੋਈ ਹਰ ਬਿਨੇ ਔਰ ਨਾ ਦੇਖੋ ਕੋਈ ਨਦੀ ਹਰ ਨਿਹਾਲਿਆ ਹੋਵੇ ਸੰਸਾਰ

ਹੀ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਮਾਤਾ ਗੁਜਰ ਕੌਰ ਜੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਓ। ਸ਼ੁਕਰਾਨਾ ਹੈ ਆਪ ਜੀ ਦਾ, ਆਪ ਜੀ ਨੇ ਕਿਰਪਾ ਕੀਤੀ, ਅੰਮ੍ਰਿਤ ਵੇਲੇ ਦਾਤ ਬਖਸ਼ਿਸ਼ ਕੀਤੀ। ਜਿਨ੍ਹਾਂ ਸੰਗਤਾਂ ਨੇ ਅੰਮ੍ਰਿਤ ਵੇਲੇ ਆਪ ਜੀ ਦੀ ਨਿੱਘੀ ਗੋਦ ਵਿੱਚ ਬੈਠ ਕੇ, ਘਰਾਂ ਵਿੱਚ ਬੈਠ ਕੇ ਵਾਹਿਗੁਰੂ ਸਿਮਰਨ ਦੇ ਵਿੱਚ ਹਾਜ਼ਰੀਆਂ ਭਰੀਆਂ ਹਨ, ਸਭ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨੀਆਂ ਮਹਾਰਾਜ ਜੀਓ। ਸਭ ਦੇ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ 'ਤੇ ਮਿਹਰਾਂ ਭਰਿਆ ਹੱਥ ਰੱਖਣਾ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਅੱਜ ਦੇ ਜੋ ਹੁਕਮਨਾਮੇ ਦੀ ਬਖਸ਼ਿਸ਼ ਹੋਈ ਹੈ, ਸੋਰਠ ਰਾਗ ਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਅਤੇ ਪਵਿੱਤਰ ਰਸਨਾ ਤੋਂ ਇਹ ਸ਼ਬਦ ਉਚਾਰਨ ਹੋਇਆ ਹੈ। ਪਾਤਸ਼ਾਹ ਫਰਮਾਨ ਕਰਦੇ ਹਨ।

ਸੁਰਟ ਰਾਗ ਹੈ ਮਹੱਲਾ ਪੰਜਵਾਂ। ਪੰਜਵੇਂ ਗੁਰੂ ਨਾਨਕ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਔਰ ਦੂਸਰੇ ਘਰ ਦੇ ਵਿੱਚ ਇਸ ਸ਼ਬਦ ਨੂੰ ਗਾਇਨ ਕਰਨ ਦੀ ਹਦਾਇਤ ਹੈ। ਮਾਤ ਗਰਭ ਮੈਂ ਆਪਣ ਸਿਮਰਨ ਦੇ ਤਹਿ ਤੁਮ ਰੱਖਣ ਹਰੇ ਪਾਵਕ ਸਾਗਰ ਅਥਾ ਲਹਿਰ ਮੈਂ ਤਰ ਹੋ ਤਰਨ ਹਾਰੇ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਇਸ ਪਾਵਨ ਪੁੱਤਰ ਸ਼ਬਦ ਦੇ ਵਿੱਚ ਉਸ ਮਾਲਕ ਦਿਆਂ ਚਰਨਾਂ ਦੇ ਵਿੱਚ ਬੇਨਤੀ ਕਰ ਰਹੇ ਨੇ, ਅਰਦਾਸ ਕਰ ਰਹੇ ਨੇ ਕਿ ਹੇ ਵਾਹਿਗੁਰੂ, ਮਾਤਾ ਦੇ ਗਰਭ ਦੇ ਵਿੱਚ ਜਦੋਂ ਜੀਵ ਹੁੰਦਾ ਹੈ ਤੂੰ ਆਪਣਾ ਸਿਮਰਨ ਦੇ ਕੇ, ਸਿਮਰਨ ਦੇ ਸਦਕਾ ਹੀ ਮਾਤਾ ਦੇ ਗਰਭ ਦੇ ਵਿੱਚ ਜੀਵ ਦੀ ਰੱਖਿਆ ਕਰਦਾ। ਮਾਤ ਗਰਭ ਮੈਂ ਆਪਣ ਸਿਮਰਨ ਦੇ ਤਹਿ ਤੁਮ ਰੱਖਣ ਹਾਰੇ, ਪਾਵਕ ਸਾਗਰ ਅਥਾ ਲਹਿਰ ਮੈਂ ਤਾਰੋ ਤਾਰਨ। ਪਾਵਕ ਦਾ ਅਰਥ ਹੈ ਵਿਕਾਰਾਂ ਦੀ ਅੱਗ, ਵਿਕਾਰ। ਪਾਤਸ਼ਾਹ ਕਿਰਪਾ ਕਰ ਦਿਓ ਮਹਾਰਾਜ, ਜਿਵੇਂ ਮਾਤਾ ਦੇ ਗਰਭ ਦੇ ਵਿੱਚ ਆਪ ਜੀ ਨੇ ਸਿਮਰਨ ਦੀ ਦਾਤ ਬਖਸ਼ਿਸ਼ ਕੀਤੀ। ਅਸਲ ਵਿੱਚ ਗੁਰੂ ਪਿਆਰੀ ਸਾਧ ਸੰਗਤ, ਇਹ ਜੋ ਸਿਮਰਨ ਹੈ ਇਹ ਹਰ ਇੱਕ ਹਿਰਦੇ ਦੀ ਝੋਲੀ ਵਿੱਚ ਪਰਮਾਤਮਾ ਨੇ ਮਾਤਾ ਦੇ ਗਰਭ ਦੇ ਵਿੱਚ ਹੀ ਸਿਮਰਨ ਦੀ ਦਾਤ ਬਖਸ਼ਿਸ਼ ਕਰ ਦਿੱਤੀ ਸੀ। ਕੋਈ ਇਨਸਾਨ ਇਹ ਨਹੀਂ ਕਹਿ ਸਕਦਾ ਕਿ ਮੈਨੂੰ ਸਿਮਰਨ ਦੀ ਦਾਤ ਪ੍ਰਾਪਤ ਨਹੀਂ ਹੋਈ। ਸਿਮਰਨ ਦੀ ਦਾਤ ਤਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਮਾਤਾ ਦੇ ਗਰਭ ਦੇ ਵਿੱਚ ਹੀ ਦੇ ਦਿੱਤੀ ਸੀ, ਤੇ ਉਸੇ ਸਿਮਰਨ ਦੇ ਸਦਕਾ, ਉਸੇ ਭਗਤੀ ਦੇ ਸਦਕਾ ਉੱਥੇ ਤੇਰੀ ਪਾਲਣਾ ਹੋ ਰਹੀ ਸੀ, ਤੇਰੀ ਰੱਖਿਆ ਹੋ ਰਹੀ ਸੀ। ਤੇ ਇਸ ਕਰਕੇ ਹੇ ਇਨਸਾਨ, ਤੂੰ ਉਸ ਮਾਲਕ ਦੀ ਬਾਣੀ ਦਾ, ਮਾਤਾ ਦੇ ਗਰਭ ਦੇ ਵਿੱਚ ਤਾਂ ਸਿਮਰਨ ਦੇ ਨਾਲ ਜੁੜਿਆ ਸੀ, ਪਰ ਜਦੋਂ ਜਨਮ ਲੈ ਲਿਆ ਉਦੋਂ ਸਿਮਰਨ ਨਾਲੋਂ ਟੁੱਟ ਗਿਆ। ਮਹਾਤਮਾ ਜਨ ਤਾਂ ਇਹ ਵੀ ਕਹਿੰਦੇ ਨੇ ਕਿ ਬੱਚਾ ਰੋਂਦਾ ਹੀ ਇਸ ਕਰਕੇ ਹੈ ਸਿਮਰਨ ਦੇ ਨਾਲ ਸੁਰਤ ਟੁੱਟ ਗਈ। ਜਿੰਨਾ ਚਿਰ ਸਿਮਰਨ ਨਾਲ ਜੁੜਿਆ ਹੋਇਆ ਸੀ ਉਹ ਸ਼ਾਂਤ ਸੀ, ਸਹਿਜ ਦੇ ਵਿੱਚ ਸੀ, ਟਿਕਿਆ ਹੋਇਆ ਸੀ ਔਰ ਰੱਬ ਰਿਜਕ ਵੀ ਪਹੁੰਚਾ ਰਿਹਾ ਸੀ। ਜਦੋਂ ਭੁੱਖ ਲੱਗਦੀ ਸੀ ਮਾਤਾ ਦੇ ਗਰਭ ਦੇ ਵਿੱਚ, ਭੁੱਖ ਲੱਗਦੀ ਸੀ ਰੱਬ ਪਹੁੰਚਾ ਰਿਹਾ ਸੀ ਨਾ, ਅੱਖਾਂ ਬੰਦ ਸਨ ਰਿਜਕ ਪਹੁੰਚ ਰਿਹਾ ਸੀ। ਜਿੱਦਣ ਅੱਖਾਂ ਖੋਲ ਲਈਆਂ ਉਸੇ ਦਿਨ ਤੋਂ ਰਿਜਕ ਦਾ ਫਿਕਰ ਲੱਗ ਗਿਆ, ਕਿਵੇਂ ਮਿਲੇਗਾ ਕਿਵੇਂ ਮਿਲੇਗਾ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਹੇ ਇਨਸਾਨ, ਜਿਹੜਾ ਮਾਤਾ ਦੇ ਗਰਭ ਦੇ ਵਿੱਚ ਤੈਨੂੰ ਸਿਮਰਨ ਦੀ ਦਾਤ ਦੇ ਕੇ ਰੱਖਿਆ ਕਰ ਸਕਦਾ ਹੈ, ਹੁਣ ਵੀ ਉਸ ਮਾਲਕ ਨੂੰ ਯਾਦ ਕਰਿਆ ਕਰ ਜਿਹਨੇ ਮਾਤਾ ਦੇ ਗਰਭ ਦੇ ਵਿੱਚ ਤੈਨੂੰ ਭੁੱਖਾ ਨਹੀਂ ਰਹਿਣ ਦਿੱਤਾ, ਉਹ ਸੰਸਾਰ ਦੇ ਵਿੱਚ ਭੁੱਖਾ ਕਿਵੇਂ ਰਹਿਣ ਦੇਗਾ। ਜਿਹਨੇ ਮਾਤਾ ਦੇ ਗਰਭ ਦੇ ਵਿੱਚ ਤੈਨੂੰ ਡੁੱਬਣ ਨਹੀਂ ਦਿੱਤਾ, ਸੰਸਾਰ ਦੇ ਵਿੱਚ ਕਿਵੇਂ ਡੁੱਬਣ ਦੇ ਦੇਗਾ। ਇਹ ਸੰਸਾਰ ਰੂਪੀ ਭੌਜਲ ਤੋਂ ਉਹ ਪਾਰ ਕਰੇਗਾ, ਪਰ ਕਦੋਂ? ਜਦੋਂ ਉਸ ਮਾਲਕ ਨੂੰ ਯਾਦ ਕਰੇਗਾ।

ਧੂਰਾ ਦਾ ਅਰਥ ਹੈ ਆਸਰਾ। ਹੇ ਮੇਰੇ ਵਾਹਿਗੁਰੂ, ਮਾਧੋ ਤੂੰ ਠਾਕੁਰ ਸਿਰ ਮੋਰਾ। ਵਾਹਿਗੁਰੂ ਜੀ, ਤੂੰ ਮੇਰੇ ਸਿਰ ਦਾ ਰਾਖਾ ਹੈ। ਭਾਵ ਮੇਰੇ ਸਿਰ ਉੱਤੇ ਤੇਰਾ ਮੇਰਾ ਭਰਿਆ ਹੱਥ ਹੈ, ਜਿਸ ਕੇ ਸਿਰ ਉੱਪਰ ਤੂੰ ਸੁਆਮੀ, ਸੋ ਦੁੱਖ ਕੈਸਾ ਪਾਵੇ। ਈਹਾਂ ਊਹਾਂ ਤੁਹਾਰੋ ਧੋਰਾ। ਈਹਾਂ ਕਹਿੰਦੇ ਨੇ ਲੋਕ, ਊਹਾਂ ਕਹਿੰਦੇ ਨੇ ਪਰਲੋਕ, ਤੇ ਧੋਰਾ ਦਾ ਅਰਥ ਹੈ ਆਸਰਾ। ਵਾਹਿਗੁਰੂ ਜੀ, ਮੈਨੂੰ ਇਹ ਵਿਸ਼ਵਾਸ ਹੈ ਕਿ ਆਪ ਜੀ ਦਾ ਮੇਰਾ ਭਰਿਆ ਹੱਥ ਮੇਰੇ ਸਿਰ 'ਤੇ ਹੈ। ਇਸੇ ਤਰ੍ਹਾਂ ਹੀ ਰੱਖਿਓ ਮਹਾਰਾਜ ਆਪਣਾ ਮੇਰਾ ਭਰਿਆ ਹੱਥ, ਅਤੇ ਲੋਕ ਦੇ ਪਰਲੋਕ ਦੇ ਵਿੱਚ ਸਹਾਰਾ ਬਣ ਜਾਂਦਾ ਹੈ ਇਹਨਾਂ ਦਾ, ਜਿਹੜੇ ਉਸ ਮਾਲਕ ਦੀ ਬਾਣੀ ਸਿਮਰਨ ਦੇ ਵਿੱਚ ਜੁੜਦੇ ਨੇ, ਨੇਮ ਦੇ ਵਿੱਚ ਜੁੜਦੇ ਨੇ। ਰਹਾਉ ਕੀਤੇ ਕੋ ਮੇਰੇ ਸਮਨ, ਕਰਨਹਾਰ ਤ੍ਰਿਣ ਜਾਨੈ। ਤੂੰ ਦਾਤਾ ਮੰਗਨ ਕੋ ਸਗਲੀ, ਦਾਨ ਦੇਹ ਪ੍ਰਭ ਭਾਨੈ। ਅਗਲੀਆਂ ਪੰਕਤੀਆਂ ਵਿੱਚ ਪਾਤਸ਼ਾਹ ਫਰਮਾਨ ਕਰਦੇ ਨੇ ਕਿ ਹੇ ਪਰਮਾਤਮਾ, ਤੇਰੇ ਪੈਦਾ ਕੀਤੇ ਹੋਏ ਪਦਾਰਥ, ਤੇਰੇ ਪੈਦਾ ਕੀਤੇ ਹੋਏ ਪਰਬਤ, ਇਨਸਾਨ ਕਹਿੰਦਾ ਵਾਹ ਪਰਮਾਤਮਾ ਨੇ ਕਿੱਡੀ ਵੱਡੀ ਬਖਸ਼ਿਸ਼ ਕਰ ਦਿੱਤੀ, ਪਰ ਤੇਰੀਆਂ ਨਜ਼ਰਾਂ ਵਿੱਚ ਤਾਂ ਉਹ ਇੱਕ ਛਿਨ ਮਾਤਰ ਹੈ, ਇੱਕ ਤੁਸ਼ ਹੈ। ਤ੍ਰਿਣ ਕਹਿੰਦੇ ਨੇ ਤੀਲੇ ਨੂੰ, ਇੱਕ ਤੀਲੇ ਦੀ ਤਰ੍ਹਾਂ ਹੈ। ਤੂੰ ਦਾਤਾ ਹੈ, ਦਾਤਾ ਦੇਣ ਵਾਲਾ ਹੈ। ਮੰਗਨ ਕੋ ਸੰਗਲੀ, ਸਾਰੇ ਜੀਵ ਮੰਗਤੇ ਹਾਂ ਦਾਨ ਦੇ ਪ੍ਰਭ ਭਾਨੈ। ਭਾਨੈ ਦਾ ਅਰਥ ਹੈ ਭਾਣਾ, ਭਾਣੇ ਦਾ ਅਰਥ ਹੈ ਰਜ਼ਾ। ਇਹ ਮੇਰੇ ਵਾਹਿਗੁਰੂ, ਸਾਰੇ ਜੀਵ ਤੇਰਿਆਂ ਚਰਨਾਂ ਵਿੱਚ ਆਉਂਦੇ ਨੇ, ਤੇਰੇ ਕੋਲੋਂ ਦਾਤਾਂ ਮੰਗਦੇ ਨੇ, ਅਤੇ ਤੂੰ ਸਾਰਿਆਂ ਦੀਆਂ ਝੋਲੀਆਂ ਭਰ ਦਿੰਦਾ, ਪਰ ਸਭ ਕੁਛ ਹੈ ਤੇਰੀ ਰਜ਼ਾ ਵਿੱਚ।

ਵਾਹਿਗੁਰੂ ਤੇਰੇ ਕੌਤਕ। ਚਲਤ ਅਰਥ ਹੁੰਦਾ ਹੈ ਕੌਤਕ, ਹੈਰਾਨ ਕਰਨ ਵਾਲੇ ਹਨ, ਅਚਰਜ ਹਨ। ਇੱਕ ਪਲ ਦੇ ਵਿੱਚ ਭਿਖਾਰੀ ਬਣਾ ਦਿੰਦਾ, ਇੱਕ ਪਲ ਦੇ ਵਿੱਚ ਰਾਜਾ ਬਣਾ ਦਿੰਦਾ, ਇੱਕ ਪਲ ਦੇ ਵਿੱਚ ਸਾਰੀ ਸ੍ਰਿਸ਼ਟੀ ਹਰੀ ਭਰੀ ਕਰ ਦਿੰਦਾ, ਇੱਕ ਪਲ ਦੇ ਵਿੱਚ ਸਾਰੇ ਪਾਸੇ ਸੋਕਾ ਪੈ ਜਾਂਦਾ ਹੈ, ਇੱਕ ਪਲ ਦੇ ਵਿੱਚ ਮਨ ਦੀ ਅਵਸਥਾ ਬੜੀ ਉੱਚੀ ਹੋ ਜਾਂਦੀ ਹੈ, ਇੱਕ ਪਲ ਦੇ ਵਿੱਚ ਨੀਵੀਂ ਵੀ ਹੋ ਜਾਂਦੀ ਹੈ। ਪਾਤਸ਼ਾਹ ਤੇਰੇ ਜਿਹੜੇ ਕੌਤਕ ਨੇ ਇਹ ਬਿਆਨ ਨਹੀਂ ਕੀਤੇ ਜਾ ਸਕਦੇ। ਰੂੜੋ ਗੂੜੋ ਗਹਿਰ ਗੰਭੀਰੋ ਊਚੋ ਅਗਾਮੇ ਅਪਾਰੇ। ਰੂੜੋ ਦਾ ਅਰਥ ਹੈ ਬਹੁਤ ਪਿਆਰਾ ਸੋਹਣਾ, ਗੂੜੋ ਦਾ ਅਰਥ ਹੈ ਲੁਕਿਆ ਹੋਇਆ। ਇਹ ਮੇਰੇ ਵਾਹਿਗੁਰੂ ਤੂੰ ਸਭ ਤੋਂ ਉੱਚਾ ਹੈ, ਸੋਹਣਾ ਹੈ, ਵੱਡੇ ਜਿਗਰੇ ਵਾਲਾ ਹੈ, ਅਤੇ ਸਾਰੇ ਸੰਸਾਰ ਦੇ ਵਿੱਚ ਗੁਪਤ ਵਸ ਰਿਹਾ ਹੈ। ਸਾਧ ਸੰਗ ਜੋ ਤੁਮੇ ਮਿਲਾਇਓ ਤੋ ਸੁਨੀ ਤੁਮਾਰੀ ਬਾਣੀ, ਆਨੰਦ ਪਿਆ ਪੇਖਤ ਹੀ ਨਾਨਕ ਪ੍ਰਤਾਪ ਪੁਰਖ ਨਿਰਵਾਣੀ। ਆਖਰੀ ਪੰਕਤੀਆਂ ਵਿੱਚ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਇਹ ਬਖਸ਼ਿਸ਼ ਕਰ ਰਹੇ ਨੇ ਕਿ ਜਿਹਨੂੰ ਤੂੰ ਸਤਸੰਗ ਦੀ ਦਾਤ ਬਖਸ਼ਿਸ਼ ਕਰ ਦਿੰਦਾ ਹੈ, ਸਾਧ ਸੰਗਤ ਦੀ ਦਾਤ ਬਖਸ਼ਿਸ਼ ਕਰ ਦਿੰਦਾ ਹੈ, ਉਹ ਹਿਰਦਾ ਤੇਰੀ ਬਾਣੀ ਸੁਣਦਾ ਹੈ, ਤੇਰੇ ਸਿਮਰਨ ਦੇ ਵਿੱਚ ਲੀਨ ਹੋ ਜਾਂਦਾ। ਕੀ ਭਾਵ ਕਿ ਹੇ ਇਨਸਾਨ, ਜਿਹੜਾ ਸਿਮਰਨ ਮਾਤਾ ਦੇ ਗਰਭ ਦੇ ਵਿੱਚ ਤੈਨੂੰ ਬਖਸ਼ਿਸ਼ ਹੋਇਆ ਸੀ ਨਾ, ਉਹ ਹੁਣ ਸਿਮਰਨ ਕਿੱਥੋਂ ਪ੍ਰਾਪਤ ਹੋਣਾ ਹੈ? ਉਹ ਸਾਧ ਸੰਗ ਵਿੱਚ ਆਇਆ ਕਰ, ਉਹ ਸਿਮਰਨ ਦੀ ਦਾਤ ਤੈਨੂੰ ਸਤਸੰਗ ਸਾਧ ਸੰਗਤ ਦੇ ਵਿੱਚੋਂ ਪ੍ਰਾਪਤ ਹੋਣੀ ਹੈ। ਜਿਵੇਂ ਕਹਿੰਦੇ ਨੇ ਬੋਰ ਕਰਨ ਵਾਲੇ ਬੋਰ ਕਰਦੇ ਨੇ ਧਰਤੀ ਦੇ ਵਿੱਚ, ਅਤੇ ਬੋਰ ਕਰਨ ਤੋਂ ਬਾਅਦ ਕਹਿੰਦੇ ਨੇ ਜੀ ਪਾਣੀ ਦੀ ਬਾਲਟੀ ਲਿਆਓ, ਦੋ 250 ਫੁੱਟ ਬੋਰ ਹੋ ਗਿਆ, ਹੁਣ ਕੀ ਕਰਨਾ ਜੀ? ਹੁਣ ਪਾਣੀ ਦੀ ਬਾਲਟੀ ਪਾਉਣੀ, ਪਾਣੀ ਪਾਉਣਾ ਵਿੱਚ ਤਾਂ ਥੱਲੇ ਵਾਲਾ ਪਾਣੀ ਬਾਹਰ ਆਏਗਾ। ਉਹ ਇੱਕ ਇਨਸਾਨ ਬੋਲਿਆ ਜੀ ਇੰਨੀ ਮਿਹਨਤ ਕਰਨ ਦੀ ਕੀ ਲੋੜ ਸੀ ਜੇ ਉੱਪਰੋਂ ਪਾਣੀ ਦੀ ਬਾਲਟੀ ਪਾਉਣੀ ਸੀ? ਪੂਰੀ ਦਿਹਾੜੀ ਲਾਤੀ, ਦੋ ਤਿੰਨ ਦਿਨ ਲਾਤੇ, ਅਤੇ ਹੁਣ ਕਹਿੰਦੇ ਪਾਣੀ ਪਾਉਣਾ ਪੈਣਾ, ਥੱਲੇ ਪਾਣੀ, ਨਾਲੇ ਕਹਿੰਦੇ ਧਰਤੀ ਵਿੱਚ ਪਾਣੀ ਹੈ। ਉਹ ਮਿਸਤਰੀ ਸਿਆਣਾ ਕਹਿੰਦਾ ਉਹ ਧਰਤੀ 'ਚ ਪਾਣੀ ਹੈ, ਪਰ ਨਿਕਲਣਾ ਤਾਂ ਹੈ ਜਦੋਂ ਉੱਪਰੋਂ ਪਾਣੀ ਦੀ ਬਾਲਟੀ ਪਾਉਂਗੇ, ਨਹੀਂ ਨਹੀਂ ਨਿਕਲਣਾ। ਸਿਮਰਨ ਦੀ ਦਾਤ ਮਾਤਾ ਦੇ ਗਰਭ ਵਿੱਚ ਬਖਸ਼ਿਸ਼ ਕਰ ਦਿੱਤੀ ਸੀ, ਹੁਣ ਉਸ ਸਿਮਰਨ ਦੇ ਨਾਲ ਤਾਂ ਜੁੜਿਆ ਜਾਣਾ ਹੈ ਜਦੋਂ ਸਤਸੰਗ ਵਿੱਚ ਆ ਕੇ ਇਸ ਰਸਨਾ ਦੇ ਨਾਲ ਸਿਮਰਨ ਕਰੇਗਾ। ਉਹ ਸਿਮਰਨ ਦੀ ਜਿਹੜੀ ਫਿਰ ਸਮਾਧੀ ਮਾਤਾ ਦੇ ਗਰਭ ਵਿੱਚ ਲੱਗੀ ਹੋਈ ਸੀ ਨਾ, ਹੁਣ ਮਨੁੱਖਾ ਜਨਮ ਦੇ ਵਿੱਚ ਆ ਕੇ ਜਨਮ ਤੋਂ ਬਾਅਦ ਹੁਣ ਲੱਗਣੀ ਹੈ, ਅਤੇ ਜਿੰਨਾ ਚਿਰ ਉਹ ਸੁਰਤ ਨਿਰੰਕਾਰ ਦੇ ਨਾਲ ਨਾ ਜੁੜੀ, ਪਾਤਸ਼ਾਹ ਕਹਿੰਦੇ ਨੇ ਉਨਾ ਚਿਰ ਤੇਰੀ ਮੁਕਤੀ ਨਹੀਂ ਹੋਣੀ। ਪਰ ਇਹ ਪ੍ਰਾਪਤ ਕਿੱਥੋਂ ਹੋਏਗਾ? ਸਾਧ ਸੰਗ ਜੋ ਤੁਮੇ ਮਿਲਾਇਓ ਤੋ ਸੁਨੀ ਤੁਮਾਰੀ ਬਾਣੀ, ਆਨੰਦ ਭਇਆ ਪੇਖਤ ਹੀ ਨਾਨਕ ਪ੍ਰਤਾਪ ਪੁਰਖ ਨਿਰਵਾਣੀ। ਪਾਤਸ਼ਾਹ ਕਹਿੰਦੇ ਨੇ ਸਿਮਰਨ ਦੇ ਵਿੱਚ ਜੁੜਿਆ ਜੁੜਿਆ ਹੋਇਆ, ਇੱਕ ਦਿਨ ਐਸਾ ਸਮਾਂ ਆਏਗਾ ਤੇਰੇ ਅੰਦਰ ਰੱਬ ਬੈਠਾ ਹੈ, ਉਸ ਰੱਬ ਨੂੰ ਵੇਖ ਲਏਗਾ, ਉਸ ਰੱਬ ਦੇ ਦਰਸ਼ਨ ਹੋ ਜਾਣਗੇ, ਜੀਵਨ ਦੇ ਵਿੱਚ ਆਨੰਦ ਦੀ ਅਵਸਥਾ ਪ੍ਰਾਪਤ ਹੋ ਜਾਏਗੀ। ਇਹ ਸੀ ਅੱਜ ਦੇ ਹੁਕਮਨਾਮੇ ਜੋ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਤੇ ਪਵਿੱਤਰ ਰਸਨਾ ਤੋਂ ਸ਼ਬਦ ਉਚਾਰਨ ਹੋਇਆ। ਮਾਤ ਗਰਭ ਮੈਂ ਆਪਣ ਸਿਮਰਨ ਦੇ, ਤਹਿ ਤੁਮ ਰਾਖਣ ਹਾਰੇ, ਪਾਵਕ ਸਾਗਰ ਅਥਾਹ ਲਹਿਰ ਮੈਂ ਤਾਰੋ ਤਾਰਨ ਹਾਰੇ। ਪਾਤਸ਼ਾਹ ਕਿਰਪਾ ਕਰਨ, ਰਹਿਮਤ ਕਰਨ, ਇਹ ਅਰਦਾਸ ਹੈ ਸੱਚੇ ਪਾਤਸ਼ਾਹ, ਰਹਿਮਤ ਕਰਿਓ ਮਹਾਰਾਜ, ਹਮ ਬੈਠੇ ਤੁਮ ਦੇਹੋ ਅਸੀਸਾਂ, ਅਸੀਸਾਂ ਦੇ ਦਿਓ ਪਾਤਸ਼ਾਹ, ਤੇਰਿਆਂ ਚਰਨਾਂ ਵਿੱਚ ਤੇਰੀ ਸ਼ਰਨ ਦੇ ਵਿੱਚ ਬੈਠੇ ਹਾਂ। ਕਿਹੜੀ ਕਿਹੜੀ ਅਸੀਸ ਕਿਹੜੀ? ਪੂਤਾ ਮਾਤਾ ਕੀ ਅਸੀਸ, ਨਿਮਖ ਨਾ ਵਿਸਰੋ ਤੁਮ ਕੋ ਹਰ ਹਰ, ਸਦਾ ਭਜੋ ਜਗਦੀਸ਼।
ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਅਸੀਸ ਦੇ ਦਿਓ ਕਿ ਤੇਰੀ ਬਾਣੀ ਨਾ ਵਿਸਰੇ, ਤੇਰਾ ਸਿਮਰਨ ਨਾ ਵਿਸਰੇ, ਸੁਰਤ ਤੇਰੇ ਸ਼ਬਦ ਦੇ ਨਾਲ ਜੁੜ ਜਾਵੇ। ਆਓ ਹੁਣ ਗੁਰੂ ਪਿਆਰਿਆਂ ਪਾਸੋਂ ਆਸਾ ਦੀ ਵਾਰ ਕੀਰਤਨ ਸਰਵਣ ਕਰੀਏ ਜੀ, ਦਿਨ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਸਮੇਂ ਔਰ ਸਵਾਸਾਂ ਨੂੰ ਸਫਲਿਆਂ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

против.

ਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੀਰ ਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ।

ਇਹ ਜੀਉ ਪੋਤੇ ਜਨ ਭਰਮਿਆ ਤਾਂ ਸਤਿਗੁਰਸਾਹਿਬ ਸੁਣਾਇਆ, ਇਹ ਵੱਡਾ ਤਾਂ ਕੌਣ ਕਿੱਸਾ ਸੁਣਿਆ ਲੋਕ ਸਵਾਇਆ, ਸਤਿਗੁਰ ਮਿਲਿਆ ਸਚ ਪਾਇਆ, ਜਿਨ ਵਿੱਚੋਂ ਆਪ ਪਵਾਇਆ, ਜਿਨ ਸੱਚੋ ਸਚ ਕੁਛ ਆਇਆ।

ਪੌੜੀ ਤੁਰ ਕਰਮ ਚਨਾਕੋ ਤੁਦ ਪਾਇਆ ਤਾਂ ਤਿੰਨੀ ਖਸਮ ਤੇ ਆਇਆ। ਇਹਨਾਂ ਜਨਤਾ ਕੇ ਵਸ ਕਿਛ ਨਹੀਂ ਤੁਦ ਵੇਖੀ ਜਗ ਤੇ ਪਾਇਆ। ਇਕਨਾ ਨੂੰ ਤੂੰ ਮੇਲ ਲੈ ਕੇ ਆਪੋ ਤੁਦ ਖਵਾਇਆ। ਗੁਰ ਕਿਰਪਾ ਤੇ ਜਾਣਿਆ ਜਿੱਥੇ ਤੁਦ ਆਪ ਬੁਝਾਇਆ। ਸਹਿਜੇ ਹੀ ਸੱਚ ਸਮਾਇਆ

like,

ਵੱਡੋ ਵੱਡਾ ਵਡਮੇਦਨੀ ਸਿਰੇ ਸਿਰ ਧੰਦੇ ਲਾਇਂਦਾ ਨਜ਼ਰ ਓ ਪੱਠੀ ਜੇ ਕਰੇ ਸੁਲਤਾਨਾ ਕਾ ਹੁਕਰਾਏਦਾ ਦਰ ਮੰਗਣ ਭਿੱਖ ਨਾ ਪਾਇਂਦਾ ਦਰ ਮੰਗਣ

ਕਰੋ ਕਮਸ ਖਾਤਰ ਵਿੱਚ ਮਾਰ ਕੱਢੀਆਂ ਬੁਰਿਆਈਆਂ।

0: ਪੁਰ ਕੋਮ
1: ਅਰਦਾਸ
0: ਆ ਦੇਖ ਕਿਹੜੀ

सगल समगरी तुम रह सूतर तारी तुम ते तुमरी गत मित तुम ही जानी।

ਸਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ।

ਆਖਾ ਆਪ ਅਕਾਲ ਪੁਰਖ ਵਾਹਿਗੁਰੂ ਜੀ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ,

ਆਪ ਜੀ ਦੇ ਹਜ਼ੂਰ ਸਮੂਹ ਸਾਧ ਸੰਗਤ ਵੱਲੋਂ ਅਰਦਾਸ ਬੇਨਤੀ ਹੈ। ਪਾਤਸ਼ਾਹ ਜੀ ਆਪ ਜੀ ਨੇ ਕਿਰਪਾ ਕੀਤੀ, ਅੰਮ੍ਰਿਤ ਵੇਲੇ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ਿਸ਼ ਕਰਕੇ ਨਿਹਾਲ ਕੀਤਾ। ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨਾਂ ਵਿੱਚ ਪਾਠ ਸ੍ਰੀ ਸੁਖਮਨੀ ਸਾਹਿਬ,

ਵਿੱਚ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ। ਸਭ ਦੀਆਂ ਹਾਜ਼ਰੀਆਂ ਤਿਲ ਫੁੱਲ ਪ੍ਰੇਮ ਬਿਠਾਵਾਂ ਦਰ ਤੇ ਪ੍ਰਵਾਨ ਕਰਨੀਆਂ। ਪਾਤਸ਼ਾਹ ਜੀ ਉਹ ਸਭ ਦੇ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ 'ਤੇ ਮੇਰਾਂ ਭਰਿਆ ਹੱਥ ਰੱਖਣਾ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀ ਆ। ਆਪ ਜੀ ਦੇ ਹਜ਼ੂਰ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ। ਆਪ ਜੀ ਭੋਗ ਲਾਓ, ਭੋਗ ਲੱਗਿਆ ਸੀ ਪ੍ਰਸਾਦ, ਸਾਧ ਸੰਗਤ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ। ਜੋ ਵੀ ਛਕੇ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ, ਵਾਹਿਗੁਰੂ ਜਪੇ ਪਾਤਸ਼ਾਹ ਜੀਓ। ਸੇਵਕ ਪਰਿਵਾਰ ਭਾਈ ਕੁਲਵੰਤ ਸਿੰਘ ਸੇਖੋਂ ਮਹਾਰਾਜ ਨਵੇਂ ਅਪਾਰਟਮੈਂਟ ਆਪ ਜੀ ਨੇ ਬਖਸ਼ਿਸ਼ ਕੀਤੇ, ਸਮੂਹ ਪਰਿਵਾਰ ਵੱਲੋਂ ਆਪ ਜੀ ਦਾ ਸ਼ੁਕਰਾਨਾ ਹੈ। ਆਪਣਾ ਮੇਰਾ ਭਰਿਆ ਹੱਥ ਰੱਖਣਾ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀ ਆ। ਕਾਰੋਬਾਰਾਂ ਵਿੱਚ ਤਰੱਕੀਆਂ ਬਖਸ਼ਿਸ਼ ਕਰਨੀਆਂ, ਕਮਾਈਆਂ ਵਿੱਚ ਬਰਕਤਾਂ ਬਖਸ਼ਿਸ਼ ਕਰਨੀਆਂ। ਪਾਤਸ਼ਾਹ ਜੀ ਓ ਆਪ ਜੀ ਦੇ ਹਜ਼ੂਰ ਸਮੂਹ ਸਾਧ ਸੰਗਤ ਵੱਲੋਂ ਅਰਦਾਸ ਬੇਨਤੀ ਹੈ, ਜੋ ਆਪ ਜੀ ਦੇ ਪਾਵਨ ਪਵਿੱਤਰ ਸਥਾਨਾਂ ਅਤੇ ਲੰਗਰ ਹਾਲ ਦੇ ਵਿੱਚ ਵਿਘਨ ਪੈ ਰਹੇ ਹਨ, ਉਹਨਾਂ ਵਿਘਨਾਂ ਨੂੰ ਦੂਰ ਕਰਕੇ ਸੰਗਤ ਵਾਸਤੇ ਲੰਗਰ ਹਾਲ ਖੋਲ੍ਹਣ ਦੀ ਬਖਸ਼ਿਸ਼ ਕਰੋ, ਕਿਰਪਾ ਕਰੋ। ਹੋਈਆਂ ਬੇਅੰਤ ਫੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ, ਪਾਵਨ ਪਵਿੱਤਰ ਸਥਾਨਾਂ 'ਚ ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਪਾਤਸ਼ਾਹ ਜੀ ਉਹ ਕਿਰਪਾ ਕਰੋ ਮਹਾਰਾਜ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਜੀ, ਹੁਕਮਨਾਮੇ 'ਤੇ ਚੱਲਣ ਦੀ ਸਮਰੱਥਾ ਬਖਸ਼ੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈ ਅਕਾਲ ਕੀ, ਤਵੇ ਚਲਾਇਓ। ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ

ਅਰਦਾਸ ਏਕੋ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ। ਵਾਹਿ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਿਥ।

ਯਾ ਰਾਜ ਹੋਰ ਹਾਜਰਾ ਹਜੂਰ ਸਰਬ ਕਲਾ ਭਰਪੂਰ ਬਾਣੀ ਕੇ ਬੋਹਤ ਕਲਜੋ ਕੇ ਜਹਾਜ਼ ਹਲਤ ਪਲਤ ਕੇ ਰਾਖੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਨਿੱਘੀ ਗੋਦ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਤਿਕਾਰੀ ਸਾਧ ਸੰਗਤ ਸਤਿਗੁਰੂ ਜੀ ਦੀ ਬਖਸ਼ੇ ਫਤਿਹ ਦੀ ਸਾਂਝ ਪਾਓ ਸਾਰੇ ਮਾਈ ਭਾਈ ਗੱਜ ਵੱਜ ਕੇ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਐਤਵਾਰ ਦੇ ਵਿਸ਼ੇਸ਼ ਦੀਵਾਨਾਂ ਵਿੱਚ ਸਤਿਗੁਰੂ ਜੀ ਨੇ ਤਰੁੱਠ ਕੇ ਸੰਗਤ ਕਰਨ ਦਾ ਸਾਨੂੰ ਸਭ ਨੂੰ ਸੁਭਾਗ ਜਿਹੜਾ ਹੈ ਉਹ ਬਖਸ਼ਿਸ਼ ਕੀਤਾ ਹੈ। ਗੁਰਮੁਖ ਪਰਿਵਾਰ ਵੱਲੋਂ ਸ੍ਰੀ ਸਹਿਜ ਪਾਠ ਦੇ ਭੋਗ ਜਿਹੜੇ ਹੈ ਉਹ ਪਾਏ ਗਏ ਔਰ ਕਾਕਾ ਜਸ਼ਨ ਦੇ ਤੰਦਰੁਸਤੀ ਲਈ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਸੰਗਤ ਰੂਪ ਵਿੱਚ ਜਿਹੜੀ ਹੈ ਗੁਰੂ ਪਿਆਰੋ ਕੀਤੀ ਗਈ। ਜਦੋਂ ਸਤਿਗੁਰੂ ਜੀ ਦੀ ਅਰਦਾਸ ਬੇਨਤੀ ਹੋਈ ਉਸ ਤੋਂ ਬਾਅਦ ਸਤਿਗੁਰੂ ਜੀ ਦਾ ਜੋ ਹੁਕਮ ਪੰਚਮ ਪਾਤਸ਼ਾਹ ਮਹਾਰਾਜ ਜੀ ਨੇ ਜਿਹੜਾ ਹੁਕਮ ਬਖਸ਼ਿਆ ਹੈ ਉਹ ਦਿਲ ਨੂੰ ਧਰਵਾਸਾ ਦਿੰਦਾ ਕਿ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਭੰਨਾ। ਗੁਰੂ ਪਿਆਰਿਓ ਇਹ ਸਤਿਗੁਰੂ ਜੀ ਦੀ ਬਖਸ਼ਿਸ਼ ਹੈ ਉਹਦਾ ਹੁਕਮ ਹੈ ਜੋ ਅਰਦਾਸ ਬੇਨਤੀ ਆਪਾਂ ਸਾਰਿਆਂ ਨੇ ਰਲ ਮਿਲ ਕੇ ਕੀਤੀ। ਜੋ ਅੰਤਿਮ ਬਚਨ ਸਨ ਸਤਿਗੁਰੂ ਜੀ ਦੇ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਹੈ ਕਿ ਸਾਡੇ ਬੱਚੇ ਨੂੰ ਚੜ੍ਹਦੀ ਕਲਾ ਦੇਹ ਰੋਗਤਾ ਗੁਰੂ ਘਰ ਦੀਆਂ ਸੇਵਾਵਾਂ ਕਰਨ ਦਾ ਬਲ ਉੱਦਮ ਅਤੇ ਉਤਸ਼ਾਹ ਬਖਸ਼ਣ। ਸਮੁੱਚੀ ਸਾਧ ਸੰਗਤ ਦੀ ਹਾਜ਼ਰੀ ਮਹਾਰਾਜ ਜੀ ਆਪਣੇ ਤਰ ਪ੍ਰਵਾਨ ਕਰਨ ਆਪ ਜੀ ਦਾ ਚੱਲਿਆ ਹੋਇਆ ਕਿ ਕਦਮ ਸਤਿਗੁਰੂ ਜੀ ਲੇਖੇ ਵਿੱਚ ਲਾਉਣ। ਗੁਰੂ ਪਿਆਰਿਓ ਅੱਜ ਦਾ ਪਾਵਨ ਪਵਿੱਤਰ ਜਿਹੜਾ ਦਿਹਾੜਾ ਹੈ ਵੀਰਵਾਰ 18 ਜੂਨ ਨੂੰ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਸੀ। ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਹੀ ਅੱਜ ਦਾ ਜਿਹੜਾ ਇਹ ਵਿਸ਼ੇਸ਼ ਦਿਨ ਹੈ ਉਹ ਮਨਾਇਆ ਜਾ ਰਿਹਾ ਹੈ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਗੁਰੂ ਪਿਆਰੇ ਸਾਡੇ 'ਤੇ ਬਹੁਤ ਵੱਡੇ ਜਿਹੜੇ ਪਰਉਪਕਾਰ ਕੀਤੇ। ਸਭ ਤੋਂ ਜਿਹੜਾ ਵੱਡਾ ਪਰਉਪਕਾਰ ਹੈ ਉਹ ਹੈ ਧੁਰ ਕੀ ਬਾਣੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਸੰਪਾਦਨਾ ਕਰਕੇ ਜਿਹੜੀ ਹੈ ਉਹ ਸਾਨੂੰ ਬਖਸ਼ਿਸ਼ ਕੀਤੀ ਹੈ। ਕਿਉਂਕਿ ਪਿਰਚੀਏ ਦਾ ਪੁੱਤਰ ਮਿਹਰਬਾਨ ਜਿਹੜਾ ਹੈ ਉਹ ਜਦੋਂ ਬਾਣੀ ਚਰਨ ਲੱਭਿਆ ਸੀ ਅਤੇ ਗੁਰੂ ਨਾਨਕ ਦਾ ਨਾਮ ਪਿੱਛੇ ਜਿਹੜਾ ਵਰਤਨ ਲੱਭਿਆ ਸੀ ਨਾਮ ਖੁਮਾਰੀ ਨਾਨਕਾ ਚੜ੍ਹੀ ਦਹੇ ਰਹੇ ਦਿਨ ਰਾਤ ਇੱਦਾਂ ਦੀ ਜਿਹੜੀ ਬਾਣੀ ਉਹਨੇ ਉਚਾਰਨ ਕੀਤੀ ਅਤੇ ਭਾਈ ਗੁਰਦਾਸ ਜੀ ਬਾਬਾ ਬੁੱਢਾ ਜੀ ਹੋਰ ਜਿਹੜੇ ਸੁਹਰਦ ਸਿੱਖ ਸਨ ਉਹਨਾਂ ਕਿਹਾ ਬਾਣੀ ਦੇ ਵਿੱਚ ਸਤਿਗੁਰੂ ਜੀ ਰੜਗੜ ਹੋ ਰਿਹਾ ਹੈ ਤੁਸੀਂ ਪਰਉਪਕਾਰ ਕਰੋ ਨਿਖਾਰ ਕੇ ਇੱਕ ਵਿਲੱਖਣ ਜਿਹੜੀ ਬਾਣੀ ਹੈ ਉਹਦੀ ਸੰਪਾਦਨਾ ਜਿਹੜੀ ਹੈ ਇੱਕ ਗ੍ਰੰਥ ਜਿਹੜਾ ਹੈ ਉਹ ਜ਼ਰੂਰ ਸਾਨੂੰ ਸਾਡੀ ਝੋਲੀ ਵਿੱਚ ਪਾਓ। ਸਤਿਗੁਰੂ ਜੀ ਜਾਣੀ ਜਾਣ ਸਨ ਉਹਨਾਂ ਨੇ ਸਾਰੇ ਵੱਡੇ ਪਰਬ ਕੀਤਾ ਪਰਉਪਕਾਰ ਜਿਹੜੇ ਹੈ ਉਹ ਸਾਡੇ 'ਤੇ ਕੀਤੇ। ਗੁਰੂ ਪਿਆਰਿਓ ਉਹ ਤੋਂ ਵੀ ਵੱਡਾ ਪਰਉਪਕਾਰ ਜਿਹੜਾ ਹੈ ਜਿੰਨੇ ਵੀ ਸ੍ਰਿਸ਼ਟੀ ਦੇ ਵਿੱਚ ਸਾਰੇ ਵਰਲਡ ਵਿੱਚ ਸਾਰੀ ਦੁਨੀਆ ਦੇ ਵਿੱਚ ਜਿੰਨੇ ਗੁਰੂ ਘਰ ਬਣੇ ਹੋਏ ਆ ਉਹ ਜਾਂ ਤਾਂ ਕਿਸੇ ਮਹਾਂਪੁਰਖ ਨੇ ਜਾਂ ਕਿਸੇ ਸਾਧ ਸੰਗਤ ਨੇ ਰਲ ਮਿਲ ਕੇ ਜਿਹੜੇ ਬਣਾਏ ਆ। ਇੱਕੋ ਇੱਕ ਜਿਹੜਾ ਧਾਰਮਿਕ ਅਸਥਾਨ ਹੈ ਸਾਡਾ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਉਹ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਆਪ ਆਪਣੇ ਹੱਥੀਂ ਬਣਾਇਆ। ਇੱਕੋ ਹੀ ਅਸਥਾਨ ਹੈ ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ ਬੁੱਧੋ ਪੁਰਖ ਵਧਾ ਤੇ ਤਾਂ ਤੂੰ ਸੋਹਿਆ। ਔਰ ਦੁਨੀਆ ਦੇ ਜਿੰਨੇ ਵੀ ਮੰਦਰ ਆ ਗੁਰੂ ਪਿਆਰਿਓ ਪੌੜੀਆਂ ਚੜ੍ਹ ਕੇ ਜਿਹੜਾ ਉਹ ਜਾਣੇ ਪੈਂਦਾ ਇੱਕੋ ਹੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਹੈ ਜਿੱਥੋਂ ਆਪਾਂ ਪੌੜੀਆਂ ਉੱਤਰ ਕੇ ਜਾਂਦੇ। ਅਤੇ ਮਹਾਰਾਜ ਜੀ ਨੇ ਜਿੱਥੇ ਵੱਡਾ ਪਰਉਪਕਾਰ ਸਾਡੇ 'ਤੇ ਉਹ ਤੋਂ ਵੀ ਵੱਡਾ ਪਰਉਪਕਾਰ ਕੀਤਾ ਜਿਹੜੀਆਂ ਜਾਤਾਂ ਸ਼੍ਰੇਣੀਆਂ ਜਿਹੜੀਆਂ ਉਹਨੂੰ ਸਾਰਾ ਇਕੱਠਾ ਕਰਕੇ ਮਹਾਰਾਜ ਜੀ ਨੇ 4 ਦਰਵਾਜ਼ੇ ਉਹਦੇ ਬਣਾਏ ਪਰ ਜਿਹੜਾ ਰਸਤਾ ਹੈ ਉਹ ਜਾਣ ਆਉਣ ਦਾ ਇੱਕੋ ਹੀ ਉਹ ਉਸੇ ਰਸਤੇ ਜਾ ਸਕਦੇ ਹੋ ਉਸੇ ਰਸਤੇ ਜਿਹੜੇ ਵਾਪਸ ਜਿਹੜਾ ਹੈ ਉੱਥੋਂ ਆ ਸਕਦੇ ਹੋ। ਗੁਰੂ ਪਿਆਰਿਓ ਬਹੁਤ ਵੱਡੇ ਪਰਉਪਕਾਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕੀਤੇ ਔਰ ਅੰਮ੍ਰਿਤਸਰ ਦੀ ਧਰਤੀ 'ਤੇ ਸਾਨੂੰ 5 ਸਰੋਵਰ ਜਿਹੜੇ ਆ ਉਹ ਸਥਾਪ ਕੇ ਦਿੱਤੇ। ਪਹਿਲਾ ਸਰੋਵਰ ਸੀ ਸ਼੍ਰੀ ਸੰਤੋਖ ਸਰ ਗੁਰਸਿੱਖਾ ਤੈਨੂੰ ਸੰਤੋਖ ਆਵੇ ਜਦੋਂ ਸੰਤੋਖ ਆਏਗਾ ਉੱਤੋਂ ਅਗਲਾ ਸਰੋਵਰ ਸੀ ਵਿਵੇਕ ਸਰ ਤੇਰੀ ਬੁੱਧੀ ਜਿਹੜੀ ਉਹ ਵਿਵੇਕ ਵਿੱਚ ਜਾਵੇ ਮਤ ਜਿਹੜੀ ਹੈ ਉੱਚੀ ਹੋਵੇ ਉੱਤੋਂ ਤੀਸਰਾ ਸੀ ਕੌਲ ਸਰ ਤੇਰੇ ਹਿਰਦੇ ਦੇ ਵਿੱਚ ਤੇਰੇ ਹਿਰਦੇ ਕੌਲ ਦੇ ਵਿੱਚ ਜਿਹੜਾ ਹੈ
ਖੜਾ ਹੋਵੇ, ਖੇੜਾ ਆਵੇ, ਤੇਰੇ ਮੂੰਹ ਤੋਂ ਜਿਹੜੀ ਉਦਾਸੀ ਹੈ ਉਹ ਦੂਰ ਹੋ ਜਾਵੇ। ਔਰ ਚੌਥਾ ਸਰੋਵਰ ਸੀ ਰਾਮਸਰ, ਜਿਹੜਾ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ। ਔਰ ਪੰਜਵਾਂ ਸਰੋਵਰ ਜਿਹੜਾ ਸੀ ਅੰਮ੍ਰਿਤਸਰ ਸਿਫਤੀ ਦਾ ਘਰ। ਗੁਰੂ ਪਿਆਰਿਓ, ਸਤਿਗੁਰ ਜੀ ਨੇ ਇਹ ਵੱਡੇ ਪਰਉਪਕਾਰ ਜਿਹੜੇ ਸਾਡੇ 'ਤੇ ਕਰਕੇ, ਇਹ ਸਾਨੂੰ ਬਖਸ਼ਿਸ਼ਾਂ ਜਿਹੜੀਆਂ ਕਰਕੇ ਸਾਡੀ ਝੋਲੀ ਵਿੱਚ ਦੇ ਇਹ ਪਾਈਆਂ ਹੈ। ਔਰ ਸਤਿਗੁਰ ਜੀ ਨੇ ਗੁਰਬਾਣੀ ਦੇ ਵਿੱਚ ਜਿਹੜੀ ਇੰਨੀ ਜਿਹੜੀ ਚੋਟ ਜਿਹੜੀ ਹੈ ਉਹ ਲਾਈ ਹੈ, ਕਿਉਂਕਿ ਜੇ ਕੋਈ ਮਾੜਾ ਬੰਦਾ ਹੁੰਦਾ ਇਹ ਗੱਲ ਨਹੀਂ ਸੀ ਕਰ ਸਕਦਾ। ਸਤਿਗੁਰ ਜੀ, ਧਰਨ ਗਗਨ ਨਵਖੰਡ ਮੈਂ ਜੋਤ ਸਵਰੂਪੀ ਰਹੇ, ਪਰ ਭਨ ਮਥੁਰਾ ਕਿਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਕਿਉਂਕਿ ਸਤਿਗੁਰੂ ਜੀ ਪ੍ਰਤੱਖ ਆਪ ਜਿਹੜੇ ਅਕਾਲ ਪੁਰਖ ਦਾ ਰੂਪ ਸੀ। ਅੱਜ ਦਾ ਬੰਦਾ ਹੁੰਦਾ ਉਹ ਕਹਿੰਦਾ ਇੰਨੀ ਇੰਨੇ ਝਮੇਲੇ ਵਿੱਚ ਇੰਨੀ ਗੱਲ ਕਹਿਣ ਵਿੱਚ ਸਾਨੂੰ ਕੀ ਲੋੜ ਹੈ। ਸਤਿਗੁਰ ਜੀ ਨੇ ਲਿਖਿਆ ਕਿ ਬੁੱਤ ਪੂਜ ਪੂਜ ਹਿੰਦੂ ਮੂਏ। ਗੁਰੂ ਪਿਆਰਿਓ, ਇੱਕ ਐਡੀ ਵੱਡੀ ਸ਼੍ਰੇਣੀ ਦੇ ਉੱਤੇ ਬਹੁਤ ਵੱਡੀ ਚੋਟ ਸੀ, ਪਰ ਸਤਿਗੁਰ ਜੀ ਨੇ ਡੰਕੇ ਦੀ ਚੋਟ 'ਤੇ ਇਹ ਗੱਲ ਕਹਿ ਦਿੱਤੀ ਕਿ ਬੁੱਤ ਪੂਜ ਪੂਜ ਹਿੰਦੂ ਮੂਏ, ਤੁਰਕ ਮੂਏ ਸਿਰ ਨਾਈ, ਓਏ ਲੈ ਜਾਰੇ ਓਏ ਲੈ ਗਾਢੇ, ਤੇਰੀ ਗੱਤ ਦਹੂ ਨਾ ਪਾਈ। ਗੁਰੂ ਪਿਆਰਿਓ, ਐਡੀ ਵੱਡੀ ਗੱਲ ਕਹਿਣੀ ਬਹੁਤ ਵੱਡੀ ਗੱਲ ਸੀ। ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਇੱਕ ਵੱਡਾ ਕਾਰਜ ਜਿਹੜਾ ਹੈ ਉਹ ਸੰਸਾਰ 'ਤੇ ਸ੍ਰਿਸ਼ਟੀ 'ਤੇ ਕਰਨ ਆਏ ਸਨ। ਸਤਿਗੁਰੂ ਜੀ ਦੀ ਸ਼ਹਾਦਤ ਨੂੰ ਸਜਦਾ ਹੈ, ਪ੍ਰਣਾਮ ਹੈ। ਅੱਜ ਸਮੁੱਚੇ ਮੱਲੀ ਪਰਿਵਾਰ ਵੱਲੋਂ ਸਤਿਗੁਰੂ ਜੀ ਦੇ ਸ਼ਹੀਦੀ ਪੁਰਬ 'ਤੇ ਬਾਹਰ ਛਬੀਲ ਦਾ ਜਿਹੜਾ ਹੈ ਲੰਗਰ ਉਹ ਵੀ ਲਾਇਆ ਜਾ ਰਿਹਾ ਹੈ। ਆਪ ਜੀ ਉਹ ਵੀ ਜ਼ਰੂਰ ਛੱਕ ਕੇ ਜਾਣਾ। ਔਰ ਸਤਿਗੁਰੂ ਜੀ ਨੂੰ ਜੋ ਸ਼ਹੀਦੀ ਨੂੰ ਸਮਰਪਿਤ ਆਪ ਸਤਿਗੁਰੂ ਜੀ ਦੇ ਚਰਨਾਂ ਵਿੱਚ ਨਤਮਸਤਕ ਹੋ ਰਹੇ ਹੋ, ਮਹਾਰਾਜ ਜੀ ਤੁਹਾਨੂੰ ਖੁਸ਼ੀਆਂ ਖੇੜੇ, ਚੜ੍ਹਦੀ ਕਲਾ ਦੇ ਅਰੋਗਤਾ, ਇਸੇ ਤਰ੍ਹਾਂ ਗੁਰੂ ਘਰ ਦੀ ਜੋ ਸ਼ਰਧਾ ਭਾਵਨਾ ਹੈ ਉਹ ਬਣਾਈ ਰੱਖਣ। ਆਓ ਕੀਰਤਨ ਦੀ ਪ੍ਰਾਰੰਭਤਾ ਵਿੱਚ ਬੇਨਤੀ ਕਰਾਂਗਾ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ, ਜੋ 50 ਮਿੰਟ ਵਾਸਤੇ ਸੰਗਤਾਂ ਨੂੰ ਨਿਰੋਲ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕਰਨਗੇ। ਉਪਰੰਤ ਸਾਡੀ ਮਾਤਾ ਕੁਲਵੰਤ ਕੌਰ ਇੱਕ ਸ਼ਬਦ ਦੀ ਹਾਜ਼ਰੀ ਪੜ੍ਹੇਗੀ। ਉਸ ਤੋਂ ਬਾਅਦ ਭਾਈ ਅਮਰੀਕ ਸਿੰਘ ਜੀ, ਵਿਦਿਆਰਥੀ ਦਮਦਮੀ ਟਕਸਾਲ, ਉਹਨਾਂ ਨੇ ਸਤਿਗੁਰੂ ਜੀ ਦੀ ਸ਼ਹੀਦੀ ਬਾਬਤ ਵਿਸਤਾਰ ਦੇ ਨਾਲ ਜਿਹੜਾ ਹੈ ਚਾਨਣਾ ਪਾਉਣਾ ਹੈ। ਆਪਾਂ ਸਾਰਾ ਜਿਹੜਾ ਹੈ ਦੀਵਾਨ ਸੁਣ ਕੇ ਜਾਣ ਦੀ ਆਪ ਜੀ ਨੂੰ ਬੇਨਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸੋ ਇਤਨੀ ਸਿਆ ਪ੍ਰਵਾਨ ਕਰਨੀ ਜੀ ਭੋਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ।
2: ਦਇਆ ਕਰੋ ਨਾਨਕ ਗੁਣ ਗਾਵੈ ਮਿੱਠਾ ਲੱਗੇ ਤੇਰਾ ਪਾਣਾ। ਉਹ ਤੋਂ ਪਹਿਲਾਂ ਭਾਈ ਸਾਹਿਬ ਜੀ ਸ਼ੁਰੂ ਦੇ ਵਿੱਚ ਪੜ੍ਹ ਰਹੇ ਸਨ, ਹਰ ਕਾ ਨਾਮ ਹਿਰਦੇ ਨਿਤਿਆਈ ਸੰਗੀ ਸਾਥੀ ਸਗਲ ਤਰਾਈ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ, ਤੇਰਾ ਕੀਆ ਮਿੱਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ। ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਤਿਨ੍ਹਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਬਹੁਤ ਹੀ ਰਸ ਭਿੰਨਾ ਕੀਰਤਨ ਕਰਕੇ ਸਾਧ ਸੰਗਤ ਨੂੰ ਗੁਰਬਾਣੀ ਕੀਰਤਨ ਨਾਲ ਜੋੜਿਆ ਹੈ। ਗੁਰੂ ਪਿਆਰਿਓ, ਜਿਵੇਂ ਪਹਿਲੇ ਦਾਸ ਨੇ ਆਪ ਜੀ ਨੂੰ ਬੇਨਤੀ ਕੀਤੀ ਸੀ ਕਿ ਆਪਣੇ ਪਾਸ ਭਾਈ ਅਮਰੀਕ ਸਿੰਘ ਜੀ ਦਮਦਮੀ ਟਕਸਾਲ ਦੇ ਵਿਦਿਆਰਥੀ, ਜੋ ਪਿਛਲੇ ਦੋ ਵੀਕਾਂ ਤੋਂ ਗੁਰੂ ਘਰ ਵਿਖੇ ਗੁਰਸ਼ਬਦ ਦੀ ਕਥਾ ਦੀ ਹਾਜ਼ਰੀ ਭਰਦੇ ਆ ਰਹੇ ਹਨ, ਅੱਜ ਉਹਨਾਂ ਦਾ ਇਸ ਫੇਰੀ ਦਾ ਆਖਰੀ ਦੀਵਾਨ ਹੈ। ਉਹਨਾਂ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ ਸਾਡੇ ਸਤਿਕਾਰਯੋਗ ਮਾਤਾ ਕੁਲਵੰਤ ਕੌਰ ਜੀ, ਉਹ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਪ੍ਰਤੀ ਇੱਕ ਕਵਿਤਾ ਜਿਹੜੀ ਹੈ ਆਪ ਜੀ ਦੇ ਨਾਲ ਉਹ ਆਪ ਜੀ ਨੂੰ ਸਰਵਣ ਕਰਾਉਣਗੇ। ਪੱਟ ਸਾਹਿਬਾਨਾਂ ਦਾ ਜਿਹੜਾ ਬਚਨ ਹੈ ਸਤਿਗੁਰੂ ਜੀ ਦੇ ਬਾਬਤ ਲਿਖਿਆ ਹੋਇਆ ਕਿ ਜਬ ਲੋ ਨਹੀਂ ਭਾਗ ਲਲਾਰ ਉਦੇ, ਤਬ ਲੋ ਭਰਮ ਤੇ ਫਿਰਤੇ ਬੋਤਾਇਓ, ਕਲ ਘੋਰ ਸਮੁੰਦਰ ਮੈਂ ਬੂਢਥੇ, ਕਬ ਹੂੰ ਮਿੱਟ ਹੈ ਨਹੀਂ ਰੇ ਪਛਤਾਇਓ, ਤਤ ਵਿਚਾਰ ਜਹੇ ਮਥੁਰਾ ਜਗ ਤਾਰਨ ਕੋ ਅਵਤਾਰ ਬਣਾਇਓ, ਜਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਬ ਨਾ ਆਇਓ। ਜਿਨ੍ਹਾਂ ਨੇ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਆਪਣੇ ਦਿਲੋਂ ਆਪਣੀ ਰੂਹ ਤੋਂ ਜਪ ਲਿਆ, ਗੁਰੂ ਪਿਆਰੇ ਉਹਦਾ ਜਮ ਜਮ ਮਰੇ ਮਰੇ ਫਿਰ ਜੰਮੇ, ਬਹੁਤ ਸਜਾਏ ਪਿਆ ਦੇ ਸਲੰਮੇ, ਜਿਹੜਾ ਉਹ ਆਵਾਗੁਣ ਹੈ ਉਸ ਪ੍ਰਾਣੀ ਦਾ ਉਹ ਕੱਟ ਹੋ ਗਿਆ, ਉਹਦੀ ਉਸ ਕਰਤੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਵਿੱਚ ਸਮਾਈ ਹੋ ਗਈ। ਆਓ ਸਾਡੀ ਮਾਤਾ ਤੋਂ ਜੋ ਕਵਿਤਾ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਸ਼ਹੀਦੀ ਪ੍ਰਤੀ ਉਹ ਆਪਾਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
3: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਕਵਿਤਾ ਗੁਰੂ ਅਰਜਨ ਦੇਵ ਜੀ ਵਾਸਤੇ, ਜਿਨ੍ਹਾਂ ਨੇ ਸਾਡੇ ਲਈ ਬਹੁਤ ਸੀਹੇ ਝੱਲੇ ਆ, ਸਿੰਧੂਆਂ ਦੀ ਖਾਤਰ ਉਹਨਾਂ ਦੇ ਜਨੇਊ ਲਾਏ, ਉਹਨਾਂ ਦੀ ਖਾਤਰ ਆਪਣਾ ਸਰਬੰਸ ਕਾਲ ਕਰ ਦਿੱਤਾ, ਤੱਤੀਆਂ ਲੋਹਾਂ 'ਤੇ ਬਹਿ ਕੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਇੰਨੀ ਤਪੱਸਿਆ ਕੀਤੀ ਸਾਡੀ ਖਾਤਰ। ਸੋ ਮੈਂ ਇਹ ਕਵਿਤਾ ਗੁਰੂ ਅਰਜਨ ਦੇਵ ਜੀ ਦੀ ਲਿਖੀ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੋ ਤਪਦੀ ਤੇ ਸੂਰਜ ਬਲਦਾ ਏ, ਲੋ ਤਪਦੀ ਤੇ ਸੂਰਜ ਬਲਦਾ ਏ, ਕੋਈ ਨਿਗਰ ਨਾਲ ਆਜ਼ਾਦੀ ਦਾ ਤੱਤੀ ਰੇਤ ਦਾ ਬਟਣਾ ਬਲਦਾ ਏ, ਕੋਈ ਨਿਗਰ ਨਾਲ ਆਜ਼ਾਦੀ ਦਾ ਤੱਤੀ ਰੇਤ ਦਾ ਬਟਣਾ ਮਲਦਾ ਏ। ਅੱਲਾ ਦੀਆਂ ਰਹਿਮਤਾਂ ਬਸੀਆਂ ਨੇ, ਅੱਲਾ ਦੀਆਂ ਰਹਿਮਤਾਂ ਬਸੀਆਂ ਨੇ, ਸਿੱਧਾਂ ਨੇ ਤਲੀਆਂ ਜੱਸੀਆਂ ਨੇ, ਸਿੱਧਾਂ ਨੇ ਤਲੀਆਂ ਜੱਸੀਆਂ ਨੇ, ਸਤਿਗੁਰ ਨੇ ਤਸੀਹਾ ਝੱਲਿਆ ਏ, ਸਤਿਗੁਰ ਨੇ ਤਸੀਹਾ ਝੱਲਿਆ ਏ, ਇਹ ਕੌਣ ਕਿਸੇ ਲਈ ਝੱਲਦਾ ਏ, ਇਹ ਕੌਣ ਕਿਸੇ ਲਈ ਝੱਲਦਾ ਏ, ਲੋ ਤਪਦੀ ਤੇ ਸੂਰਜ ਬਲਦਾ ਏ, ਲੋ ਤਪਦੀ ਤੇ ਸੂਰਜ ਬਲਦਾ ਏ, ਕੋਈ ਨਿਗਰ ਨਾਲ ਆਜ਼ਾਦੀ ਦਾ ਤੱਤੀ ਰੇਤ ਦਾ ਬਟਣਾ ਮਲਦਾ ਏ। ਪ੍ਰੀਤਮ ਦੇ ਚੋਜ ਨਿਰਾਲੇ ਨੇ, ਪ੍ਰੀਤਮ ਦੇ ਚੋਜ ਨਿਰਾਲੇ ਨੇ, ਗਲ ਮੋਤੀਆਂ ਵਰਗੇ ਛਾਲੇ ਨੇ, ਗਲ ਮੋਤੀਆਂ ਵਰਗੇ ਛਾਲੇ ਨੇ, ਸਤਿਗੁਰ ਨੇ ਤਸੀਹਾ ਝੱਲਿਆ ਜੋ, ਸਤਿਗੁਰੂ ਨੇ ਤਸੀਹਾ ਝੱਲਿਆ ਜੋ, ਉਹ ਹੋਰ ਕਿਸੇ ਲਈ ਝੱਲਦਾ ਏ, ਲੋ ਤਪਦੀ ਤੇ ਸੂਰਜ ਬਲਦਾ ਏ, ਲੋ ਤਪਦੀ ਤੇ ਸੂਰਜ ਬਲਦਾ ਏ। ਤੱਕ ਹਾਲਤਾਂ ਪੀਰਾਂ ਪੀਰ ਦੀਆਂ ਤੱਕ ਹਾਲਤਾਂ ਪੀਰਾਂ ਪੀਰ ਦੀਆਂ ਅੱਖਾਂ ਬਸ ਪਈਆਂ ਮੀਰਾਂ ਮੀਰ ਦੀਆਂ ਅੱਖਾਂ ਬਸ ਪਈਆਂ ਮੀਰਾਂ ਮੀਰ ਦੀਆਂ ਮੈਂ ਮੋਮਨ ਜਲ ਕੇ ਕਿਉਂ ਨਾ ਮਰਾਂ ਮੈਂ ਮੋਮਨ ਜਲ ਕੇ ਕਿਉਂ ਨਾ ਮਰਾਂ ਜਦ ਸਤਿਗੁਰ ਤਵੀ 'ਤੇ ਸਲਦਾ ਏ ਜਦ ਸਤਿਗੁਰ ਤਵੀ 'ਤੇ ਜਲਦਾ ਏ ਲੋਕ ਤਪਦੀ ਤੇ ਸੂਰਜ ਬਲਦਾ ਏ ਲੋਕ ਤਪਦੀ ਤੇ ਸੂਰਜ ਬਲਦਾ ਏ ਅੱਜ ਜੀਪਾਂ ਕੱਟ ਕੱਟ ਕਹਿੰਦੀ ਏ ਅੱਜ ਜੀਪਾਂ ਕੱਟ ਕੱਟ ਕਹਿੰਦੀ ਏ ਗੁਰੂ ਨਾਨਕ ਦੀ ਇਹੋ ਕਹਿੰਦੀ ਏ ਗੁਰੂ ਨਾਨਕ ਦੀ ਰੂਹ ਇਹੋ ਕਹਿੰਦੀ ਏ ਸਿੱਖੀ ਦਾ ਬੂਟਾ ਲਾਵਾਂਗੇ ਸਿੱਖੀ ਦਾ ਬੂਟਾ ਲਾਵਾਂਗੇ ਉਹ ਲਾਟਾਂ ਵਿੱਚ ਪਲਦਾ ਏ ਉਹ ਲਾਟਾਂ ਵਿੱਚ ਪਲਦਾ ਏ ਲੋਕ ਤਪਦੀ ਤੇ ਸੂਰਜ ਬਲਦਾ ਏ ਕੋਈ ਨਿਗਰ ਨਾਲ ਆਜ਼ਾਦੀ ਦਾ ਤੱਤੀ ਰੇਤ ਦਾ ਬਟਣਾ ਮਲਦਾ ਏ ਕੋਈ ਨਿਗਰ ਨਾਲ ਆਜ਼ਾਦੀ ਦਾ ਤੱਤੀ ਰੇਤ ਦਾ ਬਟਣਾ ਮਲਦਾ ਏ ਲੋਕ ਤਪਦੀ ਤੇ ਸੂਰਜ ਬਲਦਾ ਏ ਕੋਈ ਨਿਗਰ ਨਾਲ ਆਜ਼ਾਦੀ ਦਾ ਤੱਤੀ ਰੇਤ ਦਾ ਬਟਣਾ ਮਲਦਾ ਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
2: ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਇਹ ਜੋ ਸ਼ਬਦ ਸਾਡੀ ਮਾਤਾ ਜੀ ਬੋਲ ਕੇ ਗਏ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਨੂੰ ਸਮਰਪਿਤ ਕਿਉਂਕਿ ਦਿਲ ਦੇ ਬਲਬਲੇ ਹੁੰਦੇ ਆ ਆਪਣੇ ਸਤਿਗੁਰੂ ਜੀ ਨੂੰ ਸ਼ਰਧਾ ਭਾਵਨਾ ਜਿਹੜੀ ਹੈ ਉਹ ਅਰਪਣ ਕਰਨ ਲਈ ਮਾਤਾ ਦਾ ਬਹੁਤ ਬਹੁਤ ਧੰਨਵਾਦ ਇੱਕ ਦੋ ਸੂਚਨਾਵਾਂ ਹਨ ਇੱਕ ਤਾਂ ਆਉਣ ਵਾਲਾ ਜਿਹੜਾ ਵੀਕਐਂਡ ਹੈ ਸਰਦਾਰ ਜੋਗਾ ਸਿੰਘ ਸੈਕਰਾਮੈਂਟੋ ਦੀ ਧਰਤੀ ਤੋਂ ਪਿਛਲੇ ਲੰਮੇ ਸਮੇਂ ਤੋਂ ਜੋ ਅਖੰਡ ਪਾਠਾਂ ਦੀ ਸੇਵਾ ਹਮੇਸ਼ਾ ਸੈਕਰਾਮੈਂਟੋ ਤੋਂ ਚੱਲ ਕੇ ਪਰਿਵਾਰਾਂ ਸਮੇਤ ਉਹ ਗੁਰੂ ਘਰ ਵਿਖੇ ਕਰਦੇ ਹਨ ਉਹਨਾਂ ਵੱਲੋਂ ਅਖੰਡ ਪਾਠ ਜਿਹੜੇ ਹੈ ਦੋ ਅਖੰਡ ਪਾਠ ਸ਼ੁੱਕਰਵਾਰ ਨੂੰ ਪ੍ਰਾਰੰਭ ਹੋਣੇ ਹੈ ਔਰ ਐਤਵਾਰ ਨੂੰ ਭੋਗ ਪੈਣੇ ਹੈ ਕਰੀਬਨ ਕਰੀਬਨ 16-17 ਜਣੇ ਸੈਕਰਾਮੈਂਟੋ ਤੋਂ ਚੱਲ ਕੇ ਉਹ ਹਮੇਸ਼ਾ ਆਏ ਸਾਲ ਗੁਰੂ ਘਰ ਵਿਖੇ ਸੇਵਾਵਾਂ ਕਰਦੇ ਆ ਲੰਮੇ ਸਮੇਂ ਤੋਂ 15-20 ਸਾਲ ਹੋ ਗਏ ਉਹਨਾਂ ਨੂੰ ਇੱਥੇ ਗੁਰੂ ਘਰ ਦੇ ਵਿੱਚ ਸੇਵਾਵਾਂ ਕਰਦਿਆਂ ਨੂੰ ਹਾਲੇ ਕਿ ਉਹ ਗੁਰੂ ਘਰਾਂ ਦੇ ਵਿੱਚ ਉੱਥੇ ਵੀ ਇਨਵੋਲਵ ਆ ਪਰ ਜਿਹੜੀ ਪ੍ਰਾਇਓਰਟੀ ਹੈ ਉਹ ਐਲਸਬਰਾਟੇ ਗੁਰਦੁਆਰਾ ਸਾਹਿਬ ਨੂੰ ਦਿੰਦੇ ਆ ਕਿ ਸਤਿਗੁਰੂ ਜੀ ਨੇ ਇੱਥੋਂ ਸਾਡੇ ਬਹੁਤ ਕਾਰਜ ਜਿਹੜੇ ਉਸ ਬਾਰੇ ਉਹਨਾਂ ਵੱਲੋਂ ਅਖੰਡ ਪਾਠ ਹੈ ਉਹਨਾਂ ਵੱਲੋਂ ਬੇਨਤੀ ਹੈ ਸਮੁੱਚੀ ਸਾਧ ਸੰਗਤ ਨੂੰ ਕਿ ਭਾਈ ਤਿੰਨੋ ਦਿਨ ਸਤਿਗੁਰੂ ਜੀ ਦੇ ਚਰਨਾਂ ਵਿੱਚ ਹਾਜ਼ਰੀ ਭਰ ਕੇ ਉਹਨਾਂ ਪਰਿਵਾਰਾਂ ਨੂੰ ਸੇਵਾ ਦਾ ਮੌਕਾ ਦੇਣਾ ਔਰ ਗੁਰੂ ਘਰ ਵਿਖੇ ਹਾਜ਼ਰੀਆਂ ਭਰਨੀਆਂ ਆਪਣੀ ਸਾਧ ਸੰਗਤ ਦੇ ਮੈਂਬਰ ਸਰਦਾਰ ਸੂਰਜ ਸਿੰਘ ਜੀ ਗਰੇਵਾਲ ਜੋ ਪਿਛਲੇ ਦਿਨੀ ਅਕਾਲ ਪੁਰਖ ਵੱਲੋਂ ਦਿੱਤੀ ਹੋਈ ਆਜੂ ਨੂੰ ਭੋਗਦੇ ਹੋਏ ਸਾਨੂੰ ਹਮੇਸ਼ਾ ਹਮੇਸ਼ਾ ਵਾਸਤੇ ਸਦੀਵੀ ਵਿਛੋੜਾ ਦੇ ਗਏ ਹਨ ਉਹਨਾਂ ਦਾ ਜੋ ਅੰਤਿਮ ਸੰਸਕਾਰ ਹੈ 25 ਜੂਨ ਨੂੰ ਟੈਂਸੀ ਬਲਿਓ ਵਿਖੇ ਹੋ ਰਿਹਾ ਹੈ ਉਪਰੰਤ ਜੋ ਫਿਊਨਰਲ ਤੋਂ ਉਪਰੰਤ ਗੁਰਦੁਆਰਾ ਸਾਹਿਬ ਐਲਸਬਰਾਟੇ ਵਿਖੇ ਉਹਨਾਂ ਦੀ ਅੰਤਿਮ ਅਰਦਾਸ ਹੋਏਗੀ ਆਪ ਜੀ ਨੂੰ ਬੇਨਤੀ ਹੈ ਭਾਈ ਜ਼ਰੂਰ ਜੋ ਹੈ ਉੱਥੇ ਜਾ ਕੇ ਪਰਿਵਾਰ ਦੇ ਵਿੱਚ ਦੁੱਖ ਦੇ ਵਿੱਚ ਦੁੱਖ ਜੋ ਵੰਡਾਉਣ ਦੀ ਕਿਰਪਾਲਤਾ ਕਰਨੀ ਤੀਸਰੀ ਬੇਨਤੀ ਜੋ ਆਪਣੇ ਗੁਰੂ ਘਰ ਵਿਖੇ ਬਹੁਤ ਵੱਡਾ ਜਪ ਤਪ ਸਮਾਗਮ ਹੋ ਰਿਹਾ ਹੈ ਜੋ ਆਏ ਸਾਲ ਦੋਦੜੇ ਦੀ ਸੰਗਤ ਵੱਲੋਂ ਆਪਣੇ ਬਹੁਤ ਸੇਵਾਦਾਰਾਂ ਦੇ ਨਾਲ ਰਲ ਕੇ 2, 3, 4 ਅਤੇ 5 ਜੁਲਾਈ 4 ਦਿਨ ਗੁਰੂ ਪਿਆਰਿਓ ਨਾਮ ਦੀ ਗੂੰਜ ਪੈਣੀ ਹੈ ਇੱਥੇ ਗੁਰੂ ਘਰ ਵਿਖੇ ਬਹੁਤ ਸੰਗਤਾਂ ਜਿਹੜੀਆਂ ਘੱਟੋ ਘੱਟ ਉਹਨਾਂ ਦੀਆਂ 500+ ਜਿਹੜੀ ਸੰਗਤ ਹੈ ਬਾਹਰਲੀਆਂ ਸਟੇਟਾਂ ਦੇ ਵਿੱਚੋਂ ਆਉਣੀ ਹੈ ਕੈਨੇਡਾ ਤੋਂ ਵੀ ਆਉਣੇ ਆ ਨਿਊ ਯਾਰਕ ਵਗੈਰਾ ਸੰਗਤਾਂ ਨੇ ਆਉਣਾ ਹੈ ਬਾਹਰ ਉਹਨਾਂ ਵੱਲੋਂ ਟੇਬਲ ਜੋ ਹੈ ਆਏ ਵੀਕ ਲਾਇਆ ਜਾਂਦਾ ਹੈ ਜੇ ਕਿਸੇ ਪਰਿਵਾਰ ਕੋਲ ਵੀ ਉਹਨਾਂ ਦੀ ਰਿਹਾਇਸ਼ ਦਾ ਕੋਈ ਪ੍ਰਬੰਧ ਹੋਵੇ 2-4 ਸੰਗਤਾਂ ਨੂੰ ਆਪ ਠਹਿਰਾ ਸਕਦੇ ਹੋ ਆਪਣੇ ਘਰ ਵਿਖੇ ਜ਼ਰੂਰ ਜੋ ਹੈ ਉਹਨਾਂ ਦੇ ਨਾਲ ਸੰਯੋਗ ਕਰੋ ਨਹੀਂ ਤਾਂ ਜੋ ਵਾਧੂ ਸੰਗਤ ਹੋਏਗੀ ਉਹ ਮੋਟਲਾਂ ਹੋਟਲਾਂ ਦੇ ਵਿੱਚ ਜਿਹੜੀ ਹੈ ਉਹ ਹਮੇਸ਼ਾ ਹੀ ਉਹਨਾਂ ਦਾ ਪ੍ਰਬੰਧ ਸੰਗਤਾਂ ਦਾ ਕਰਦੇ ਆ ਆਪ ਜੀ ਨੂੰ ਬੇਨਤੀ ਹੈ ਭਾਈ ਜਿੱਥੇ ਉਹ ਜਪ ਤਪ ਨਾਮ ਸਮਾਗਮ ਹੋ ਰਿਹਾ ਹੈ ਉੱਥੇ 4 ਜੁਲਾਈ ਦਿਨ ਸ਼ਨੀਵਾਰ ਨੂੰ ਖੰਡੇ ਬਾਟੇ ਦਾ ਜੋ ਅੰਮ੍ਰਿਤ ਹੈ 3 ਵਜੇ ਉਹ ਤਿਆਰ ਹੋਣਾ ਹੈ ਸ਼ਾਮ ਦੇ 3 ਵਜੇ ਆਪ ਜੀ ਨੂੰ ਬੇਨਤੀ ਹੈ ਭਾਈ ਜਿਹਨਾਂ ਨੇ ਹਜੇ ਤੱਕ ਅੰਮ੍ਰਿਤ ਨਹੀਂ ਛਕਿਆ ਉਹ ਸਤਿਗੁਰੂ ਜੀ ਦਾ ਖਮੀਰ ਜਿਹੜਾ ਹੈ ਉਹ ਪ੍ਰਾਪਤ ਕਰੋ ਸਤਿਗੁਰ ਕੇ ਭਾਣੇ ਜੋ ਚੱਲੇ ਭਾਈ ਕਹਿੰਦੇ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਏ ਕਿਉਂਕਿ ਸਤਿਗੁਰ ਜੀ ਦਾ ਜਿਹੜਾ ਅੰਮ੍ਰਿਤ ਹੈ ਉਹ ਜ਼ਰੂਰ ਸਾਨੂੰ ਬੇਨਤੀ ਹੈ ਮਹਾਰਾਜ ਜੀ ਦੀ ਕਿਉਂਕਿ ਇਹ ਮਨੁੱਖਾ ਜਨਮ ਜੋ ਸਾਨੂੰ ਬਹੁਤ ਸਮੇਂ ਦੇ ਬਾਅਦ ਗੁਰੂ ਪਿਆਰਿਓ ਪ੍ਰਾਪਤ ਹੋਇਆ ਹੈ, ਭਈ ਪ੍ਰਾਪਤ ਮਨੁੱਖ ਦੇਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਨਹੀਂ ਤਾਂ ਸਤਿਗੁਰੂ ਜੀ ਕਹਿੰਦੇ ਹੋ ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤੋ ਸਰਨਾਏ ਜੀਓ। ਕਹਿੰਦੇ ਕਿੰਨੀ ਕੁ ਦੂਰੋਂ ਚੱਲ ਕੇ ਆਇਆ? ਸਤਿਗੁਰੂ ਜੀ ਕਹਿੰਦੇ ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਬਰ ਵਿਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਗ ਕਾਲੇ ਦੇ ਸੰਜਰੀਆ। ਚਿਰਾਂ ਪਿੱਛੋਂ ਇਹ ਮਨੁੱਖਾ ਦੇਹੀ ਪ੍ਰਾਪਤ ਹੋਈ ਹੈ ਭਾਈ। ਜ਼ਰੂਰ ਜੋ ਇਹ ਉਪਰਾਲਾ ਹੋ ਰਿਹਾ 4 ਤਰੀਕ ਦਿਨ ਸ਼ਨਿਚਰਵਾਰ ਨੂੰ, ਖੰਡੇ ਬਾਟੇ ਦਾ ਅੰਮ੍ਰਿਤ ਜ਼ਰੂਰ ਛੱਕ ਕੇ ਆਪ ਗੁਰੂ ਵਾਲੇ ਬਣੋ ਔਰ ਆਪ ਜੀ ਵਡਭਾਗੀ ਹੋ ਗਏ। ਆਓ ਹੁਣ ਮੈਂ ਬੇਨਤੀ ਕਰਦਾ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ, ਦਮਦਮੀ ਟਕਸਾਲ ਦੇ ਵਿਦਿਆਰਥੀ, ਜਿਨ੍ਹਾਂ ਨੇ ਪਿਛਲੇ 2 ਹਫ਼ਤੇ ਆਪ ਜੀ ਨੂੰ ਗੁਰ ਸ਼ਬਦ ਦੀ ਕਥਾ, ਗੁਰ ਸਤਿਗੁਰ ਜੀ ਦਾ ਇਤਿਹਾਸ ਜੋ ਹੈ ਸਰਵਣ ਕਰਾ ਕੇ ਕਿਰਤਾਰਥ ਕੀਤਾ ਹੈ, ਉਹਨਾਂ ਦਾ ਇਸ ਫੇਰੀ ਦਾ ਇਹ ਆਖਰੀ ਦੀਵਾਨ ਹੈ। ਸਤਿਗੁਰੂ ਜੀ ਕਿਰਪਾ ਕਰਨ, ਅੱਗੇ ਮੌਕਾ ਬਣੇਗਾ ਜ਼ਰੂਰ ਇਹਨਾਂ ਨੂੰ ਸਮਾਂ ਜਿਹੜਾ ਹੈ ਗੁਰੂ ਘਰ ਵੱਲੋਂ ਜਿਹੜਾ ਉਹ ਦਿੱਤਾ ਜਾਏਗਾ। ਸਮੁੱਚੀਆਂ ਸਾਧ ਸੰਗਤਾਂ ਵੱਲੋਂ, ਇਲ ਸਭਰਾਟੇ ਦੀ ਸਮੁੱਚੀ ਸੰਗਤ ਵੱਲੋਂ ਇਹਨਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਹੈ ਜੋ ਸਾਡੇ ਪਾਸ ਚੱਲ ਕੇ ਇਹਨਾਂ ਨੇ 2 ਵੀਕਾਂ ਗੁਰ ਇਤਿਹਾਸ ਜਿਹੜਾ ਹੈ ਆਪ ਜੀ ਨੂੰ ਸਰਵਣ ਕਰਾਇਆ। ਆਓ 1 ਘੰਟੇ ਵਾਸਤੇ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਗੁਰ ਸ਼ਬਦ ਦੀ ਕਥਾ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਰਮ ਸਨਮਾਨ ਯੋਗ ਗੁਰੂ ਕੀ ਸਾਜੀ ਨਿਵਾਜੀ ਗੁਰੂ ਖਾਲਸਾ ਸਰ ਸੰਗਤ ਪਟਭਾਗੀ ਹੋ। ਦਸਾਂ ਪਾਤਸ਼ਾਹੀਆਂ ਦਾ ਹਿਰਦਾ ਸਰੂਪ ਬਾਣੀ ਕੇ ਬੋਹ ਹਿਥ ਸੰਸਾਰੀ ਜੀਵਾਂ ਨੂੰ ਤਾਰਨ ਹਾਰੇ ਬਖਸ਼ਣਹਾਰ ਬਖਸ਼ਿੰਦ ਸਤਿਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਮੁਬਾਰਕ ਚਰਨਾਂ ਨੂੰ ਪਰਸਦਿਆਂ ਹੋਇਆਂ ਆਪ ਸੰਗਤਾਂ ਨੇ ਹਫ਼ਤਾਵਾਰੀ ਦੀਵਾਨਾਂ ਅੰਦਰ ਹਾਜ਼ਰੀ ਭਰਦਿਆਂ ਅੰਮ੍ਰਿਤ ਰੂਪ ਗੁਰਬਾਣੀ ਕੇ ਕੀਰਤਨ ਹਜ਼ੂਰੀ ਰਾਗੀ ਜਥੇ ਪਾਸੋਂ ਸਰਵਣ ਕਰਕੇ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਜੀ ਦੇ ਸ਼ਹੀਦੀ ਦਿਹਾੜੇ ਨੂੰ ਮਨਾ ਰਿਹਾ ਵਾਹਿਗੁਰੂ ਵੱਲੋਂ ਬਖਸ਼ਿਆ ਹੋਇਆ ਸਮਾਂ ਤੇ ਸਵਾਸ ਆਪ ਸਫਲ ਕਰ ਰਹੇ ਹੋ। ਇਸ ਹਫ਼ਤੇ ਦੇ ਅੰਦਰ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦੇ ਸ਼ਹੀਦੀ ਪੁਰਬ ਦੇ ਸੰਬੰਧ ਅੰਦਰ ਸਮਾਗਮ ਹਫ਼ਤਾ ਭਰ ਚੱਲਦੇ ਰਹੇ। ਐਲਸ ਬਰਾਂਟੇ ਦੀਆਂ ਸਮੁੱਚੀਆਂ ਸੰਗਤਾਂ ਨੇ ਬੜੇ ਪ੍ਰੇਮ ਭਾਵਨਾ ਦੇ ਨਾਲ ਸੁਖਮਨੀ ਸਾਹਿਬ ਜੀ ਦੇ ਬਾਣੀ ਦੇ ਜਾਪ ਪਿਛਲੇ ਕਾਫੀ ਸਮੇਂ ਤੋਂ ਆਰੰਭ ਕੀਤੇ ਸਨ। ਸ਼ਹੀਦੀ ਦਿਹਾੜਿਆਂ ਦੇ ਪ੍ਰਥਾਏ ਬੜਾ ਪ੍ਰੇਮ ਉਤਸ਼ਾਹ ਸੰਗਤਾਂ ਵੱਲੋਂ ਮਿਲਿਆ ਔਰ ਸਤਿਗੁਰੂ ਮਹਾਰਾਜ ਜੀਆਂ ਦੇ ਸ਼ਹੀਦੀ ਦਿਹਾੜੇ ਜ਼ਰੂਰ ਮਨਾਉਣੇ ਚਾਹੀਦੇ ਨੇ। ਅੱਜ ਵੀ ਆਪਾਂ ਸਤਿਗੁਰੂ ਜੀ ਦੇ ਸ਼ਹੀਦੀ ਦਿਹਾੜੇ ਦੇ ਬਾਰੇ ਕੁਝ ਕੁ ਵਿਚਾਰ ਆਪ ਸੰਗਤਾਂ ਨਾਲ ਸਾਂਝੇ ਕਰੀਏ। ਸ਼ਹੀਦੀ ਧਰਮ ਨਾਲ ਜੂਝਣ ਵਾਲੇ ਧਰਮ ਲਈ ਕੁਰਬਾਨ ਹੋਣ ਵਾਲੇ ਮਨੁੱਖਤਾ ਦੇ ਰਖਵਾਲੇ ਮਨੁੱਖਤਾ ਦੀ ਰਾਖੀ ਕਰਦੇ ਹੋਏ ਜਿਹੜੇ ਪ੍ਰਾਣੀ ਜਿਹੜੇ ਮਨੁੱਖ ਜਿਹੜੇ ਮਹਾਂਪੁਰਸ਼ ਜਿਹੜੇ ਸਤਿਗੁਰੂ ਇਸ ਸੰਸਾਰ ਦੇ ਉੱਤੋਂ ਸੰਸਾਰ ਦੀ ਭਲਾਈ ਲਈ ਮਨੁੱਖਤਾ ਦੀ ਭਲਾਈ ਲਈ ਧਰਮ ਦੀ ਆਨ ਸ਼ਾਨ ਨੂੰ ਕਾਇਮ ਰੱਖਣ ਲਈ ਤੁਰ ਜਾਵਣ ਉਹਨਾਂ ਨੂੰ ਸ਼ਹੀਦ ਕਿਹਾ ਜਾਂਦਾ ਹੈ। ਸਾਕ ਸਵੀਲੇ ਚ ਆਂਢ ਗਵਾਂਢ 'ਚ ਕਦੇ ਕੋਈ ਲੜਾਈ ਝਗੜਾ ਹੋ ਜਾਵੇ ਤੇ ਕਿਸੇ ਮਨੁੱਖ ਦੀ ਮੌਤ ਨੂੰ ਸ਼ਹੀਦ ਨਹੀਂ ਕਿਹਾ ਜਾਂਦਾ। ਸ਼ਹੀਦੀ ਦਾ ਰੁਤਬਾ ਬਹੁਤ ਵੱਡਾ ਹੈ। ਸ਼ਹੀਦੀ ਆਮ ਮਨੁੱਖ ਨੂੰ ਪ੍ਰਾਪਤ ਨਹੀਂ ਜੇ ਹੁੰਦੀ। ਪੰਜਵੇਂ ਪਾਤਸ਼ਾਹ ਸਤਿਗੁਰੂ ਮਹਾਰਾਜ ਜੀ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਕਾਲ ਤੋਂ ਲੈ ਕੇ ਚੱਲੇ ਆ ਰਹੇ ਸਿੱਖੀ ਦੇ ਸਕੂਲ ਦੇ ਅੰਦਰ ਇੱਕ ਸ਼ਹਾਦਤਾਂ ਦਾ ਸਬਕ ਸਿਖਾਇਆ ਔਰ ਇਹ ਸ਼ਹਾਦਤਾਂ ਦਾ ਸਬਕ ਸਤਿਗੁਰੂ ਜੀ ਨੇ ਸਿੱਖਾਂ ਨੂੰ ਸੇਵਕਾਂ ਨੂੰ ਇਕੱਲਾ ਸਿਖਾਇਆ ਹੀ ਨਹੀਂ, ਆਪ ਸਤਿਗੁਰੂ ਮਹਾਰਾਜ ਜੀ ਨੇ ਇਹ ਸਿੱਖੀ ਦੇ ਅੰਦਰ ਸ਼ਹਾਦਤ ਦਾ ਵਾਕਿਆ ਕਰਕੇ ਸਿੱਖਾਂ ਦੇ ਅੰਦਰ ਦ੍ਰਿੜਤਾ ਪਾਈ, ਪ੍ਰੋੜਤਾ ਦਿੱਤੀ। ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ ਸਤਿਗੁਰੂ ਜੀ ਕਹਾਏ। ਗੁਰਦੇਵ ਪਾਤਸ਼ਾਹ ਜੀ ਦੀ ਸ਼ਹੀਦੀ ਦੇ ਕਾਰਨ ਭਵਾਂ ਵਿਦਵਾਨਾਂ ਨੇ ਕਈ ਮੰਨੇ ਨੇ, ਪਿਰਥੀ ਚੰਦ ਸਤਿਗੁਰੂ ਜੀ ਦਾ ਵੱਡਾ ਭਰਾਤਾ ਹੈ ਔਰ ਰੱਜ ਕੇ ਈਰਖਾ ਕਰਦਾ ਹੈ, ਸਰਕਾਰੇ ਦੁਆਰੇ ਪਹੁੰਚ ਕਰਕੇ ਕਿਵੇਂ ਨਾ ਕਿਵੇਂ ਉਹ ਚੰਦੂ ਦੇ ਨਾਲ ਗੰਢ ਤੋਂ ਪੁਕਰਦਾ ਹੋਇਆ ਹੁਜਤਾਂ ਲਾਉਂਦਾ ਹੈ, ਗੁਰੂ ਕਾ ਵਿਰੋਧ ਕਰਦਾ ਹੈ। ਦੀਵਾਨ ਚੰਦੂ ਦੀ ਰਿਸ਼ਤੀ ਬੱਚੀ ਦਾ ਲੜਕੀ ਦਾ ਰਿਸ਼ਤਾ ਪੰਜਵੇਂ ਪਾਤਸ਼ਾਹ ਨੇ ਪ੍ਰਵਾਨ ਨਹੀਂ ਕੀਤਾ। ਦਿੱਲੀ ਦੀਆਂ ਸਿੱਖ ਸੰਗਤਾਂ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆਂ, ਕਿਉਂਕਿ ਚੰਦੂ ਆਪਣੇ ਲਾਗੀਆਂ ਨੂੰ ਝਿੜਕਦਾ ਹੋਇਆ ਕਹਿ ਰਿਹਾ ਸੀ, ਚਿਵਾਰੇ ਦੀ ਸਿਗਾਰੀ ਹੋਈ ਇੱਟ ਨੂੰ ਮੋਰੀ ਵਾਲੇ ਥਾਂ ਲਾ ਆਇਓ। ਇੱਕ ਮੰਗ ਖਾਣੇ ਫਕੀਰ ਨੇ ਉਹਨਾਂ ਦਾ ਠੂਠਾ ਰੱਖਿਆ ਹੁੰਦਾ ਹੈ, ਸੰਗਤ ਉਹਨਾਂ ਨੂੰ ਚੜਾਵਾ ਦੇਵੇਗੀ ਤੇ ਉਹਨਾਂ ਦੇ ਲੰਗਰ ਤੇ ਗੁਜ਼ਰ ਬਸਰ ਚੱਲੇਗਾ, ਜੇ ਸੰਗਤ ਮਾਇਆ ਨਾ ਦੇਵੇ ਤੇ ਉਹਨਾਂ ਦਾ ਗੁਜ਼ਾਰ ਕਿਵੇਂ ਹੋਏਗਾ। ਮੈਂ ਹਿੰਦੁਸਤਾਨ ਦੇ ਬਾਦਸ਼ਾਹ ਦਾ ਵਜ਼ੀਰ, ਏਡੇ ਵੱਡੇ ਮਰਤਬੇ ਦਾ ਮਾਲਕ, ਤੁਸੀਂ ਮੇਰੀ ਬੱਚੀ ਦਾ ਨਾਤਾ ਉੱਥੇ ਕਰ ਆਏ ਹੋ। ਇਹ ਗੱਲ ਦਿੱਲੀ ਦੀਆਂ ਸੰਗਤਾਂ ਨੂੰ ਪਤਾ ਲੱਗੀ ਤੇ ਉਹਨਾਂ ਬੇਨਤੀ ਲਿਖ ਘੱਲ ਦਿੱਤੀ, ਮਹਾਰਾਜ ਇਹ ਬੜਾ ਹੰਕਾਰੀ ਹੈ, ਗੁਰੂ ਘਰ ਨੂੰ ਨੀਵਾਂ ਕਹਿ ਰਿਹਾ ਹੈ ਤੇ ਆਪਣੇ ਆਪ ਨੂੰ ਬੜਾ ਉੱਚਾ।
ਇਹਦੀ ਬੱਚੀ ਦਾ ਰਿਸ਼ਤਾ ਨਾ ਪ੍ਰਵਾਨ ਕਰਿਓ ਸਾਹਿਬਜ਼ਾਦਾ ਜੀ ਨੂੰ, ਨਹੀਂ ਤਾਂ ਸਾਰੀ ਜ਼ਿੰਦਗੀ ਬਰਬਾਦ ਹੀ ਰਹੇਗਾ। ਸਰਬੱਗ ਸਤਿਗੁਰੂ ਜੀ ਜਾਣਦੇ ਹਨ ਘਟਨਾ ਵਾਪਰਨੀ ਹੈ ਜੋ ਆਉਣ ਵਾਲੇ ਸਮਿਆਂ ਅੰਦਰ, ਪਰ ਮਹਾਰਾਜ ਨੇ ਜਵਾਬ ਦੇ ਦਿੱਤਾ, ਮੁੱਖ ਕਾਰਨ ਉਹ ਵੀ ਬਣਿਆ। ਔਰ ਜ਼ਾਂਗੀਰ ਬਾਦਸ਼ਾਹ ਵੀ ਨਹੀਂ ਸੀ ਚਾਹੁੰਦਾ ਕਿ ਮੇਰੇ ਤਾਕਤ ਅਤੇ ਸੁਭਾਏਮਾਨ ਹੁੰਦਿਆਂ ਹੋਇਆਂ ਦੁਨੀਆ ਦੇ ਅੰਦਰ ਕੋਈ ਹੋਰ ਵੀ ਪਾਤਸ਼ਾਹ ਕਹਾਉਂਦਾ ਹੋਵੇ। ਜ਼ਾਂਗੀਰ ਨੂੰ ਤਾਂ ਦੁਨੀਆ ਦੇ ਲੋਕ ਕੇਵਲ ਪਾਤਸ਼ਾਹ ਕਹਿੰਦੇ ਨੇ, ਸਤਿਗੁਰੂ ਅਰਜਨ ਦੇਵ ਮਹਾਰਾਜ ਨੂੰ ਸੱਚੇ ਪਾਤਸ਼ਾਹ ਕਹਿੰਦੇ ਨੇ। ਇਹ ਦੋ ਪਾਤਸ਼ਾਹੀਆਂ ਦੀ ਟੱਕਰ ਹੈ, ਇੱਕ ਦੁਨੀਆ ਦਾ ਪਾਤਸ਼ਾਹ ਹੈ, ਇੱਕ ਦੀਨ ਦਾ ਪਾਤਸ਼ਾਹ ਹੈ। ਮਨੋ ਵਿਗਿਆਨੀਆਂ ਦਾ ਮਤ ਹੈ ਕਿ ਜਿਹੜਾ ਮਨੁੱਖ ਆਪ ਅੰਦਰੋਂ ਡਰਦਾ ਹੋਵੇ ਉਹ ਹਮੇਸ਼ਾ ਦੂਜੇ ਨੂੰ ਹੀ ਡਰਾਉਂਦਾ ਹੈ। ਮਨੋ ਵਿਗਿਆਨੀ ਇਹ ਗੱਲ ਮੰਨਦੇ ਨੇ, ਜਿਸ ਮਨੁੱਖ ਦੇ ਅੰਦਰ ਡਰ ਨਾ ਹੋਵੇ, ਭੈ ਨਾ ਹੋਵੇ, ਉਹ ਕਦੇ ਦੂਜਿਆਂ ਨੂੰ ਵੀ ਡਰਾਉਂਦਾ ਨਹੀਂ। ਹਿੰਦੁਸਤਾਨ ਦੇ ਬਾਦਸ਼ਾਹ ਦੇ ਅੰਦਰ ਡਰ ਹੈ ਮੇਰੀ ਬਾਦਸ਼ਾਹੀ ਨਾ ਖੁਸ਼ ਜੇ, ਮੇਰੇ ਇਲਾਕੇ 'ਚ ਬਗਾਵਤ ਨਾ ਹੋ ਜਾਵੇ ਔਰ ਮੇਰਾ ਧਨ ਨਾ ਖੁਸ਼ ਜੇ, ਇਤਿਆਦਿਕ ਕਈ ਪ੍ਰਕਾਰ ਦਾ ਡਰ ਹੈ। ਕਿਉਂਕਿ ਦੁਨਿਆਵੀ ਬਾਦਸ਼ਾਹੀ ਅਸਥੂਲ ਹੈ ਅਤੇ ਅਸਥੂਲ ਚੀਜ਼ ਹਮੇਸ਼ਾ ਨਾਸ਼ਵੰਤ ਹੁੰਦੀ ਹੈ। ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦੀਨ ਦੇ ਪਾਤਸ਼ਾਹ ਨੇ ਅਤੇ ਦੀਨ ਦੀ ਪਾਤਸ਼ਾਹੀ ਸੂਖਸ਼ਮ ਹੈ, ਸੂਖਸ਼ਮ ਸਦਾ ਅਟਲ ਹੈ। ਇਉਂ ਕਹਿ ਲਈਏ ਇਹ ਸੱਚ ਅਤੇ ਝੂਠ ਦਾ ਮੁਕਾਬਲਾ ਹੈ। ਦੁਨੀਆ ਦੀ ਪਾਤਸ਼ਾਹੀ ਝੂਠੀ ਹੈ ਅਤੇ ਦੀਨ ਦੀ ਪਾਤਸ਼ਾਹੀ ਸੱਚੀ ਹੈ। ਸਤਿਗੁਰੂ ਅਰਜਨ ਦੇਵ ਮਹਾਰਾਜ ਸੱਚ ਦੇ ਪਹਿਰੇਦਾਰ ਨੇ ਅਤੇ ਆਪਣੇ ਸਿੱਖਾਂ ਨੂੰ ਸੁਚਿਆਰਾ ਹੋਣ ਦੀ ਪ੍ਰੇਰਣਾ ਦਿੰਦੇ ਨੇ, ਸੱਚ ਦੀ ਸਿੱਖਿਆ ਦਿੰਦੇ ਨੇ। ਜਿਹੜੀ ਦੁਨੀਆ ਦੀ ਪਾਤਸ਼ਾਹੀ ਉਹ ਝੂਠੀ ਹੈ। ਬਹਾਨਾ ਬਾਦਸ਼ਾਹਾਂ ਕੋਲ ਬਹੁਤ ਹੁੰਦਾ ਹੈ। ਖੁਸਰੋ ਜਹਾਂਗੀਰ ਦਾ ਪੁੱਤਰ ਹੈ, ਉਸਦੀ ਮਾਤਾ ਗੁਜਰ ਗਈ, ਜੋ ਦੂਸਰੀ ਬੇਗਮ ਹੈ ਜਹਾਂਗੀਰ ਦੀ, ਸ਼ਾਹਜਹਾਂ ਉਸ ਬੇਗਮ ਦੇ ਹੱਥ ਦੇ ਅੰਦਰ ਹੈ ਸਾਰਾ ਰਾਜ ਪ੍ਰਬੰਧ। ਅਤੇ ਖੁਸਰੋ ਚਾਹੁੰਦਾ ਹੈ ਕਿ ਇਹ ਰਾਜ ਦਾ ਪ੍ਰਬੰਧ ਮੇਰੇ ਹੱਥ ਆ ਜਾਏ। ਜਹਾਂਗੀਰ ਨੂੰ ਕਹਿਣ ਲੱਗਿਆ, ਅੱਬਾ ਜਹਾਂ, ਰਾਜ ਦਾ ਪ੍ਰਬੰਧ ਅੰਮੀ ਜਹਾਂ ਤੋਂ ਠੀਕ ਨਹੀਂ ਚੱਲਦਾ, ਇਸ ਵਾਸਤੇ ਇਹ ਰਾਜ ਪ੍ਰਬੰਧ ਵਾਸਤੇ ਇਹ ਜ਼ਿੰਮੇਵਾਰੀ ਮੈਨੂੰ ਸੌਂਪ ਦਿੱਤੀ ਜਾਏ। ਸ਼ਰਾਬ ਦੇ ਨਸ਼ੇ 'ਚ ਦੁੱਤ ਰੱਜਿਆ ਹੋਇਆ ਜਹਾਂਗੀਰ ਕਹਿਣ ਲੱਗਿਆ, ਤਲਵਾਰ ਖਿੱਚ ਕੇ ਇਹਨੂੰ ਮਾਰ ਦਿਓ, ਇਹ ਬਾਗੀ ਹੈ, ਇਹ ਮੇਰਾ ਹੁੰਦਿਆਂ ਹੋਇਆਂ ਰਾਜ ਤਖਤ ਚਾਹੁੰਦਾ ਹੈ। ਉਸਨੇ ਆਪਣੀ ਸੈਨਾ ਪਹਿਲਾਂ ਹੀ ਤਿਆਰ ਰੱਖੀ ਸੀ, ਘੋੜੇ 'ਤੇ ਚੜ੍ਹਿਆ ਅਤੇ ਫਰਾਰ ਹੋ ਗਿਆ। ਕਈ ਵਿਦਵਾਨਾਂ ਨੇ ਲਿਖਿਆ ਹੈ ਕਿ ਖੁਸਰੋ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਮਿਲਿਆ, ਮਹਾਰਾਜ ਨੇ ਭੋਜਨ ਪਾਣੀ ਲੰਗਰ 'ਚੋਂ ਛਕਣ ਦੀ ਆਗਿਆ ਦਿੱਤੀ, ਉਹਨੇ ਮਹਾਰਾਜ ਜੀ ਕੋਲੋਂ ਮਾਇਆ ਮੰਗੀ। ਮਕਾਲਫ ਲਿਖਦਾ ਹੈ, ਸਤਿਗੁਰੂ ਜੀ ਨੇ ਕਿਹਾ, ਗੁਰੂ ਕੀਆਂ ਸੰਗਤਾਂ ਦੀ ਭੇਟਾ ਕੀਤੀ ਹੋਈ ਤਿਲ ਪੁੱਲ, ਜਿਹੜੀ ਹੱਕ ਹਲਾਲ ਦੀ ਮਾਇਆ ਹੈ ਨਾ, ਇਹ ਅਸੀਂ ਸ਼ਹਿਜ਼ਾਦਿਆਂ ਵਾਸਤੇ ਨਹੀਂ ਰੱਖੀ, ਇਹਦੇ ਨਾਲ ਗੁਰੂ ਘਰ ਦੇ ਕਾਰਜ, ਗੁਰੂ ਕੀਆਂ ਸੰਗਤਾਂ ਦੇ ਕਾਰਜ, ਲੰਗਰ ਆਦਿਕ ਦੇ ਪ੍ਰਵਾਹ ਚੱਲਦੇ ਨੇ। ਖੁਸਰੋ ਨੇ ਤਰਲਾ ਕੀਤਾ, ਮਹਾਰਾਜ ਮੇਰੇ ਕੋਲ ਤਾਂ ਜੇਬ ਖਰਚਾ ਵੀ ਨਹੀਂ ਹੈ, ਅਕਸਰ ਹਿੰਦੁਸਤਾਨ ਦੇ ਬਾਦਸ਼ਾਹ ਦਾ ਮੈਂ ਪੁੱਤਰ ਹਾਂ, ਅਕਬਰ ਦੇ ਨਾਲ ਮੈਂ ਤੁਹਾਡੇ ਕਈ ਦਫ਼ਾ ਦਰਸ਼ਨ ਵੀ ਕੀਤੇ ਨੇ ਅਤੇ ਅਕਬਰ ਗੁਰੂ ਘਰ ਦੇ ਵਿੱਚ ਸ਼ਰਧਾ ਰੱਖਦਾ ਸੀ ਆ ਕਰਕੇ। ਕਿਉਂ ਰੱਖਦਾ ਸੀ ਅਕਬਰ? ਅਕਬਰ ਨੇ ਹਕੀਕਤ ਨੂੰ ਜਾਣ ਲਿਆ ਸੀ, ਕਾਜ਼ੀਆਂ ਨੇ, ਮਲਾਣਿਆਂ ਨੇ, ਚੰਦੂ ਵਰਗਿਆਂ ਨੇ ਈਰਖਾ ਕਰਦਿਆਂ ਹੋਇਆਂ ਅਕਬਰ ਦੇ ਵੀ ਬੜੇ ਕੰਨ ਭਰੇ ਸਨ। ਅਕਬਰ ਸਤਿਗੁਰੂ ਤੀਸਰੇ ਪਾਤਸ਼ਾਹ ਜੀ ਨੂੰ ਮਿਲਣ ਵਾਸਤੇ ਗੋਇੰਦਵਾਲ ਸਾਹਿਬ ਵੀ ਆਇਆ, ਪੰਗਤ 'ਚ ਬੈਠ ਕੇ ਉਹਨੇ ਭੋਜਨ ਵੀ ਛਕਿਆ ਔਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਬਾਰੇ ਵੀ ਉਸਨੇ ਨਿਰਣਾ ਲਿਆ। ਇਹ ਦੁਚਿੱਤੀ ਹੈ ਥੋੜ੍ਹੀ ਜੀ, ਕਈ ਇਤਿਹਾਸਕਾਰਾਂ ਨੇ
ਇਹ ਹਵਾਲਾ ਜਹਾਂਗੀਰ ਨਾਲ ਦਿੱਤਾ ਹੈ ਅਤੇ ਮੁਖਾਲਫ ਨੇ ਇਹ ਹਵਾਲਾ ਅਕਬਰ ਦੇ ਨਾਲ ਦਿੱਤਾ ਹੈ। ਸਤਿਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਬਾਦਸ਼ਾਹ ਦੇ ਕੰਨ ਭਰੇ ਗਏ ਕਿ ਉਹਦੇ ਵਿੱਚ ਹਿੰਦੂ ਪੀਰਾਂ ਫਕੀਰਾਂ ਨੂੰ ਵੀ ਨਿੰਦਿਆ ਗਿਆ ਹੈ ਔਰ ਮੁਹੰਮਦ ਸਾਹਿਬ ਦਿਓ ਦੇ ਵਿੱਚ ਕੋਈ ਸਿਫਤ ਸਲਾਹ ਨਹੀਂ ਕੀਤੀ ਗਈ। ਜਿਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਭਾਈ ਗੁਰਦਾਸ ਸਾਹਿਬ ਜੀ ਨੇ ਸਤਿਗੁਰੂ ਜੀ ਦੀ ਆਗਿਆ ਨੂੰ ਮੰਨ ਕਰਕੇ ਕਿਹਾ ਵੀ ਮੈਨੂੰ ਇਸ ਵਿੱਚ ਪੜ੍ਹ ਕੇ ਸੁਣਾਓ, ਖਾਕ ਨੂਰ ਪਰਨ ਵਾਲਾ ਪਾਵਨ ਸ੍ਰੀ ਮੁਖਵਾਕ ਆਇਆ ਤਾਂ ਚੰਦੂ ਕਹਿਣ ਲੱਗਿਆ ਇਹ ਤਾਂ ਭਾਈ ਗੁਰਦਾਸ ਨੇ ਆਪਣੇ ਕੋਲੋਂ ਹੀ ਬੋਲ ਕੇ ਸੁਣਾ ਦਿੱਤਾ, ਮੈਂ ਆਪ ਕਿਸੇ ਸਿਆਣੇ ਨੂੰ ਵਿਦਵਾਨ ਨੂੰ, ਕਿਉਂਕਿ ਗੁਰਮੁਖੀ ਭਾਸ਼ਾ ਉਹਨਾਂ ਵੇਲਿਆਂ 'ਚ ਕੋਈ ਬਹੁਤੇ ਦੁਨੀਆਂ 'ਚ ਲੋਕ ਨਹੀਂ ਸੀ ਜਾਣਦੇ, ਇੱਕ ਸਾਹਿਬ ਦਿਆਲ ਸਿੰਘ ਨਾਮ ਦਾ ਸਿੱਖ ਲਿਆ ਕੇ ਚੰਦੂ ਨੇ ਕਿਹਾ ਵੀ ਮੈਂ ਪੜ੍ਹਾਉਂਦਾ ਹਾਂ। ਉਹਨੂੰ ਕਿਹਾ ਇਸ ਦੇ ਅੰਗ ਪੜ੍ਹੋ, ਪੱਤਰੇ ਬਾਚੋ। ਜਦ ਉਸਨੇ ਪੜ੍ਹਿਆ ਤਾਂ ਗੱਲ ਮੈਂ ਲੈ ਪਾਹਨ ਲਟਕਾਵੈ ਹਿਰਦੈ ਠਾਕਰਨਾ ਦੀਸਾ ਵਾਲਾ ਬੋਲ ਸ਼ਬਦ ਆਏ ਕਿ ਹਿਰਦੇ 'ਚ ਵੱਸਦਾ ਹੋਇਆ ਠਾਕਰ ਦਿਸਦਾ ਨਹੀਂ ਅਤੇ ਗਲ 'ਚ ਪੱਥਰ ਲੈ ਲਟਕਾ ਕਰਕੇ ਉਹਦੀ ਪੂਜਾ ਕਰਦਾ ਹੈ। ਸ਼ਰਮਸਾਰ ਹੋਇਆ ਚੰਦੂ ਅਤੇ ਬਾਦਸ਼ਾਹ ਜਿਹੜਾ ਸੀ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਕਹਿਣ ਲੱਗਿਆ ਵੀ ਇਹਦੇ ਵਿੱਚ ਖੁਦਾ ਦੀ ਸਿਫਤ ਤੋਂ ਬਗੈਰ, ਰੱਬੀ ਪ੍ਰੇਮ ਤੋਂ ਬਗੈਰ ਹੋਰ ਕੋਈ ਵੀ ਗਿਲਾ ਸ਼ਿਕਵਾ ਸ਼ਿਕਾਇਤ ਨਹੀਂ ਹੈ। ਇਸ ਲਈ ਉਹ ਗੁਰੂ ਘਰ ਦਾ ਪ੍ਰੇਮ ਸ਼ਰਧਾਲੂ ਬਣਿਆ ਸੀ, ਪ੍ਰੇਮੀ ਬਣਿਆ ਸੀ। ਹੁਣ ਉੱਥੇ ਜ਼ਿਕਰ ਆਉਂਦਾ ਹੈ ਭਾਈ ਡਾਕਟਰ ਭਾਈ ਵੀਰ ਸਿੰਘ ਸਾਹਿਬ ਜੀ ਨੇ ਤਾਂ ਜ਼ਿਕਰ ਕੀਤਾ ਵੀ ਖੁਸਰੋ ਦੀ ਮੁਲਾਕਾਤ ਪੰਜਵੇਂ ਪਾਤਸ਼ਾਹ ਜੀ ਦੇ ਨਾਲ ਨਹੀਂ ਹੋਈ ਔਰ ਉਹਨਾਂ ਕਿਹਾ ਲਿਖਿਆ ਹੈ ਕਿ ਗਾਹੇ ਵਗਾਹੇ ਜੇਕਰ ਤਾਂ ਗੁਰੂ ਘਰ ਵਿੱਚ ਆ ਵੀ ਗਿਆ ਤਾਂ ਗੁਰੂ ਕਾ ਲੰਗਰ ਤਾਂ ਹਰ ਸੱਜਣ ਲਈ, ਹਰ ਮਿੱਤਰ ਲਈ, ਹਰ ਦੁਸ਼ਮਣ ਲਈ, ਰਾਹੀ ਪਾਂਧੀ ਲਈ, ਦਾਰ ਆਏ ਲਈ ਖੁੱਲ੍ਹਾ ਹੈ। ਭੋਜਨ ਲੰਗਰ ਕੋਈ ਵੀ ਛਕ ਲਵੇ, ਖੁਸਰੋ ਨੇ ਲੰਗਰ ਪਾਣੀ ਜ਼ਰੂਰ ਛਕਿਆ ਹੋਵੇਗਾ। ਇਹ ਕਾਜ਼ੀਆਂ ਨੇ ਮਲਾਣਿਆਂ ਨੇ ਜਹਾਂਗੀਰ ਦੇ ਕੰਨ ਭਰੇ ਕਿ ਖੁਸਰੋ ਨੂੰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪਨਾਹ ਦਿੱਤੀ ਹੈ ਔਰ ਉਸਨੂੰ 5000 ਦਮੜੇ ਦਿੱਤੇ ਨੇ ਔਰ ਉਸ ਦੇ ਮੱਥੇ 'ਤੇ ਰਾਜ ਤਿਲਖ ਲਾਇਆ ਹੈ, ਉਹਨੂੰ ਵਰ ਦਿੱਤਾ ਹੈ ਕਿ ਤਖ਼ਤ ਦਾ ਮਾਲਕ ਤੂੰ ਬਣੇਗਾ। ਰੰਗ ਜੇ ਇਹ ਗੱਲ ਨੂੰ ਸੁਣ ਕੇ ਜਹਾਂਗੀਰ ਖਫਾ ਸੀ ਔਰ ਦੂਸਰੀ ਗੱਲ ਜਹਾਂਗੀਰ ਜਦ ਵੇਖਦਾ ਸੀ ਕਿ ਸਾਈ ਮੀਆਂ ਮੀਰ ਇਸਲਾਮ ਦਾ ਸਭ ਤੋਂ ਵੱਡਾ ਪ੍ਰਚਾਰਕ ਜੋ ਕੁਰਾਨ ਸ਼ਰੀਫ ਦੀ ਇਬਾਦਤ ਕਰਨ ਵਾਲਾ, ਉਹ ਜਦੋਂ ਉਸਨੂੰ ਮਿਲਣ ਵਾਸਤੇ ਵੱਡੇ ਵੱਡੇ ਅਮੀਰ ਲੋਕ ਆਉਂਦੇ, ਜਹਾਂਗੀਰ ਬਾਦਸ਼ਾਹ ਨੂੰ ਮਿਲਣ ਵਾਸਤੇ ਚੱਲ ਕੇ ਜਾਂਦਾ, ਸਾਈ ਮੀਆਂ ਮੀਰ ਆਪਣਾ ਦਰਵਾਜ਼ਾ ਨਹੀਂ ਖੋਲ੍ਹਦਾ ਉਹਨੂੰ ਮਿਲਣ ਦੇ ਲਈ ਅਤੇ ਨਿਆਣਿਆਂ ਨੂੰ ਝਿੜਕ ਕੇ ਬਿਠਾ ਦਿੰਦਾ ਉਹਨੂੰ। ਉਹ ਸਾਈ ਮੀਆਂ ਮੀਰ ਪੰਜਵੇਂ ਪਾਤਸ਼ਾਹ ਜੀ ਨੂੰ ਮਿਲਣ ਵਾਸਤੇ ਸ੍ਰੀ ਅੰਮ੍ਰਿਤਸਰ ਸਾਹਿਬ ਆਵੇ, ਸੁਖਮਣੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰੇ। ਜਦੋਂ ਪੰਜਵੇਂ ਪਾਤਸ਼ਾਹ ਮਹਾਰਾਜ ਲਾਹੌਰ ਜਾਣ, ਸਾਈ ਮੀਰਾਂ ਮੀਰ ਸਤਿਗੁਰੂ ਜੀ ਦੀ ਸ਼ਾਹਨਵਾਜੀ ਚੱਲ ਕੇ ਆ ਕੇ ਕਰੇ, ਇਹ ਗੱਲਾਂ ਜਹਾਂਗੀਰ ਬਾਦਸ਼ਾਹ ਨੂੰ ਚੰਗੀਆਂ ਨਹੀਂ ਸੀ ਲੱਗਦੀਆਂ ਔਰ ਬਾਦਸ਼ਾਹ ਲੋਕ ਉਹਨਾਂ ਫਕੀਰਾਂ ਦੀ ਨਾਲ ਸਲਾਮਤੀ ਦੀ ਖੁਸ਼ਾਮਦੀ ਕਰਦੇ ਆ, ਉਹਨਾਂ ਦੇ ਨਾਲ ਮਿਲਵਰਤਨ ਰੱਖਦੇ ਆ ਜਿਹੜੇ ਜੰਗਲ ਵੇਲਿਆਂ 'ਚ ਵੱਸਦੇ ਨੇ, ਭੁੱਖੇ ਨੰਗੇ ਹੋਵਣ, ਮੰਗ ਕਰਕੇ ਭੋਜਨ ਖਾਣ ਵਾਲੇ ਹੋਵਣ, ਕਿਉਂਕਿ ਬਾਦਸ਼ਾਹਾਂ ਦੇ ਖਿਆਲ ਰਾਜਨੀਤਿਕ ਹੁੰਦੀ ਹੈ ਕਿ ਇਹ ਉਹ ਮਰ ਚੁੱਕੇ ਲੋਕ ਨੇ ਜਿਨ੍ਹਾਂ ਤੋਂ ਕਦੇ ਮੇਰੀ ਬਾਦਸ਼ਾਹੀ ਨੂੰ ਖਤਰਾ ਨਹੀਂ ਹੋ ਸਕਦਾ। ਪਰ ਇੱਥੇ ਦੀਨ ਦੁਨੀਆ ਦਾ ਮਾਲਕ ਹੈ, ਜਿੱਥੋਂ ਦੀ ਪੰਜਵੇਂ ਪਾਤਸ਼ਾਹ ਗੁਜ਼ਰਦੇ ਨੇ ਸਾਰੀ ਲੁਕਾਈ ਸਤਿਗੁਰੂ ਜੀ ਦੇ ਚਰਨਾਂ 'ਤੇ ਸੀਸ ਝੁਕਾ ਕੇ ਨਮਸਕਾਰ ਕਰਦੀ ਹੈ। ਬਾਦਸ਼ਾਹ ਨੂੰ ਇਹ ਗੱਲਾਂ ਨਹੀਂ ਸਨ ਚੰਗੀਆਂ ਲੱਗਦੀਆਂ। ਉਹਨੇ ਤੌਜ਼ ਕੇ ਜਹਾਂਗੀਰ ਦੇ ਵਿੱਚ ਜ਼ਿਕਰ ਕੀਤਾ ਹੈ ਕਿ 5 ਪੀੜ੍ਹੀਆਂ ਤੋਂ ਚੱਲਦੀ ਹੋਈ ਝੂਠ ਦੀ ਦੁਕਾਨ ਨੂੰ ਮੈਂ ਬੰਦ ਕਰਨਾ ਚਾਹੁੰਦਾ ਸੀ ਔਰ ਉਹ ਲਿਖਦਾ ਹੈ ਕਿ ਕਿਉਂਕਿ ਪੰਜਵੇਂ ਪਾਤਸ਼ਾਹ ਜੀ ਦੇ ਕਾਲ ਵਿੱਚ ਗੁਰਸਿੱਖੀ ਦਾ ਪ੍ਰਚਾਰ ਬੜੇ ਹਾਈ ਲੈਵਲ 'ਤੇ, ਵੱਡੀ ਪੱਧਰ 'ਤੇ ਪਹੁੰਚ ਚੁੱਕਿਆ ਸੀ। ਜਹਾਂਗੀਰ ਨੇ ਲਿਖਿਆ ਹੈ ਕਿ ਜਿੱਥੇ ਹਿੰਦੂ ਜਾ ਕਰਕੇ ਇਹਨਾਂ ਦੇ ਸਿੱਖ ਬਣਦੇ ਨੇ, ਉੱਥੇ ਭੋਲੇ ਭਾਲੇ ਮੁਸਲਮਾਨ ਵੀ ਸਿੱਖੀ ਨੂੰ ਪ੍ਰਾਪਤ ਹੋ ਰਹੇ ਨੇ, ਸਿੱਖੀ ਨੂੰ ਧਾਰਨ ਕਰ ਰਹੇ ਨੇ। ਜਿੱਥੇ ਜ਼ਿਕਰ ਆਉਂਦਾ ਹੈ ਕਿ ਅੱਲਾ ਯਾਰ ਖਾਂ ਜੋਗੀ, ਜਿਸ ਨੂੰ ਤੀਸਰੇ ਪਾਤਸ਼ਾਹ ਮਹਾਰਾਜ ਜੀ ਨੇ ਜਿੱਥੇ 22 ਮੰਜੀਆਂ ਥਾਪੀਆਂ ਸਨ, ਉਹਦੇ ਵਿੱਚੋਂ 1 ਮੰਜੀ ਅੱਲਾ ਯਾਰ ਖਾਂ ਜੋਗੀ ਨੂੰ ਵੀ ਮਿਲੀ ਸੀ। ਉਹ 22 ਮੰਜੀਆਂ ਤੀਸਰੇ ਪਾਤਸ਼ਾਹ ਸਤਿਗੁਰੂ ਅਮਰਦਾਸ ਮਹਾਰਾਜ ਜੀ ਨੇ ਗੁਰਮਤਿ ਦੇ ਪ੍ਰਚਾਰ ਪ੍ਰਸਾਰ ਦੇ ਲਈ, ਭਾਰਤ ਦੇਸ਼ ਦੇ ਉਦੋਂ 22 ਸੂਬੇ ਸਨ,
ਅਕਬਰ ਦੇ ਕਾਲ 'ਚ ਅਤੇ 22 ਸੂਬਿਆਂ 'ਚ 22 ਸਿੱਖ ਤੀਸਰੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਗੁਰੂ ਘਰੋਂ ਨਿਵਾਜ ਕਰਕੇ ਬ੍ਰਹਮ ਗਿਆਨ ਦੀਆਂ ਦਾਤਾਂ ਦੇ ਕੇ ਗੁਰਮਤਿ ਦੇ ਪ੍ਰਚਾਰ ਪ੍ਰਸਾਰ ਲਈ ਭੇਜਿਆ ਸੀ। ਉਹਨਾਂ ਵਿੱਚ ਅੱਲਾ ਯਾਰ ਖਾਂ ਜੋਗੀ ਵੀ ਇੱਕ ਮੰਜੀ ਦਾ ਵਾਰਸ ਸੀ। ਇਹ ਗੱਲ ਜਹਾਂਗੀਰ ਨੂੰ ਨਹੀਂ ਸੀ ਹਾਜ਼ਮ ਹੁੰਦੀ ਅਤੇ ਉਹ ਚਾਹੁੰਦਾ ਸੀ ਕੋਈ ਨਾ ਕੋਈ ਬਹਾਨਾ ਬਣੇ। ਇਸ ਗੱਲ 'ਚ ਕੋਈ ਦੋ ਰਾਵਾਂ ਨਹੀਂ ਕਿ ਚੰਦੂ ਵੀ ਸਤਿਗੁਰੂ ਮਹਾਰਾਜ ਜੀ ਦੀ ਸ਼ਹਾਦਤ ਦਾ ਮੁੱਖ ਦੋਸ਼ੀ ਹੈ, ਬੜਾ ਵੱਡਾ ਵਿਰੋਧੀ ਹੈ ਗੁਰੂ ਘਰ ਦਾ, ਅਤੇ ਨਾਲ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵੱਡੇ ਭਰਾਤਾ ਪਿਰਥੀ ਚੰਦ ਉਹ ਵੀ ਜਹਾਂਗੀਰ ਬਾਦਸ਼ਾਹ ਕੋਲ ਕਿਤੇ ਨਾ ਕਿਤੇ ਫਰਿਆਦ ਕਰਦੇ ਹੈ। ਆਪਾਂ ਸ਼ਬਦ ਗੁਰਬਾਣੀ ਦੇ ਸੁਣੇ ਹਨ ਪਹਿਲਾਂ ਵੀ ਗੁਰੂ ਕੀਆਂ ਸੰਗਤਾਂ ਦੇ ਪਾਸੋਂ, ਕਦੇ ਪਿਰਥੀ ਚੰਦ ਸੁਲਹੀ ਨੂੰ ਚੜ੍ਹਾ ਕਰਕੇ ਲਿਆਉਂਦਾ ਹੈ ਅਤੇ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਪਾਵਨ ਸ਼ਬਦ ਉਚਾਰਦੇ ਸੁਲਹੀ ਅਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੀਂ ਨਾ ਪਹੁੰਚਾ, ਸੁਲਹੀ ਹੋਏ ਮੂਆ ਨਾ ਪਾਕ। ਇਸਲਾਮ ਮਜ਼ਹਬ ਅੱਗ 'ਚ ਸੜ ਜਾਣ ਵਾਲੇ ਮੁੱਖ ਮਨੁੱਖ ਨੂੰ ਨਾਪਾਕ ਮੰਨਦਾ, ਅਪਵਿੱਤਰ ਮੰਨਦਾ ਹੈ, ਅਤੇ ਸੁਲਹੀ ਦਾ ਘੋੜਾ ਪਿਰਥੀ ਚੰਦ ਦੇ ਆਵੇ ਪਾਏ ਭੱਠਿਆਂ ਨੂੰ ਦੇਖਦਾ ਹੋਇਆ ਤ੍ਰਭਕਿਆ, ਸੜਦਾ ਵਲਦੀ ਹੋਈ ਅੱਗ 'ਚ ਜਾ ਕਰਕੇ ਵਿੱਚੇ ਸੁਲਹੀ ਦੇ ਘੋੜੇ ਸਮੇਤ ਸੜ ਕੇ ਰਾਖ ਹੋ ਗਿਆ ਸੀ। ਫਿਰ ਸੁਲੱਭੀ ਆਇਆ ਗੁਰੂ ਘਰ 'ਤੇ ਚੜ੍ਹਾਈ ਕਰਕੇ ਅਤੇ ਉਹਦੀ ਆਪਣੇ ਅਹਿਲਕਾਰਾਂ ਸਿਪਾਹੀਆਂ ਦੇ ਨਾਲ ਤਤਕਾਰ ਹੋ ਗਿਆ, ਉਹਨਾਂ ਨੇ ਉਸਦਾ ਕਤਲ ਕਰ ਦਿੱਤਾ। ਉਹ ਵੀ ਨਹੀਂ ਪਹੁੰਚ ਸਕਿਆ, ਉੱਥੋਂ ਵੀ ਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਰੱਖਿਆ ਕੀਤੀ। ਗੱਲ ਇਹ ਹੈ ਸਾਰ ਸੰਗਤ, ਜਿਹਨੂੰ ਗੁਰੂ ਨਾਨਕ ਸਾਹਿਬ ਜੀ ਦੇ ਦਰ 'ਤੇ ਨਿਸ਼ਚਾ ਨਹੀਂ ਆਇਆ, ਭਰੋਸਾ ਨਹੀਂ ਆਇਆ, ਉਹ ਬਾਦਸ਼ਾਹਾਂ ਦੇ ਦਰ ਤੋਂ ਜਾ ਕਰਕੇ ਦੀਨ ਦੁਨੀਆ ਦੀ ਸਲਾਮਤੀ ਪ੍ਰਾਪਤ ਨਹੀਂ ਕਰ ਸਕਦਾ। ਪਿਰਥੀ ਚੰਦ ਦਾ ਨਿਸ਼ਚਾ ਕੇਵਲ ਇੰਨਾ ਸੀ ਕਿ ਗੁਰਤਾ ਗੱਦੀ ਦੁਨੀਆ ਤੋਂ ਪੂਜਾ ਪ੍ਰਤਿਸ਼ਠਾ ਕਰਾਉਣ ਲਈ ਬਣੀ ਹੋਈ ਹੈ, ਦੁਨੀਆ ਤੋਂ ਪੂਜਾ ਦਾ ਧਨ ਲੈ ਕੇ ਐਸ਼ ਪ੍ਰਸਤੀ ਦਾ ਜ਼ਿੰਦਗੀ ਦਾ ਜੀਵਨ ਜੀਵਨ ਵਾਸਤੇ ਬਣੀ ਹੈ। ਐਸਾ ਨਹੀਂ, ਗੁਰਤਾ ਗੱਦੀ ਦੀ ਦਾਤ ਦੀਨ ਦੁਨੀਆ ਦਾ ਦੁੱਖ ਮਿਟਾਉਣ ਵਾਸਤੇ ਹੈ, ਦੀਨ ਦੁਨੀਆ ਦੇ ਦਰਦ ਨਿਵੇਰਨ ਵਾਸਤੇ ਹੈ। ਪਰ ਪਿਰਥੀ ਚੰਦ ਦਾ ਖਿਆਲ ਐਸਾ ਨਹੀਂ ਸੀ, ਇਸੇ ਲਈ ਪਿਰਥੀ ਚੰਦ ਨੇ ਗੁਰੂ ਘਰ ਦੀ ਸ਼ਰਨ ਨੂੰ ਛੱਡ ਕੇ, ਗੁਰੂ ਨਾਨਕ ਸਾਹਿਬ ਦੇ ਦਰ ਨੂੰ ਛੱਡ ਕੇ ਬਾਦਸ਼ਾਹਾਂ ਦੀ ਸ਼ਰਨ ਗ੍ਰਹਿਣ ਕੀਤੀ। ਇੱਕ ਭਾਈ ਗੁਰਦਾਸ ਜੀ ਦੇ ਬੜੇ ਸੁੰਦਰ ਬਚਨ ਨੇ, ਭਾਈ ਗੁਰਦਾਸ ਕਹਿੰਦੇ, ਜੈਸੇ ਬਛਰਾ ਬਿਛਰ ਪਰੈ ਆਨ ਗਾਏ ਥਨ, ਦੁਗਧ ਨਾ ਪਾਨ ਕਰੈ ਮਾਰਤੀ ਹੈ ਲਾਤ ਕੀ। ਜੈਸੇ ਬਛਰਾ ਬਿਛਰ ਪਰੈ ਆਨ ਗਾਏ ਥਨ, ਦੁਗਧ ਨਾ ਪਾਨ ਕਰੈ ਮਾਰਤੀ ਹੈ ਲਾਤ ਕੀ। ਜੈਸੇ ਮਾਨ ਤਜ ਮਾਨਸਰ ਤਜ ਹੰਸ ਆਨਸਰ ਜਾਤ, ਖਾਤ ਨਾ ਮੁਕਤ ਫਲ ਭੁਗਤ ਜੋ ਗਾਤ ਕੀ। ਜੈਸੇ ਰਾਜ ਦੁਆਰ ਤਜ ਆਨਦਰ ਜਾਤ, ਜਨ ਹੋਟ ਮਾਨ ਭੰਗ ਮਹਿਮਾ ਨਾ ਕਾਹੂ ਬਾਤ ਕੀ। ਜੈਸੇ ਰਾਜ ਦੁਆਰ ਤਜ ਆਨਦਰ ਜਾਤ, ਜਨ ਹੋਟ ਮਾਨ ਭੰਗ ਮਹਿਮਾ ਨਾ ਕਾਹੂ ਬਾਤ ਕੀ। ਤੈਸੇ ਗੌਰ ਸਿੱਖ ਆਨ ਦੇਵ ਕੀ ਸਰਨ ਜਾਤ, ਆਨ ਦੇਵ ਕੀ ਸਰਨ ਜਾਤ, ਰਹੇ ਉਹਨ ਸਖਤ ਰੱਖ ਪਰਤ ਨਾ ਪਾਤ ਕੀ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਜਿਵੇਂ ਗਾਂ ਦਾ ਵਛੜਾ ਹੁੰਦਾ ਹੈ, ਆਪ ਪੰਜਾਬ ਦੀ ਧਰਤੀ ਦੇ ਵਸ਼ਨਿੰਦੇ ਹੋ, ਵੱਡੇ ਹੋ, ਬਜ਼ੁਰਗ ਹੋ, ਤੁਸੀਂ ਵੇਖਿਆ ਹੋਏਗਾ ਪੁਰਾਣੇ ਸਮਿਆਂ ਦੇ ਅੰਦਰ ਪਿੰਡਾਂ ਦੇ ਵਿੱਚੋਂ ਗਾਈਆਂ ਦੇ ਬੱਗ ਛਿੜਦੇ ਸਨ ਅਤੇ ਇੱਕ ਬਾਗੀ ਹੁੰਦਾ ਸੀ ਗਊਆਂ ਨੂੰ ਚਾਰਨ ਵਾਲਾ। ਪਿੰਡ ਦੇ ਲੋਕ ਸਾਰੇ ਉੱਥੇ ਗਊਆਂ ਛੱਡ ਦਿੰਦੇ, ਉਹ ਸਾਰੇ ਨਗਰ ਦੀਆਂ ਗਊਆਂ ਨੂੰ ਚਰਾ ਕੇ ਲਿਆਉਂਦਾ ਅਤੇ ਸ਼ਾਮ ਦੇ ਵੇਲੇ ਘਰ ਦੇ ਵਿੱਚੋਂ, ਹਰ ਘਰ ਦੇ ਵਿੱਚੋਂ ਉਹਨੂੰ ਰਸਤ ਮੁੱਠੀ ਮੁੱਠੀ ਲੱਪ ਲੱਪ ਆਟਾ ਮਿਲਦਾ, ਉਹਦਾ ਵਿਚਾਰੇ ਦਾ ਗੁਜ਼ਾਰਾ ਹੁੰਦਾ ਰਹਿੰਦਾ। ਇਹ ਮੇਰੇ ਧਿਆਨ ਦੇ ਅੰਦਰ ਗੱਲ ਹੈ, ਅੱਜ ਤੋਂ 35 ਕੁ ਵਰੇ ਪਹਿਲਾਂ ਮੈਂ ਵੀ ਘਰੋਂ ਕੁਝ ਗਾਈਆਂ ਉਸ ਬੱਗ 'ਚ ਛੱਡਦਾ ਹੁੰਦਾ ਸੀ, ਮੈਨੂੰ ਤਾਂ ਚਿਤ ਵੀ ਹੈ। ਉਸ ਬੱਗ ਦੇ ਅੰਦਰ ਬਹੁਤ ਸਾਰੀਆਂ ਗਊਆਂ ਇਕੱਠੀਆਂ ਹੁੰਦੀਆਂ ਨੇ ਅਤੇ ਜੇ ਕਿਸੇ ਗਾਂ ਦਾ ਵਛੜਾ ਛੁੱਟ ਜਾਵੇ, ਉਹ ਕਿਸੇ ਵੀ ਗਾਂ ਦੇ ਥੱਲੇ ਜਾ ਕੇ ਦੁੱਧ ਨੂੰ ਮੂੰਹ ਮਾਰੇ, ਭਾਈ ਗੁਰਦਾਸ ਜੀ ਕਹਿੰਦੇ, ਜੈਸੇ ਵਛੜਾ ਵਿਛੜ ਪੜੈ ਆਣ ਗਾਏ ਥਾਨ, ਹੋਰ ਗਾਂ ਦੇ ਥੱਲੇ, ਦੁੱਧ ਨਾ ਪਾਨ ਕਰੈ ਮਾਰਤੀ ਹੈ ਲਾਤ ਕੀ। ਕਹਿੰਦੇ ਉਹਦੇ ਨਾਸਾਂ 'ਤੇ ਲੱਤ ਮਾਰਦੀ ਹੈ, ਦੁੱਧ ਨਹੀਂ ਜੇ ਪੀਣ ਦਿੰਦੀ, ਕੇਵਲ ਆਪਣੀ

ਹੋਰ ਸਰੋਵਰ ਤੋਂ ਮੋਤੀ ਉਹਨੂੰ ਪ੍ਰਾਪਤ ਨਹੀਂ ਹੁੰਦੇ। ਔਰ ਤੀਸਰਾ ਪ੍ਰਮਾਣ ਦਿੰਦਿਆਂ ਹੋਇਆਂ ਭਾਈ ਗੁਰਦਾਸ ਸਾਹਿਬ ਜੀ ਨੇ ਲਿਖਿਆ ਹੈ, ਜੈਸੇ ਰਾਜ ਦੁਆਰ ਤਜ ਆਣ ਦਰ ਜਾਤ ਜਨ ਹੋਤ ਮਾਨ ਭੰਗ ਮਹਿਮਾ ਨਾ ਕਾਹੂ ਬਾਤ ਕੀ। ਕੋਈ ਰਾਜੇ ਦੇ ਦਰ ਦਾ ਅਹਿਲਕਾਰ ਹੋਵੇ, ਵਜ਼ੀਰ ਹੋਵੇ, ਮੰਤਰੀ ਹੋਵੇ, ਰਾਜੇ ਦੇ ਦਰ ਨੂੰ ਛੱਡ ਕੇ ਹੋਰ ਕਿਸੇ ਦੇ ਦਰ ਤੋਂ ਜਾ ਕੇ ਮੰਗੇ ਵੀ ਭਾਈ ਮੈਨੂੰ ਆਹ ਵਸਤੂ ਚਾਹੀਦੀ, ਮੈਨੂੰ ਆਹ ਚਾਹੀਦਾ ਹੈ, ਹੋਤ ਮਾਨ ਭੰਗ, ਭਾਈ ਗੁਰਦਾਸ ਜੀ ਕਹਿੰਦੇ ਉਹਦਾ ਮਾਨ ਭੰਗ ਹੋ ਜਾਂਦਾ ਹੈ। ਮਹਿਮਾ ਨਾ ਕਾਹੂ ਬਾਤ ਕੀ, ਸੰਸਾਰ 'ਚ ਉਹਦੀ ਇੱਜ਼ਤ ਨਹੀਂ ਰਹਿੰਦੀ, ਵਡਿਆਈ ਨਹੀਂ ਰਹਿੰਦੀ ਵੀ ਕੋਈ ਬਾਦਸ਼ਾਹ ਦਾ ਵਜ਼ੀਰ ਹੈ, ਸਿਪਾਹੀ ਹੈ ਅਤੇ ਦਰ ਦਰ 'ਤੇ ਜਾ ਕਰਕੇ ਮੰਗਦਾ ਫਿਰਦਾ ਹੈ। ਇਹ ਤਿੰਨ ਪ੍ਰਮਾਣ ਭਾਈ ਗੁਰਦਾਸ ਸਾਹਿਬ ਜੀ ਨੇ ਦਿੱਤੇ ਨੇ। ਤੈਸੇ ਗੁਰ ਸਿੱਖ ਆਣ ਦੇਵ ਕੀ ਸਰੰਨ ਜਾਹੇ, ਤਿਉਂ ਗੁਰੂ ਕੇ ਦਰ ਦਾ ਸਿੱਖ ਹੋ ਕੇ ਹੋਰ ਕਿਸੇ ਦੇਵ ਦੀ ਸ਼ਰਨ ਵਿੱਚ ਚਲਾ ਗਿਆ। ਕਹਿੰਦੇ ਰਹੇ ਉਹ ਨਾ ਸਖਤ ਰੱਖ ਪਰਤ ਨਾ ਪਾਤ ਕੀ, ਉਸ ਪਾਪੀ ਨੂੰ ਆਣ ਦੇਵ ਵੀ ਨਹੀਂ ਰੱਖ ਸਕੇਗਾ। ਜਿਵੇਂ ਆਪਾਂ ਵਿਚਾਰ ਸਰਵਣ ਕੀਤੀ ਹੈ, ਵਛੜਾ ਜਿਹੜਾ ਹੋਰ ਗਾਏ ਉਹਨੂੰ ਦੁੱਧ ਨਹੀਂ ਦੇ ਸਕਦੀ, ਇਵੇਂ ਗਾਂ ਉਸ ਵਛੜੇ ਦੀ ਮਾਂ ਹੈ। ਸਤਿਗੁਰੂ ਸਭ ਦੇ ਮਾਤ, ਤੁਮ ਮਾਤ ਪਿਤਾ, ਤੁਮ ਹੀ ਮਾਤਾ, ਤੁਮ ਹੀ ਪਿਤਾ, ਤੁਸੀਂ ਮੇਰੇ ਮਾਤਾ ਪਿਤਾ ਹੋ। ਜਿਹਦੇ ਮਨ ਅੰਦਰ ਇਹ ਨਿਸ਼ਚਾ ਹੋਵੇ, ਪਿਰਥੀ ਚੰਦ ਦੇ ਮਨ ਅੰਦਰ ਇਹ ਨਿਸ਼ਚਾ ਨਹੀਂ ਕਿ ਗੁਰੂ ਨਾਨਕ ਸਾਹਿਬ ਦਾ ਘਾਰੀ ਮੇਰਾ ਮਾਂ ਬਾਪ ਹੈ, ਪਿਰਥੀ ਚੰਦ ਪੰਜਵੇਂ ਪਾਤਸ਼ਾਹ ਦੇ ਚਰਨਾਂ 'ਤੇ ਝੁਕਿਆ ਨਹੀਂ, ਸਗੋਂ ਗੁਰੂ ਨਾਨਕ ਦੇ ਘਰ ਨੂੰ ਛੱਡ ਕੇ ਬਾਦਸ਼ਾਹਾਂ ਦੇ ਅੱਗੇ ਫਰਿਆਦ ਕਰਨ ਲੱਗ ਗਿਆ, ਅਤੇ ਪਿਰਥੀ ਚੰਦ ਜਿੰਨਿਆਂ ਨੂੰ ਚੜ੍ਹਾ ਕੇ ਲਿਆਇਆ ਸਾਰਿਆਂ ਦਾ ਫਨਾਹ ਫਿੱਲਾ ਹੋ ਗਿਆ ਹੈ, ਕੋਈ ਆ ਨਹੀਂ ਸਕਿਆ ਪੰਜਵੇਂ ਪਾਤਸ਼ਾਹ ਤੱਕ, ਅਤੇ ਪਿਰਥੀ ਚੰਦ ਦੇ ਪੱਲੇ ਵੀ ਕੱਖ ਨਹੀਂ ਪਿਆ। ਉਹਨੂੰ ਵੀ ਕੁਝ ਬਾਦਸ਼ਾਹਾਂ ਦੇ ਕੋਲੋਂ ਕੋਈ ਜ਼ਗੀਰਾਂ, ਕੋਈ ਧਨ ਦੌਲਤਾਂ ਕੁਝ ਮਿਲੀਆਂ ਨਹੀਂ ਹਨ, ਹੋਰ ਦੇ ਕੋਲੋਂ ਖੁਰਾਕ ਨਹੀਂ ਜੇ ਮਿਲੀ। ਜਿਵੇਂ ਹੰਸ ਨੂੰ ਮਾਨ ਸਰੋਵਰ ਤਿਆਗ ਕੇ, ਮਾਨ ਸਰੋਵਰ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਦਰ ਘਰ, ਅਤੇ ਗੁਰੂ ਨਾਨਕ ਪਾਤਸ਼ਾਹ ਦੇ ਦਰ ਦੇ ਸਿੱਖ, ਪੰਜਵੇਂ ਪਾਤਸ਼ਾਹ ਦੇ ਦਰ ਦੇ ਸਿੱਖ, ਉਹ ਹੰਸਾਂ ਦੀ ਨਿਆਈ ਨੇ, ਹੰਸਾਂ ਹੀਰਾ ਮੋਤੀ ਚੁਗਣਾ ਬਗ ਡੱਡਾਂ ਭਾਲਣ ਜਾਏ, ਅਤੇ ਜੇ ਕੋਈ ਮਾਨ ਸਰੋਵਰ ਨੂੰ ਤਿਆਗ ਕਰਕੇ ਤੂੰ ਸਾਗਰੋ ਰਤਨਾਗਰੋ, ਸਤਿਗੁਰੂ ਜੀ ਦੇ ਪਾਵਨ ਬਚਨ ਨੇ ਆਉਂਦੇ ਨੇ ਨਾ, ਬਹੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਾਣੀ ਗੁਰਬਾਣੀ ਲਾਗੇ, ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ ਤਿੰਨਾਂ ਹੱਥ ਚੜ੍ਹਿਆ ਰਾਮ। ਇਹ ਰਤਨਾਂ ਦਾ ਭਰਿਆ ਹੋਇਆ ਸਾਗਰ ਹੈ ਗੁਰੂ ਨਾਨਕ ਸਾਹਿਬ ਜੀ ਦਾ ਦਰ ਘਰ, ਰਤਨਾਂ ਦਾ ਹੀਰਿਆਂ ਦਾ ਭਰਿਆ ਹੋਇਆ ਸਮੁੰਦਰ ਹੈ। ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਲੱਗੇ ਹੈ ਉਹਨਾਂ ਦੇ ਹੱਥ ਅਮੋਲਕ ਦਾਤਾਂ ਚੜ੍ਹਦੀਆਂ ਨੇ, ਅਤੇ ਜਿਹੜੇ ਇਸ ਦਰ ਨੂੰ ਛੱਡ ਬਹਿਣ, ਕਹਿ ਦੇਣ ਵੀ ਇੱਥੇ ਕੁਝ ਨਹੀਂ, ਅਤੇ ਫਿਰ ਉਹ ਹੋਰਾਂ ਥਾਂ 'ਤੇ ਜਾ ਕੇ ਇੱਕ ਡੱਡਾਂ ਦਾ ਸ਼ਿਕਾਰ ਹੀ ਕਰਦੇ ਹੈ, ਮਨ ਰਸ ਹੀ ਲੈਂਦੇ ਨੇ। ਇਸ ਵਾਸਤੇ ਭਾਈ ਗੁਰਦਾਸ ਜੀ ਕਹਿੰਦੇ ਜੈਸੇ ਆਣ ਦੁਆਰ, ਕਹਿੰਦੇ ਬਾਦਸ਼ਾਹ ਦਾ ਕੋਈ ਵਜ਼ੀਰ, ਕੋਈ ਮੰਤਰੀ, ਸਿਪਾਹੀ ਬਾਦਸ਼ਾਹ ਦੇ ਦਰ ਨੂੰ ਛੱਡ ਕਰਕੇ ਅਤੇ ਹੋਰ ਦਰ 'ਤੇ ਚੱਲਿਆ ਜਾਵੇ, ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਸਾਹਿਬਜ਼ਾਦਾ ਪਿਰਥੀ ਚੰਦ ਉਸ ਦਰ ਨੂੰ ਛੱਡ ਕੇ, ਦੀਨ ਦੁਨੀਆਂ ਦੇ ਮਾਲਕ ਦੇ ਦਰ ਨੂੰ ਛੱਡ ਕੇ ਜਾ ਕੇ ਚੰਦੂ ਦੇ ਕੋਲ ਪੁਕਾਰ ਕਰਦਾ ਵੀ ਮੈਨੂੰ ਗੁਰਤਾ ਦਵਾ ਦਿਓ, ਮੇਰਾ ਅਧਿਕਾਰ ਬਣਦਾ ਹੈ। ਚੰਦੂ ਦੀ ਕੀ ਮਜਾਲ ਹੈ ਗੁਰਤਾ ਦਵਾ ਦੇਵੇ ਦੀਨ ਦੁਨੀ ਦੇ ਮਾਲਕ ਦੀ, ਚੰਦੂ ਦੀ ਕੀ ਮਜਾਲ ਹੈ ਕਿ ਗੁਰੂ ਪਾਤਸ਼ਾਹ ਗੁਰਤਾ ਖੋ ਸਕੇ, ਉਹ ਕੋਈ ਖੋ ਨਹੀਂ ਸਕਦਾ, ਇਹ ਖੋਈ ਜਾਣ ਵਾਲੀ ਵਸਤੂ ਨਹੀਂ। ਇਸ ਵਾਸਤੇ ਪਿਰਥੀ ਚੰਦ ਨੂੰ ਆਪਣੇ ਸਤਿਕਾਰ ਭਾਵ 'ਚ ਹੀਣਾ ਹੀ ਹੋਣਾ ਪਿਆ ਹੈ। ਇਉਂ ਭਾਈ ਗੁਰਦਾਸ ਜੀ ਕਹਿੰਦੇ ਕੋਈ ਵੀ ਗੁਰਸਿੱਖ ਆਣ ਦੇਵ ਕੀ ਸਰਨ ਜਾਤ, ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਰਨ ਨੂੰ ਛੱਡ ਕੇ ਜੇ ਕਵੇ ਵੀ ਮੈਂ ਹੋਰ ਕਿਤੋਂ ਸੁੱਖ ਲੱਭ ਲਾਂਗਾ, ਮੰਦਰਾਂ 'ਚੋਂ ਟੱਲ ਖੜਕਾ ਕੇ ਦੇਵੀ ਦੇਵਤਿਆਂ ਦੀ ਉਪਾਸ਼ਨਾ ਕਰਕੇ, ਕੋਈ ਕਰਮ ਕਾਂਡ ਕਰਕੇ, ਪੂਜਾ ਪ੍ਰਤਿਸ਼ਠਾ ਹੋਮ ਨੇਮ ਜਪ ਕਰਕੇ ਸਤਸੰਗੀਓ ਨਹੀਂ ਜੇ ਮਿਲਣਾ, ਆਤਮਕ ਸੁੱਖ ਤਾਂ ਗੁਰੂ ਨਾਨਕ ਸਾਹਿਬ ਦੇ ਦਰ ਤੋਂ ਮਿਲਣਾ, ਆਤਮਕ ਸੁੱਖ ਦੇ ਰੱਤੇ ਹੋਏ, ਆਤਮਕ ਸੁੱਖ ਦੇ ਬਾਦਸ਼ਾਹ ਨੇ ਸਤਿਗੁਰੂ ਅਰਜਨ ਦੇਵ ਮਹਾਰਾਜ, ਉੱਧਰ ਦੁਨੀਆਂ ਦਾ ਬਾਦਸ਼ਾਹ ਹੈ ਜਹਾਂਗੀਰ, ਸੱਚ ਅਤੇ ਝੂਠ ਦੀਆਂ ਦੋ ਬਾਦਸ਼ਾਹੀਆਂ ਦੀ ਟੱਕਰ ਹੈ, ਅਤੇ ਝੂਠ ਨੂੰ ਹਮੇਸ਼ਾ ਡਰ ਹੁੰਦਾ ਹੈ, ਪਾਪ ਨੂੰ ਹਮੇਸ਼ਾ ਡਰ ਹੁੰਦਾ ਹੈ, ਸੋ ਡਰੈ ਜੇ ਪਾਪ ਕਮਾਮ ਦਾ ਧਰਮੀ ਬਖਸੇਤ,
ਧਰਮੀ ਬੰਦੇ ਨੂੰ ਕੋਈ ਡਰ ਨਹੀਂ,

0: ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਧਰਮ ਦੇ ਰਾਖੇ ਨੇ, ਧਰਮ ਦੀ ਫੁਲਵਾੜੀ ਨੂੰ ਪ੍ਰਫੁੱਲਤ ਕਰਨ ਵਾਲੇ ਸਤਿਗੁਰੂ ਅਰਜਨ ਦੇਵ ਮਹਾਰਾਜ ਨੂੰ ਕੋਈ ਡਰ ਨਹੀਂ ਹੈ, ਕੋਈ ਭੈ ਨਹੀਂ ਹੈ, ਇਹ ਨਿਰਭੈ ਸਤਿਗੁਰੂ ਮਹਾਰਾਜ ਨੇ। ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਜੀ ਦੀ ਸ਼ਹਾਦਤ ਦਾ ਜਿਹੜਾ ਕਿੱਸਾ ਹੈ ਉਹਦੇ ਇਹ ਪੰਜ ਛੇ ਕਾਰਨ ਜਿਹੜੇ ਨੇ, ਸਹਿ ਕਾਰਨ ਵੀ ਕੁਛ ਹਨ, ਜਿਹੜੇ ਸ਼ੇਖ ਸਰਹੰਦੀ ਵਰਗੇ ਸਨ, ਮੁਰਤਜ਼ਾ ਖਾਨ ਵਰਗੇ ਸਨ, ਉਹ ਬੜੇ ਤਸਵੀ ਲੋਕ ਸੀ, ਇਸਲਾਮ ਦੇ ਕੱਟੜ ਪ੍ਰਚਾਰਕ ਸੀ, ਅਤੇ ਜਿਹੜੇ ਇਹ ਚਾਹੁੰਦੇ ਸਨ ਕਿ ਇਸਲਾਮ ਦੇ ਬੋਲ ਬਾਲੇ ਤੋਂ ਬਿਨਾਂ ਕਿਸੇ ਹੋਰ ਮਜ਼ਹਬ ਦਾ ਫਲਾਹ ਨਾ ਹੋਵੇ, ਜਿਨ੍ਹਾਂ ਨੇ ਇਹ ਡਿੱਠਾ ਸੀ ਕਿ ਸਤਿਗੁਰੂ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੇ ਚਰਨਾਂ 'ਚ ਜਾ ਕਰਕੇ ਅੱਲਾ ਯਾਰ ਖਾਂ ਵਰਗਾ ਜੋਗੀ ਏਡਾ ਵੱਡਾ ਵਿਦਵਾਨ ਸਿੱਖ ਕੌਮ ਦਾ ਪ੍ਰਚਾਰਕ ਬਣ ਗਿਆ, ਨਗਰ ਨਗਰ ਪਿੰਡ ਪਿੰਡ ਜਾ ਕੇ ਉਹ ਗੁਰੂ ਨਾਨਕ ਦੀ ਸਿੱਖੀ ਦਾ ਪ੍ਰਚਾਰ ਕਰਦਾ, ਉਹਨਾਂ ਨੂੰ ਇਹ ਗੱਲਾਂ ਨਹੀਂ ਸਨ ਹਜ਼ਮ ਆਉਂਦੀਆਂ, ਉਹ ਜਹਾਂਗੀਰ ਦੇ ਕੰਨ ਵੀ ਭਰਦੇ ਸਨ। ਔਰ ਇੱਕ ਕਾਰਨ ਜੋ ਆਪਾਂ ਪਹਿਲਾਂ ਸਤਿਗੁਰੂ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਵਾਲੇ ਦਿਨ ਆਪ ਨਾਲ ਸਾਂਝਾ ਕੀਤਾ ਸੀ, ਜਿਹੜੇ ਲਾਹੌਰ ਦੇ ਰਹਿਣ ਵਾਲੇ ਬੜੇ ਵੱਡੇ ਕਵੀ ਸਨ, ਕਾਨਾ ਛੱਜੂ ਪੀਲੂ ਅਤੇ ਸ਼ਾਹ ਹੁਸੈਨ, ਉਹ ਸਤਿਗੁਰੂ ਜੀ ਨੂੰ ਕਹਿੰਦੇ ਸਨ ਕਿ ਸਾਡੀ ਬਾਣੀ ਲਿਖਾਓ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਸਾਡਾ ਵੀ ਦੁਨੀਆਂ 'ਚ ਨਾਂ ਰਹਿ ਜਾਏ। ਅਤੇ ਪੰਜਵੇਂ ਪਾਤਸ਼ਾਹ ਜੀ ਨੇ ਜਦੋਂ ਉਹਨਾਂ ਦੇ ਬੋਲ ਸੁਣੇ, ਉਹਨਾਂ ਦਾ ਕਲਾਮ ਸੁਣਿਆ, ਉਹਨਾਂ ਦੇ ਸ਼ਬਦ ਸੁਣੇ, ਅਤੇ ਉਹ ਗੁਰਮਤ ਦੇ ਅਨੁਕੂਲ ਨਹੀਂ ਸਨ, ਹਉਮੈ ਵਾਲੇ ਨੇ। ਕਾਨਾ ਕਹਿੰਦਾ ਸੀ ਉਹੀ ਰੇ ਮੈਂ ਉਹੀ ਰੇ, ਪੰਜਵੇਂ ਪਾਤਸ਼ਾਹ ਕਹਿੰਦੇ ਬਸ ਮੈਂ ਤਾਂ ਕਹਿਣਾ, ਅਸੀਂ ਤਾਂ ਕਹਿਣਾ ਸਭ ਤੂੰ ਹੀ ਰੇ, ਸਭ ਤੂੰ ਹੀ ਰੇ, ਅਤੇ ਤੂੰ ਕਹਿਣਾ ਮੈਂ ਉਹੀ ਹਾਂ, ਇਹ ਤੂੰ ਦੀ ਅਤੇ ਮੈਂ ਦੀ ਗੱਲ ਇਹ ਸਾਨੂੰ ਭਾਉਂਦੀ ਨਹੀਂ ਹੈ। ਉਹ ਵੀ ਸਤਿਗੁਰੂ ਮਹਾਰਾਜ ਜੀ ਦੇ ਵਿਰੋਧੀ ਹੀ ਸਨ ਕਿ ਸਾਡੀ ਬਾਣੀ ਵਿੱਚ ਲਿਖਾਈ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਭਗਤ ਸਾਹਿਬਾਨਾਂ ਦੀ ਬਾਣੀ ਹੈ, ਗੁਰੂ ਪਾਤਸ਼ਾਹਾਂ ਦੀ ਬਾਣੀ ਹੈ, ਭੱਟ ਸਾਹਿਬਾਨਾਂ ਦੇ ਸਵੱਈਏ ਨੇ, ਕੇਵਲ ਉਹ ਬਾਣੀ ਹੈ ਜਿਨ੍ਹਾਂ ਦੀ ਆਤਮਿਕ ਅਵਸਥਾ ਵਿਦੇਹ ਮੁਕਤ ਸੀ, ਜਿਹੜੇ ਸੱਚਖੰਡ ਪਹੁੰਚ ਗਮਤਾ ਰੱਖਦੇ ਸਨ, ਜਿਹੜੇ ਅਕਾਲ ਪੁਰਖ ਵਾਹਿਗੁਰੂ ਦੇ ਅੰਦਰ ਅਭੇਦ ਸਨ। ਇੱਕ ਜ਼ਿਕਰ ਆਉਂਦਾ ਹੈ, ਸਤਿਗੁਰੂ ਜੀ ਦੇ ਪਾਸ ਸੂਰਦਾਸ ਜੀ ਆਏ, ਉਹਨਾਂ ਨੇ ਆ ਕੇ ਨਮਸਕਾਰ ਕੀਤੀ, ਗੁਰਦੇਵ ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ ਸੂਰਦਾਸ ਜੀ ਤੁਸੀਂ ਵੀ ਬਾਣੀ ਉਚਾਰੋ, ਤੁਸੀਂ ਵੀ ਆਪਣੇ ਮੁੱਖ ਤੋਂ ਸ਼ਬਦ ਉਚਾਰੋ, ਹੋਰ ਭਗਤਾਂ ਨੇ ਉਚਾਰਨ ਕੀਤੀ ਹੈ। ਅਤੇ ਸੂਰਦਾਸ ਜੀ ਨੇ ਕੇਵਲ ਇੰਨੀ ਹੀ ਪੰਗਤੀ ਪੜ੍ਹੀ ਸੀ, ਸ਼ਾੜ ਮਨ ਹਰ ਵਿਮੁੱਖਨ ਕੋ ਸੰਗ, ਇੰਨੀ ਪੰਗਤੀ ਪੜ੍ਹੀ ਅਤੇ ਉਸਦੀ ਸੁਰਤੀ ਪ੍ਰਭੂ ਦੇ ਅੰਦਰ ਲੱਗ ਗਈ, ਇਕਾਗਰ ਹੋ ਕੇ ਧਿਆਨ ਦੇ ਅੰਦਰ ਬੈਠ ਗਿਆ। ਪੰਜਵੇਂ ਗੁਰਦੇਵ ਮਹਾਰਾਜ ਡੀਕਦੇ ਰਹੇ, ਅੱਗੇ ਸ਼ਬਦ ਉਚਾਰੇਗਾ, ਪੂਰਾ ਕਰਾਂਗੇ। ਸਮਾਂ ਲੰਘਦਾ ਗਿਆ, ਘੜੀ ਲੰਘੀ, ਦੋ ਘੜੀ ਲੰਘੀ, ਤਿੰਨ ਘੜੀਆਂ ਲੰਘੀਆਂ, ਲਾਂਗਰੀ ਸਿੱਖ ਨੇ ਆ ਕੇ ਬੇਨਤੀ ਕੀਤੀ, ਮਹਾਰਾਜ ਭੋਜਨ ਪ੍ਰਸ਼ਾਦਾ ਤਿਆਰ ਹੋ ਗਿਆ ਹੈ, ਪੰਗਤਾਂ ਲੱਗੀਆਂ, ਸੰਗਤਾਂ ਡੀਕਦੀਆਂ ਨੇ, ਆਪ ਆ ਕਰਕੇ ਸਜੋ, ਸੰਗਤ ਵੀ ਭੋਜਨ ਸਕੇ। ਭਾਈ ਗੁਰਦਾਸ ਸਾਹਿਬ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਮਹਾਰਾਜ, ਇਹ ਸ਼ਬਦ ਪੂਰਾ ਨਹੀਂ ਹੋਇਆ, ਹੁਣ ਇੱਕੋ ਹੀ ਤਾਂ ਪੰਗਤੀ ਲਿਖੀ ਗਈ ਹੈ। ਤਾਂ ਪੰਜਵੇਂ ਪਾਤਸ਼ਾਹ ਜੀ ਨੇ ਆਪਣੀ ਰਸਨਾ ਤੋਂ ਮਹੱਲਾ ਪੰਜਵਾਂ ਸੂਰਦਾਸ ਜੀ ਕਹਿ ਕੇ ਸਿਰਲੇਖ ਲਿਖਿਆ ਹੋਇਆ, ਅਗਲਾ ਸ਼ਬਦ ਉਚਾਰ ਦਿੱਤਾ, ਹਰ ਕੇ ਸੰਗ ਬਸੇ ਹਰ ਲੋਕ, ਇਹ ਪੂਰਾ ਸ਼ਬਦ ਉਚਾਰ ਕਰਕੇ ਭਾਈ ਗੁਰਦਾਸ ਜੀ ਨੂੰ ਕਹਿੰਦੇ ਇਹ ਅਸੀਂ ਸੂਰਦਾਸ ਜੀ ਨੂੰ ਸੁਰੋਪਾਓ ਦੇ ਕਰਕੇ ਨਿਵਾਜਿਆ ਹੈ। ਅਭੇਦਤਾ ਜਣਾਈ ਹੈ ਕਿ ਗੁਰੂ ਦੇ ਅੰਦਰ ਅਤੇ ਸਤਿਗੁਰੂ ਜੀ ਦੀ ਬਾਣੀ ਉਚਾਰਨ ਵਾਲੇ ਭਗਤਾਂ ਦੇ ਅੰਦਰ ਕੋਈ ਭੇਦ ਨਹੀਂ ਹੈ। ਗੁਰ ਅਰਜਨ ਪ੍ਰਤੱਖ ਹਰ, ਜੇ ਸਤਿਗੁਰੂ ਅਰਜਨ ਦੇਵ ਹਰੀ ਦਾ ਰੂਪ ਨੇ ਅਤੇ ਗੁਰੂ ਸਾਹਿਬਾਨਾਂ ਦੇ ਬਰਾਬਰ ਬੈਠੇ ਹੋਏ ਭਗਤ ਸਾਹਿਬਾਨ ਵੀ, ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ, ਇੱਕੋ ਹੀ ਰੂਪ ਹਨ, ਜੈਸਾ ਸੁਭਾਅ ਸਤਿਗੁਰੂ ਜੀ ਦਾ ਹੈ ਤੈਸਾ ਸੁਭਾਅ ਰੱਬ ਦਾ ਹੈ, ਤੈਸਾ ਸੁਭਾਅ ਭਗਤ ਸਾਹਿਬਾਨਾਂ ਦਾ ਹੈ। ਇਸੇ ਲਈ ਉਹਨਾਂ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਦਰਜ ਕੀਤਾ ਗਿਆ ਹੈ। ਖਿਆਲ ਕਰਿਓ, ਹੁਣ ਪੰਜਵੇਂ ਪਾਤਸ਼ਾਹ ਸਤਿਗੁਰੂ ਮਹਾਰਾਜ ਜੀ ਸਰਬ ਕਲਾ ਸਮਰੱਥ ਨੇ, ਸਤਿਗੁਰੂ ਜੀ ਦੇ ਅੰਦਰ ਕੋਈ ਸ਼ਕਤੀ ਦਾ ਘਾਟਾ ਨਹੀਂ, ਸਤਿਗੁਰੂ ਜੀ ਦੇ ਅੰਦਰ ਕੋਈ ਪਾਵਰ ਦੀ ਕਮੀ ਨਹੀਂ, ਉਹ ਰੱਬੀ ਕਵੀ ਨੇ ਜਿਨ੍ਹਾਂ ਦੀ ਬਾਣੀ ਨੂੰ ਪੜ੍ਹ ਕਰਕੇ ਸੰਸਾਰ ਦੇ ਲੋਕਾਂ ਦੀ ਕਲਿਆਣ ਹੋ ਜਾਂਦੀ ਹੈ। ਐਸੇ ਸਤਿਗੁਰੂ ਮਹਾਰਾਜ ਚਾਹੁੰਦੇ ਤਾਂ ਇੱਕ ਬਚਨ ਦੇ ਨਾਲ ਹਿੰਦੁਸਤਾਨ ਦੇ ਬਾਦਸ਼ਾਹ ਦਾ ਤਖਤ ਉਹ ਤਾਜ ਫਨਾ ਕਰ ਸਕਦੇ ਸਨ, ਪਰ ਸਤਿਗੁਰੂ ਮਹਾਰਾਜ ਜੀ ਨੇ ਪ੍ਰਭੂ ਦਾ ਭਾਣਾ ਮੰਨਿਆ, ਉਹਦੀ ਰਜ਼ਾ ਦੇ ਅੰਦਰ ਰਹੇ। ਸਤਿਗੁਰੂ ਜੀ ਦੇ ਇਤਿਹਾਸ ਦੇ ਵਿੱਚ ਬੇਅੰਤ ਪ੍ਰਕਾਰ ਦੀਆਂ ਘਟਨਾਵਾਂ ਆਉਂਦੀਆਂ ਨੇ। ਇੱਕ ਜ਼ਿਕਰ ਆਉਂਦਾ ਹੈ ਕਾਬਲ ਦੇ ਅੰਦਰ, ਕਾਬਲ ਦਾ ਜੋ ਸਰਦਾਰ ਹੈ ਉਹਦਾ ਇੱਕ ਅੰਗ ਰੱਖਕ ਹੈ ਸਿੱਖ, ਉਹਦਾ ਨਾਂ ਹੈ ਇਤਿਹਾਸ ਦੇ ਅੰਦਰ ਭਾਈ ਤਲੋਕਾ। ਭਾਈ ਤਲੋਕਾ ਸ਼ਸਤਰ ਪੜ੍ਹ ਕੇ ਉਹਦੇ ਨਾਲ ਫੌਜ ਦੇ ਅੰਦਰ ਉਸ ਦੇ ਨਾਲ ਰਹਿੰਦਾ ਹੈ, ਨੌਕਰੀ ਕਰਦਾ ਹੈ ਅਤੇ 5 ਰੁਪਈਏ ਉਸਨੂੰ ਰੋਜ਼ੀਨਾ ਮਿਲਦਾ ਹੈ, ਤਨਖਾਹ ਮਿਲਦੀ ਹੈ। ਉਹ 5ਵੇਂ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ, ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ 'ਤੇ ਆ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਦੂਰ ਦੇਸ਼ ਤੋਂ ਆਇਆ ਹਾਂ ਅਤੇ ਛੇਤੀ ਛੇਤੀ ਸਾਨੂੰ ਵਕਤ ਨਹੀਂ ਮਿਲਦਾ ਆਉਣ ਦਾ, ਲੰਬੇ ਸਮੇਂ ਬਾਅਦ ਹੀ ਕਦੇ ਸਬੱਬ ਬਣਦਾ ਹੈ, ਆਪ ਕਿਰਪਾ ਕਰੋ ਮਹਾਰਾਜ, ਮੈਨੂੰ ਵੀ ਉਪਦੇਸ਼ ਦੇਵੋ, ਮੈਨੂੰ ਵੀ ਰਹਿਮਤਾਂ ਕਰੋ, ਜਿਸ ਉਪਦੇਸ਼ ਨੂੰ ਕਮਾ ਕਰਕੇ ਮੇਰੀ ਕਲਿਆਣ ਹੋ ਜਾਵੇ, ਮੇਰਾ ਵੀ ਸੰਸਾਰ ਤੋਂ ਉਧਾਰ ਹੋ ਜਾਵੇ, ਕਿਵੇਂ ਨਾ ਕਿਵੇਂ ਮੇਰਾ ਆਤਮਿਕ ਜੀਵਨ ਸੁਖਾਲਾ ਹੋਵੇ, ਮੈਂ ਵੀ ਆਨੰਦ ਸਰੂਪ ਨੂੰ ਮਾਣ ਸਕਾਂ। 5ਵੇਂ ਗੁਰਦੇਵ ਪਾਤਸ਼ਾਹ ਪੁੱਛਣ ਲੱਗੇ, ਭਾਈ ਸਿੱਖਾ ਕੀ ਕੰਮ ਕਰਦਾ ਹੈ, ਕੀ ਕਿਰਤ ਕਰਦਾ ਹੈ? ਕਹਿਣ ਲੱਗਿਆ, ਮਹਾਰਾਜ ਕਾਬਲ ਦੇ ਸੂਬੇਦਾਰ ਦਾ ਅੰਗ ਰੱਖਕ ਹਾਂ, ਬੋਡੀ ਗਾਰਡ ਹਾਂ, ਸ਼ਸਤਰ ਫੜ ਕੇ ਉਹਦੇ ਨਾਲ ਵਿਚਰਦਾ ਹਾਂ। ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ, ਭਾਈ ਸਿੱਖਾ ਜੀਵਾਂ 'ਤੇ ਦਇਆ ਕਰਨੀ ਗੁਰਮਤਿ ਦਾ ਆਸ਼ਾ ਹੈ, ਜੀ ਦਇਆ ਪ੍ਰਵਾਨ, ਜੀਵਾਂ 'ਤੇ ਦਇਆ ਕਰਨੀ ਹੈ, ਹਿੰਸਾ ਨਹੀਂ ਕਰਨੀ, ਜੀਵ ਨੂੰ ਮਾਰਨਾ ਨਹੀਂ, ਔਰ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਵੰਧ ਗੁਰੂ ਕੇ ਨਿਮਿਤ ਕੱਢਣਾ ਹੈ, ਔਰ ਵਕਤ ਮਿਲਦਿਆਂ ਹੀ ਪ੍ਰਭੂ ਦੇ ਨਾਮ ਅੰਦਰ ਸਿਮਰਨ ਅੰਦਰ ਜੁਮੜਨਾ ਹੈ, 24 ਘੰਟਿਆਂ ਦੇ ਵਿੱਚੋਂ 2.5 ਘੰਟੇ ਦਸਵੰਧ ਸਮੇਂ ਦਾ ਬਣਦਾ ਹੈ, ਇੰਨੀ ਕਿ ਯਾਦ ਵਾਹਿਗੁਰੂ ਦੇ ਚਿੰਤਨ ਕਰਦਿਆਂ ਜ਼ਰੂਰ ਗੁਜ਼ਰ ਜਾਵੇ, ਅਤੇ ਕਿਸੇ ਦਾ ਹੱਕ ਨਹੀਂ ਮਾਰਨਾ, ਗਰੀਬ 'ਤੇ ਅੱਤਿਆਚਾਰ ਨਹੀਂ ਕਰਨਾ, ਕਿਸੇ ਮਜ਼ਲੂਮ ਨਾਲ ਵਧੀਕੀ ਨਹੀਂ ਕਰਨੀ, ਗੁਰੂ ਗੁਰੂ ਜਪਣਾ ਹੈ, ਹੱਕ ਹਲਾਲ ਦੀ ਕਮਾਈ ਕਰਦਿਆਂ ਹੋਇਆਂ, ਕਿਰਤ ਵਿਰਤ ਕਰਦਿਆਂ ਹੋਇਆਂ ਗੁਰੂ ਤੇਰੇ ਸਹਾਈ ਹੋਵੇਗਾ। ਇਸ ਤਰ੍ਹਾਂ ਦੇ ਬਚਨ 5ਵੇਂ ਪਾਤਸ਼ਾਹ ਨੇ ਕਿਹਾ ਹੈ। ਕਹਿਣ ਲੱਗਿਆ, ਮਹਾਰਾਜ ਸਤ ਬਚਨ, ਸਤਿਗੁਰੂ ਜੀ ਦੇ ਬਚਨ ਮੰਨੇ, ਆਪਣੇ ਦੇਸ਼ ਵਾਪਸ ਪਰਤ ਗਿਆ ਅਤੇ ਬਾਦਸ਼ਾਹ ਦੇ ਨਾਲ ਰਹਿੰਦਾ ਹੈ, ਸ਼ਸਤਰਧਾਰੀ ਹੈ, ਘੋੜ ਸਵਾਰ ਹੈ। ਇੱਕ ਦਿਨ ਜੰਗਲ ਵੇਲਿਆਂ 'ਚ ਜਾ ਰਹੇ ਸਨ, ਅੱਗੋਂ ਦੀ ਇੱਕ ਮਿਰਗ ਹਿਰਨੀ ਨਿਕਲੀ ਅਤੇ ਬਾਦਸ਼ਾਹ ਕਹਿਣ ਲੱਗਿਆ, ਭਾਈ ਤਲੋਕਿਆ ਇਹ ਸ਼ਿਕਾਰ ਨਹੀਂ ਜਾਣਾ ਚਾਹੀਦਾ। ਉਹਨੇ ਆਪਣਾ ਘੋੜਾ ਭਜਾਇਆ ਤੇਜ਼ ਰਫਤਾਰ ਨਾਲ, ਨੇੜੇ ਕਰਕੇ ਤਲਵਾਰ ਮਿਆਨ 'ਚੋਂ ਧੋਈ ਅਤੇ ਜਦੋਂ ਉਸਦੇ ਛੱਡੀ, ਉਹਦਾ ਪੇਟ ਚਾਕ ਹੋ ਗਿਆ। ਉਹ ਹਿਰਨੀ ਜਿਹੜੀ ਮਿਰਗਣੀ ਸੀ ਉਹ ਗਰਭਵਤੀ ਸੀ, ਉਹਦੇ ਪੇਟ 'ਚੋਂ 2 ਮਾਸੂਮ ਬੱਚੇ ਨਿਕਲੇ, ਅੱਖਾਂ ਦੇ ਸਾਹਮਣੇ ਤੜਫ ਤੜਫ ਕਰਕੇ ਮਰ ਗਏ। ਤਲੋਕੇ ਦੇ ਹਿਰਦੇ 'ਚ ਡਾਢਾ ਵੈਰਾਗ ਆ ਗਿਆ, ਮਨਾ ਤਾਂ ਪਾਪ ਕਰ ਲਿਆ, ਹਰਨੀ ਦਾ ਸ਼ਿਕਾਰ ਤਾਂ ਖੇਡ ਲਿਆ, ਉਹ 2 ਮਾਸੂਮ ਬੱਚੇ ਮਰ ਗਏ ਨੇ ਤੜਫ ਤੜਫ ਕੇ, ਜਿਨ੍ਹਾਂ ਅਜੇ ਜਨਮ ਨਹੀਂ ਸੀ ਲਿਆ। ਸਤਿਗੁਰੂ ਜੀ ਨੇ ਤੇ ਕਿਹਾ ਸੀ ਜੀਵਾਂ 'ਤੇ ਦਇਆ ਕਰਨੀ ਹੈ, ਇਹ ਤਾਂ ਮੇਰੇ ਕੋਲ ਪਾਪ ਹੋ ਗਿਆ, ਬੜਾ ਪਸ਼ਚਾਤਾਪ ਕਰਨ ਲੱਗ ਗਿਆ, ਹਿਰਦਾ ਦੁਖੀ ਹੋਇਆ, ਮਨ ਵਿੱਚ ਸੋਚਣ ਲੱਗ ਗਿਆ ਕਿ ਮੈਂ ਹੁਣ ਸ਼ਸਤਰ ਧਾਰਨ ਕਰਨਾ ਛੱਡ ਦੇਵਾਂ। ਫਿਰ ਮਨ 'ਚ ਸੋਚਿਆ, ਜੇ ਮੈਂ ਸ਼ਸਤਰ ਛੱਡ ਦਿੱਤਾ ਮੇਰੀ ਨੌਕਰੀ ਚਲੀ ਜਾਏਗੀ, ਮੇਰੀ ਤਨਖਾਹ, ਮੇਰਾ ਰਜ਼ੀਨਾ ਬੰਦ ਹੋ ਜਾਏਗਾ, ਮੇਰੇ ਪਰਿਵਾਰ ਦਾ ਗੁਜ਼ਰ ਬਸਰ ਕਿਵੇਂ ਹੋਏਗਾ। ਮਨ ਵਿੱਚ ਸੋਚਣ ਲੱਗ ਗਿਆ ਕਿ ਸ਼ਸਤਰ ਨਾ ਹੈ ਤਾਂ ਤੇ ਸ਼ਸਤਰ ਨਾ ਹੈ ਅਬ ਧਾਰੋਂ, ਸ਼ਸਤਰ ਧਾਰਤ ਹੋਤ ਉਪਦਰਵ। ਕਹਿਣ ਲੱਗਿਆ ਵੀ ਜੇ ਮੈਂ ਧਾਰਾਂਗਾ ਤਾਂ ਤੇ ਨਹੀਂ ਤਲਵਾਰ ਕੋ ਧਾਰੂੰ, ਵੀ ਹੁਣ ਮੈਂ ਤਲਵਾਰ ਨਹੀਂ ਪਹਿਨਣੀ, ਜੇ ਪਹਿਰੂੰਗਾ ਹੋਤ ਜੀਵ ਘਾਟਾ ਅਤੇ ਜੀਵ ਮਰੇਗਾ ਹੀ ਕੋਈ। ਇਸ ਤਰ੍ਹਾਂ ਦੀ ਵਿਚਾਰ ਕਰਕੇ ਕਾਠ ਤਲਵਾਰ ਮਿਆਨ ਮਹਿ ਧਾਰੀ, ਲੋਹ ਮੂਠ ਅਤੇ ਸੰਗ ਸਵਾਰੀ, ਗੁਰੂ ਬਿਲਾਸ ਦੇ ਅੰਦਰ ਵਿੱਚ ਨਾਉਂਦੇ ਨੇ। ਕਹਿੰਦੇ ਕਾਠ ਦੀ ਲੱਕੜ ਦੀ ਤਲਵਾਰ ਬਣਾ ਲਈ, ਮਿਆਨ ਦੇ ਵਿੱਚ ਪਾ ਲਈ, ਉੱਤੇ ਲੋਹੇ ਦੀ ਮੁੱਠ ਨਾਲ ਸਵਾਰ ਲਈ ਅਤੇ ਬਾਦਸ਼ਾਹ ਦੇ ਨਾਲ ਰਹਿੰਦਾ ਹੈ, ਨੌਕਰੀ ਕਰਦਾ ਹੈ, ਜੌਬ ਕਰਦਾ ਹੈ। ਅਤੇ ਈਰ ਖਾਲੂ ਦੁਨੀਆਂ ਦੇ ਵਿੱਚ ਅੱਜ ਹੀ ਨਹੀਂ, ਇਹ ਆਦਿਕਾਲ ਤੋਂ ਚੱਲੇ ਆਇਆ ਹੈ, ਈਰਖਾ ਦੁਨੀਆਂ ਦੇ ਤਖ਼ਤ 'ਤੇ ਬਹੁਤ ਹੈ। ਕਿਸੇ ਈਰ ਖਾਲੂ ਨੂੰ ਪਤਾ ਲੱਗ ਗਿਆ ਕਿ ਭਾਈ ਤਲੋਕੇ ਦੇ ਕੋਲ ਲੱਕੜ ਦੀ ਤਲਵਾਰ ਹੈ, ਉਹਨੇ ਜਾ ਕਰਕੇ ਹੁਕਮਰਾਨ ਦੇ ਕੋਲ ਚੁਗਲੀ ਕਰਤੀ, ਦੂਤੀ ਕਰਤੀ ਕਿ ਜਿਹੜਾ ਤੁਹਾਡਾ ਅੰਗ ਰੱਖਕ ਹੈ ਭਾਈ ਤਲੋਕਾ, ਉਹਦੇ ਕੋਲ ਲੱਕੜ ਦੀ ਤਲਵਾਰ ਹੈ ਅਤੇ ਲੱਕੜ ਦੀ ਤਲਵਾਰ ਦੇ ਨਾਲ ਤੁਹਾਡੇ ਨਾਲ ਉਹ ਵਿਸ਼ਵਾਸਘਾਤ ਕਰੇਗਾ, ਜੇ ਕਦੇ ਮੌਕਾ ਬਣ ਗਿਆ, ਵਕਤ ਬਣ ਗਿਆ, ਕਦੇ ਤੁਹਾਨੂੰ ਬਾਹਰ ਅੰਦਰ ਜਾਂਦਿਆਂ ਹੋਇਆ ਦੁਸ਼ਮਣ ਮਿਲ ਪਿਆ, ਜਿਹਦੇ ਕੋਲ ਲੱਕੜ ਦੀ ਤਲਵਾਰ ਹੈ ਉਹ ਤੁਹਾਡੀ ਰਾਖੀ ਕਿਵੇਂ ਕਰੇਗਾ। ਉਸ ਦੇ ਤਾਂ ਹੀ ਜਿਹੜਾ ਉਹ ਬਾਦਸ਼ਾਹ ਹੈ ਕਾਬਲ ਦਾ ਕਹਿਣ ਲੱਗਿਆ ਵੀ ਭਾਈ ਤੂੰ ਜਿਹੜੀ ਇਹ ਸ਼ਿਕਾਇਤ ਲਾਉਣਾ ਹੈ ਇਹਨੂੰ ਦਰੁਸਤ ਕਰ ਲੈ। ਕਹਿਣ ਲੱਗਿਆ ਮੈਂ ਬਿਲਕੁਲ ਸੱਚ ਕਹਿਣਾ। ਬਾਦਸ਼ਾਹ ਕਹਿਣ ਲੱਗਿਆ ਭਾਈ ਸਰਦਾਰ ਤਲੋਕਾ ਨੇ ਕਿਹਾ ਵੀ ਸਰਦਾਰ ਤਲੋਕਾ ਸਿੰਘ ਮੇਰੇ ਕੋਲ ਅੱਜ ਦਾ ਨੌਕਰੀ ਨਹੀਂ ਕਰਦਾ, ਬਹੁਤ ਵਰਿਆਂ ਤੋਂ ਲੈ ਕਰਕੇ ਉਹ ਮੇਰਾ ਪੂਰਾ ਵਿਸ਼ਵਾਸ ਪਾਤਰ ਹੈ। ਮੈਂ ਕਿਸੇ 'ਤੇ ਹੋਰ ਤਾਂ ਭਲਾਂ ਦੀ ਨਿਸ਼ਚਾ ਨਾ ਕਰਾਂ ਪਰ ਮੈਨੂੰ ਉਸ ਸਿੱਖ ਦੇ ਉੱਤੇ ਪੂਰਾ ਵਿਸ਼ਵਾਸ ਹੈ। ਪਰ ਜਿਹੜੇ ਸੁਗਲਖੋਰ ਹੁੰਦੇ ਆ ਨਾ ਸਿਆਣੇ ਕਹਿੰਦੇ ਚੁੱਕਣਾ ਜਿਹੜੀ ਆ ਨਾ ਪੱਥਰਾਂ ਨੂੰ ਪਾੜ ਦਿੰਦੀ ਹੈ, ਬੜੀ ਭੈੜੀ ਹੁੰਦੀ ਹੈ। ਇਹਨਾਂ ਚੁੱਕਿਆ ਬਾਦਸ਼ਾਹ ਨੂੰ, ਕਹਿਣ ਲੱਗਿਆ ਜੀ ਜਿਹੜੀ ਮਰਜ਼ੀ ਸਜ਼ਾ ਦੇ ਦਿਓ ਸਭਾ 'ਚ ਖੜਾ ਕਰਕੇ ਭਲਾਂ ਦੀ, ਜੇ ਉਹਦੀ ਤਲਵਾਰ ਲੱਕੜ ਦੀ ਨਾ ਨਿਕਲੀ ਤਾਂ। ਹੁਣ ਬਾਦਸ਼ਾਹ ਦੇ ਅੰਦਰ ਹੀਆਂ ਨਹੀਂ ਪੈਂਦਾ ਵੀ ਕਹਿ ਦੇ ਭਾਈ ਤਲੋਕੇ ਨੂੰ ਤਲਵਾਰ ਚੈੱਕ ਕਰਾ। ਕਈ ਦਿਨ ਗੁਜ਼ਰ ਗਏ, ਉੱਧਰ ਚੁਗਲਖੋਰ ਦੇ ਅੰਦਰ ਈਰਖਾ ਦੀ ਅੱਗ ਬਲਦੀ ਕਾਹਲੀ ਪਈ ਹੋਈ ਹੈ, ਕਿਵੇਂ ਨਾ ਕਿਵੇਂ ਕਰਾਂ ਉਹਨੂੰ ਮੈਂ ਨੌਕਰੀ ਤੋਂ ਕਢਾ ਦੇਵਾਂ। ਕਿਉਂਕਿ ਸੰਸਾਰ ਦੇ ਲੋਕ ਜਿਹੜੇ ਨੇ ਨਾ ਆਪਣੇ ਦੁੱਖ ਤੋਂ ਇੰਨੇ ਦੁਖੀ ਨਹੀਂ ਹੁੰਦੇ ਜਿੰਨੇ ਦੂਸਰੇ ਦਾ ਸੁੱਖ ਦੇਖ ਕਰਕੇ ਦੁਖੀ ਹੁੰਦੇ ਨੇ। ਇਹ ਹੀ ਮਿਟਾਉਣ ਵਾਸਤੇ ਆਪਾਂ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੁਬਾਰਕ ਚਰਨ ਪਰਸਦੇ ਹਾਂ ਸਤਸੰਗੀਓ। ਇਸੇ ਲਈ ਗੁਰੂ ਸਾਹਿਬ ਜੀ ਦੇ ਅੱਗੇ ਆਪਾਂ ਜੋਦੜੀਆਂ ਕਰਦੇ ਹਾਂ, ਮਹਾਰਾਜ ਇਹ ਈਰਖਾ ਦੀ ਅੱਗ ਤੋਂ ਸਾਨੂੰ ਦੁਬਧਾ ਦੂਰ ਕਰੋ, ਲਿਵ ਲਾਏ ਹਰ ਨਾਮੈ ਕੀ ਹੋਵੋ ਜੋੜੀ, ਗੁਰਮੁਖ ਬੈਠੋ ਸਫਾ ਵਿਛਾਏ। ਇਸੇ ਲਈ ਪਾਤਸ਼ਾਹ ਦੇ ਦਰ 'ਤੇ ਸਫਾ ਵਿਛਾ ਕਰਕੇ ਸਿੱਖ ਬੈਠਦੇ ਆ। ਹੋਇਆ ਕਿ ਕਈ ਦਿਨ ਬਤੀਤ ਹੋਏ, ਚੁਗਲਖੋਰ ਨੇ ਫਿਰ ਦੁਬਾਰਾ ਗੱਲ ਕੀਤੀ। ਬਾਦਸ਼ਾਹ ਨੇ ਸੋਚਿਆ ਕੋਈ ਸਕੀਮ ਬਣਾਈਏ, ਕੋਈ ਢੰਗ ਬਣਾਈਏ। ਤਾਂ ਇੱਕ ਦਿਨ ਉਹਨੇ ਸਭਾ ਦੇ ਅੰਦਰ ਬੈਠਿਆਂ ਬੈਠਿਆਂ ਬਾਦਸ਼ਾਹ ਨੇ ਕਿਹਾ ਆਪਣੇ ਨਾਲ ਦੇ ਨਿਕਟ ਵਰਤੀ ਕੋਲੇ ਬੈਠੇ ਹੋਏ ਨੂੰ ਵੀ ਭਾਈ ਆਪਣੀ ਤਲਵਾਰ ਬਾਦਸ਼ਾਹ ਕੱਢ ਕੇ ਕਹਿਣ ਲੱਗਿਆ ਵੇਖ ਮੇਰਾ ਸ਼ਸਤਰ ਫੌਲਾਦ ਦਾ ਬਣਿਆ ਹੋਇਆ, ਬੜੀ ਚੰਗੀ ਧਾਤੂ ਦਾ, ਅਤੇ ਇਹਦੀ ਧਾਰ ਦੇਖ, ਇੱਕ ਵਾਰੀ ਜਿੱਥੇ ਲੱਗ ਜਾਵੇ ਉਹ ਦੁਬਾਰੇ ਪਾਣੀ ਨਹੀਂ ਜੇ ਮੰਗਦਾ। ਅਤੇ ਨਾਲ ਦਾ ਨੇੜੇ ਬੈਠਾ ਅਹਿਲਕਾਰ ਕਹਿਣ ਲੱਗਿਆ ਬਾਦਸ਼ਾਹ ਸਹੀ ਹੈ, ਬਿਲਕੁਲ ਬਹੁਤ ਵਧੀਆ ਤੁਹਾਡਾ ਸ਼ਸਤਰ ਹੈ। ਕਹਿੰਦੇ ਭਾਈ ਤੂੰ ਵੀ ਦਿਖਾ ਆਪਣਾ ਸ਼ਸਤਰ। ਉਹਨੇ ਤਲਵਾਰ ਕੱਢੀ, ਉਹਨੇ ਵੀ ਦਿਖਾ ਦਿੱਤੀ। ਅਗਲੇ ਨੂੰ ਕਹਿਣ ਲੱਗੇ ਵੀ ਭਾਈ ਤੂੰ ਵੀ ਦਿਖਾ। ਅਤੇ ਜਦੋਂ ਇਉਂ ਵਾਰੀ ਵਾਰੀ ਅੱਗੇ ਭਾਈ ਤਲੋਕਾ ਬੈਠਾ ਅਖੀਰ 'ਤੇ, ਅਤੇ ਉਹਨੇ ਵੇਖਿਆ ਵੀ ਵਾਰੀ ਤਾਂ ਮੇਰੇ ਤਾਂ ਹੀ ਆ ਜਾਣੀ ਹੈ। ਹੁਣ ਉਹਦੇ ਵਿਰਾਗ 'ਚ ਹੰਝੂ ਆ ਗਏ ਨੇਤਰਾਂ 'ਚ, ਗਲ 'ਚ ਪੱਲਾ ਪਾਇਆ, ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ, ਦੋਏ ਕਰ ਜੋੜ ਕਰੋ ਅਰਦਾਸ, ਤੁਧ ਭਾਵੈ ਤਾਂ ਆਣਾ ਰਾਸ। ਦੀਨ ਦੁਨੀਆਂ ਦੇ ਮਾਲਕ ਅੱਗੇ ਉਹਨੇ ਅਰਦਾਸ ਕੀਤੀ, ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ, ਮੈਂ ਸੱਚੇ ਪਾਤਸ਼ਾਹ ਤੁਹਾਡਾ ਨਾਮ ਤਰੀਕ ਸਿੱਖ ਹਾਂ, ਅਤੇ ਤੁਹਾਡੇ ਚਰਨਾਂ ਦਾ ਮੈਂ ਓਟ ਆਸਰਾ ਤੱਕ ਲਿਆ। ਮਹਾਰਾਜ ਸੱਚੇ ਪਾਤਸ਼ਾਹ ਮੇਰੀ ਭਵੇਂ ਇੱਥੇ ਤਹੀਨ ਹੋ ਜਾਏ ਕੋਈ ਪਰਵਾਹ ਨਹੀਂ, ਪਰ ਸਿੱਖੀ ਦੀ ਊਣਤਾਈ ਨਹੀਂ ਹੋਣੀ ਚਾਹੀਦੀ, ਸਿੱਖੀ ਦੀ ਤੁਹੀਨ ਨਹੀਂ ਹੋਣੀ ਚਾਹੀਦੀ। ਇਸ ਭਰੀ ਹੋਈ ਕਚਹਿਰੀ ਦੇ ਵਿੱਚ ਕਦੇ ਇਹ ਨਾ ਗੱਲ ਉੱਡ ਜਾਵੇ ਕਿ ਇਹ ਗੁਰੂ ਕਾ ਸਿੱਖ ਸੀ ਅਤੇ ਬਾਦਸ਼ਾਹ ਨਾਲ ਧਰੋ ਕਮਾਉਂਦਾ ਸੀ, ਛਲ ਕਰਦਾ ਸੀ, ਲੱਕੜ ਦੀ ਤਲਵਾਰ ਲੈ ਕੇ ਨੌਕਰੀ ਕਰ ਰਿਹਾ ਸੀ। ਸਿੱਖ ਨੇ ਅਰਦਾਸ ਕੀਤੀ, ਗਲ 'ਚ ਪੱਲਾ ਪਾਇਆ ਹੈ, ਅੰਦਰੋਂ ਸਿਮਰਨ ਕਰ ਰਿਹਾ ਹੈ, ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਚੇਤੇ ਕਰ ਰਿਹਾ ਹੈ। ਅਤੇ ਜਦੋਂ ਭਾਈ ਤਲੋਕੇ ਦੀ ਵਾਰੀ ਆਈ, ਬਾਦਸ਼ਾਹ ਕਹਿਣ ਲੱਗਿਆ ਸਰਦਾਰ ਤਲੋਕਾ ਸਿੰਘ ਜੀ ਦਿਖਾਓ ਤੁਹਾਡੀ ਤਲਵਾਰ ਕਿਹਦੀ ਮੋਹਰ ਲੱਗੀ ਹੋਈ ਹੈ। ਅਤੇ ਤਲੋਕੇ ਦੇ ਕੰਠ ਭਰਿਆ ਹੋਇਆ, ਨੇਤਰਾਂ 'ਚ ਬਰਾਗ ਹੈ, ਅਤੇ ਅੱਗੋਂ ਕਹਿਣ ਲੱਗਿਆ ਬਾਦਸ਼ਾਹ ਦੇ ਤਾਈਂ, ਹੁਕਮਰਾਨ ਦੇ ਤਾਈਂ, ਕਿ ਬਾਦਸ਼ਾਹ ਸਲਾਮਤ ਮੇਰੀ ਤਲਵਾਰ 'ਤੇ ਗੁਰੂ ਦੀ ਮੋਹਰ ਲੱਗੀ ਹੋਈ ਹੈ, ਸਤਿਗੁਰੂ ਦੀ ਮੋਹਰ ਲੱਗੀ ਹੋਈ ਆ। ਉਹਨੇ ਕਿਹਾ ਵਿਖਾ ਸ਼ਾਸਤਰ ਕੈਸਾ ਹੈ। ਉਹਨੇ ਮੁੱਖ ਤੋਂ ਸਤਨਾਮ ਵਾਹਿਗੁਰੂ ਕਹਿ ਕੇ ਜਦੋਂ ਤਲਵਾਰ ਧੋਈ, ਬਿਜਲੀ ਵਾਂਗੂ ਲਿਸ਼ਕਦੀ ਹੋਈ ਫਲਾਦ ਦੀ ਤਿਆਰ ਤਲਵਾਰ ਜਿਹੜੀ, ਸਾਰੀ ਸਭਾ ਦੇਖ ਕੇ ਦੰਗ ਰਹਿ ਗਈ, ਬਾਦਸ਼ਾਹ ਦੇਖ ਕੇ ਦੰਗ ਰਹਿ ਗਿਆ, ਇਹੋ ਜਿਹਾ ਸ਼ਸਤਰ ਤਾਂ ਮੇਰੇ ਕੋਲ ਵੀ ਨਹੀਂ ਹੈ। ਹੈਰਾਨ ਹੋ ਗਿਆ ਜਿਹੜੇ ਬੰਦੇ ਨੇ ਚੁਗਲੀ ਕੀਤੀ ਸੀ, ਅੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਨਾ, ਉਹਨੂੰ ਬੁਲਾ ਕੇ ਭਰੀ ਸਭਾ 'ਚ ਮੂੰਹ ਕਲਾ ਕਰਤਾ, ਉਹਨੂੰ ਖੋਤੇ 'ਤੇ ਬਿਠਾ ਕੇ ਹਾਰ ਪਾਇਆ ਛਤਰਾਂ ਦਾ, ਅਤੇ ਦੇਸ਼ ਨਿਕਾਲਾ ਦੇ ਦਿੱਤਾ। ਸਤਿਗੁਰੂ ਅਰਜਨ ਦੇਵ ਮਹਾਰਾਜ ਆਪਣੇ ਸਿੱਖਾਂ ਦੀ ਪੈਜ ਇਉਂ ਰੱਖਦੇ ਆ। ਜਿਹੜੇ ਪੰਜਵੇਂ ਪਾਤਸ਼ਾਹ ਉਹ ਕਾਬਲ ਕਧਾਰ 'ਚ ਬੈਠਿਆਂ ਹੋਇਆਂ ਸਿੱਖਾਂ ਦੀ ਬੇਨਤੀ ਨੂੰ ਪ੍ਰਵਾਨ ਕਰ ਲੈਂਦੇ ਆ, ਅਤੇ ਪਿਰਥੀ ਚੰਦ ਨੂੰ ਕਦੇ ਪੰਜਵੇਂ ਪਾਤਸ਼ਾਹ ਮਹਾਰਾਜ ਦੁਰਕਾਰ ਸਕਦੇ ਸਨ? ਕਦੇ ਵੀ ਨਹੀਂ। ਪਰ ਉਹਦੇ ਅੰਦਰ ਈਰਖਾ ਦੀ ਅੱਗ ਬਲਦੀ ਸੀ, ਈਗੋ ਸੀ, कि मैं सतगुरु रामदास महाराज जी का वड्डा सपुत्र हाँ, मेरा इत्थे हक बनता है। गुरता गद्दी कोई दुनियावी शय नहीं सी। सतगुरु रामदास महाराज जी दे नाल भी झगड़ा चवेला पिरथी चंद ने किया सी। जदों गुरता दी दात छोटे साहबजादे नूं मिलन लगी तां चौथे पातशाह जी दे ओ मुबारक बचन ने तुरकी बाणी अंदर काहे पूत झगड़त हो संग बाप, जिनके जने बडीरे तिन हो तिन संग तवरत पाप। पुत्तर पिता दे नाल झगड़ा नहीं जे करीदा। पर चलो पिरथी चंद जिहड़ा अपने अकीदे ते अड़िया रहा, पर उहदे पल्ले कुछ नहीं जे पिया। पंजवें पातशाह सतगुरु महाराज जी लाहौर गए, जहांगीर बादशाह नाल मुलाकात होई, सवाल जवाब होए और जहांगीर बादशाह कहन लग्या तुहाडे खिलाफ मेरे कोले इस तरह दीआं शिकायतां आईआं कि तुहाडे इस माझे दे इलाके दे अंदर तुसीं चोरां नूं पनाह दिंदे हो। इत्थे बड़े बड़े चोर ठग ने, चोरियां हो रहीआं ने। इत्थों तिकर कि दिल्ली तों जदों बादशाह लाहौर आ रहा सी ना, चंदू ने बादशाह दे खजाने दे विच्चों चोरी करा दित्ती ते बादशाह नूं कह दिता जी माझे दे इलाके च चोर बहुत ने। जदों जहांगीर ने पुछया ऐसा क्यों, कहन लग्या चंदू कि इत्थे जिहड़े गुरु नानक देव जी दी पंजवीं गद्दी दे वारस श्री गुरु अर्जन देव रहिंदे ने, उह हमेशा चोरां नूं ते पनाह दिंदे ने। चोर उहनां दे कोले ते शरण ग्रहण करदे ने। खुसरो नूं भी उहनां ने पनाह दित्ती, खुसरो नूं धन दित्ता, जेब खर्ची दित्ती, अत्याद किस तरह दीआं अफदूरीआं गल्लां उन्हां कीतियां ने। तां जहांगीर बादशाह ने सतगुरु अर्जन देव महाराज जी नाल जदों बचन बलास कीते, ਉਹ ਅੰਦਰੋਂ ਹਿਰਦੇ 'ਚੋਂ ਤਾਂ ਮੰਨ ਗਿਆ ਕਿ ਇਹ ਅੱਲਾਹ ਦੇ ਖੁਦਾ ਦੀ ਬੰਦਗੀ ਵਾਲੇ ਫਕੀਰ ਨੇ। ਪਰ ਜਿਹੜਾ ਉਹਦੀ ਰਾਜਨੀਤੀ ਸੀ ਬਾਦਸ਼ਾਹ ਜਹਾਂਗੀਰ ਦੀ, ਤਵਸਵੀ ਲੋਕਾਂ ਨੂੰ ਔਰ ਜਿਹੜੇ ਸਨ ਸ਼ੇਖ ਸਰਹੰਦੀ ਵਰਗੇ, ਬੁਖਾਰੀ ਵਰਗੇ ਇਤਿਹਾਸਕ, ਉਹਨਾਂ ਦੀ ਖੁਸ਼ਾਮਦੀ ਕਰਨੀ, ਆਪਣੇ ਇਸਲਾਮ ਦੇ ਲੋਕਾਂ ਨੂੰ ਖੁਸ਼ ਰੱਖਣਾ, ਉਹ ਰਾਜਨੀਤਿਕ ਬੰਦੇ ਜਿਹੜੇ ਨਾ ਉਹਨਾਂ ਦੇ ਅੰਦਰ ਧਰਮ ਦਾ ਭਾਵ ਜਿਹੜਾ ਘੱਟ ਜਾਂਦਾ ਹੈ, ਘੱਟ ਜਾਂਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਰਹਿਮਤ ਕਰਨ ਰਹੁ ਵਿਚਾਰ, ਜਹਾਂਗੀਰ ਬਾਦਸ਼ਾਹ ਦਰਬਾਰ 'ਚੋਂ ਉੱਠ ਕੇ ਚਲਾ ਗਿਆ ਅਤੇ ਚੰਦੂ ਨੇ ਸਿਪਾਹੀ ਲਾ ਕਰਕੇ ਸਤਿਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕੈਦ ਖਾਨੇ 'ਚ ਬੰਦ ਕਰ ਲਿਆ, ਆਪਣੀ ਹਵੇਲੀ 'ਚ ਲੈ ਗਿਆ। ਵਾਰੀ ਵਾਰੀ ਸਤਿਗੁਰੂ ਮਹਾਰਾਜ ਜੀ ਨੂੰ ਇਹ ਜ਼ੋਰਾਵਰੀ ਕਹਿ ਰਿਹਾ ਕਿ ਮੇਰੀ ਬੇਟੀ ਦਾ ਰਿਸ਼ਤਾ ਕਬੂਲ ਕਰ ਲਓ, ਪ੍ਰਵਾਨ ਕਰ ਲਓ। ਪੰਜਵੇਂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਨਹੀਂ ਚੰਦੂ, ਇਹ ਕਦੇ ਵੀ ਕੁਰਬਾਨ ਨਹੀਂ ਹੋਏਗਾ। ਅਸੀਂ ਤੁਰਕੀ ਬਾਣੀ 'ਚ ਬੋਲ ਲਿਖੇ ਆ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ, ਸੰਗਤ ਦੇ ਅੰਦਰ ਰੱਬ ਵੱਸਦਾ ਹੈ। ਰੱਬ ਵਰਗੀ ਸੰਗਤ ਨੇ ਸਾਨੂੰ ਬੇਨਤੀ ਕਰਕੇ ਘੱਲੀ ਹੈ, ਉਹ ਅਸੀਂ ਪ੍ਰਵਾਨ ਕਰ ਲਈ ਹੈ, ਉਹ ਤੋਂ ਅਸੀਂ ਮੁਨਕਰ ਨਹੀਂ ਹੋਵਾਂਗੇ ਕਦੇ ਵੀ। ਸੰਗਤ ਦੇ ਅੰਦਰ ਰੱਬ ਵੱਸਦਾ ਹੈ, ਤਿੰਨ ਥਾਵਾਂ 'ਤੇ ਵਿਦਵਾਨਾਂ ਨੇ ਜ਼ਿਕਰ ਕਰਿਆ ਹੈ। ਪ੍ਰਭ ਜੀ ਵਸਾ ਹੈ, ਸਾਧ ਕੀ ਰਸਨਾ, ਘੱਟ ਘੱਟ ਮੈਂ ਹਰਜੂ ਵਸੈ ਸੰਤਨ ਕਹਿਓ ਪੁਕਾਰ। ਅਤੇ ਜੇ ਸੰਗਤ ਦੇ ਵਿੱਚ ਰੱਬ ਵੱਸਦਾ ਹੈ ਸਤਸੰਗੀਓ, ਫਿਰ ਕਿਤੇ ਸੰਗਤ ਦੇ ਕੋਲੋਂ ਬੰਦੇ ਨੂੰ ਅਪਸ਼ਬਦ ਨਹੀਂ ਸੁਣਨਾ ਚਾਹੀਦਾ, ਸੰਗਤ ਦੀ ਨਾਰਾਜ਼ਗੀ ਨਹੀਂ ਲੈਣੀ ਚਾਹੀਦੀ, ਸੰਗਤ ਦੀ ਤੁਹੀਨ ਨਹੀਂ ਕਰਨੀ ਚਾਹੀਦੀ, ਸੰਗਤ ਨੂੰ ਅਪਮਾਨ ਨਿਰਾਦਰ ਜੋਰ ਸ਼ਬਦਾਂ ਨਾਲ ਨਕਾਰਨਾ ਨਹੀਂ ਚਾਹੀਦਾ, ਕਿਉਂਕਿ ਸੰਗਤ ਦੇ ਅੰਦਰ ਰੱਬ ਵੱਸਦਾ ਹੈ। ਖਿਆਲ ਕਰਿਓ, ਜਿਹੜੀ ਖੇਤੀ ਪਾਣੀ ਤੋਂ ਬਗੈਰ ਸੁੱਕਦੀ ਹੋਵੇ, ਮਰਦੀ ਹੋਵੇ, ਉਹਨੂੰ ਪਾਣੀ ਲੱਗ ਜਾਵੇ ਤਾਂ ਹਰੀ ਹੋ ਜਾਂਦੀ ਹੈ। ਜਿਹੜੀ ਖੇਤੀ ਨੂੰ ਪਾਣੀ ਮਾਰ ਦੇਵੇ, ਉਹਨੂੰ ਦੁਨੀਆ ਦੀ ਤਾਕਤ ਕੋਈ ਬਚਾ ਨਹੀਂ ਸਕਦੀ। ਸੰਸਾਰ ਦੇ ਵਿਕਾਰਾਂ 'ਚ, ਵਿਸ਼ਿਆਂ 'ਚ, ਨਸ਼ਿਆਂ 'ਚ, ਈਰਖਾ ਦੀ ਅੱਗ 'ਚ ਬਲਦਾ ਸੜਦਾ ਮਨੁੱਖ ਗੁਰੂ ਨਾਨਕ ਪਾਤਸ਼ਾਹ ਦੀ ਸੰਗਤ 'ਚ ਆ ਜਾਵੇ ਅਤੇ ਸੰਗਤ ਰੂਪੀ ਜਲ ਨਾਲ ਉਹ ਹਰਿਆ ਭਰਿਆ ਹੋ ਜਾਏਗਾ, ਅਤੇ ਜੇ ਸੰਗਤ ਦੀ ਮਾਰ ਪੈ ਜਾਏ ਉਹਨੂੰ ਦੁਨੀਆ ਦੀ ਕੋਈ ਤਾਕਤ ਬਚਾ ਨਹੀਂ ਦੇ ਸਕਦੀ, ਉਹਨੂੰ ਰੱਖਿਆ ਨਹੀਂ ਕਰ ਸਕਦੀ ਕੋਈ। ਹੁਣ ਚੰਦੂ 'ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬੋਲ ਬਲਾਸ ਬਚਨ ਹੋ ਰਿਹਾ, ਚੰਗੂ ਜਿਹੜਾ ਚੰਦੂ ਤਤਕਾਰ ਕਰਦਾ ਹੈ। ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਕਹਿਣ ਲੱਗਿਆ ਦੰਡ ਭਰੋ। ਜਹਾਂਗੀਰ ਮਕਾਲਫ ਨੇ ਇਹ ਵੀ ਲਿਖਿਆ ਹੈ ਕਿ ਮਕਾਲਫ ਲੈਂਦਾ ਹੈ, ਜਹਾਂਗੀਰ ਨੇ ਵੀ ਸਤਿਗੁਰੂ ਨੂੰ ਕਿਹਾ ਦੰਡ ਭਰੋ। ਪੰਜਵੇਂ ਪਾਤਸ਼ਾਹ ਨੇ ਕਿਹਾ ਕਿਉਂ, ਦੰਡ ਚੋਰ ਭਰਦੇ ਆ, ਡਾਕੂ ਭਰਦੇ ਆ, ਜਿਹੜੇ ਲੋਕ ਠੱਗੀਆਂ ਠੋਰੀਆਂ ਕਰਦੇ ਆ, ਦੋ ਨੰਬਰ ਦੀ ਮਾਇਆ ਕਮਾਉਂਦੇ ਆ, ਅਤਿਆਦਿਕ ਕਰਦੇ ਆ, ਉਹ ਦੰਡ ਭਰਨ। ਗੁਰੂ ਕੀ ਸੰਗਤ ਦੀ ਆਈ ਹੋਈ ਮਾਇਆ ਤਿਲ ਫੁੱਲ ਦੇ ਨਾਲ ਗੁਰੂ ਕੇ ਲੰਗਰਾਂ ਦੇ ਪ੍ਰਵਾਹ ਚੱਲਦੇ ਆ, ਪਰਉਪਕਾਰ ਵਿੱਚ ਮਾਇਆ ਲੱਗਦੀ ਹੈ, ਕਾਹੜਾ ਦੰਡ ਭਰੀਏ? ਅਸੀਂ ਕੋਈ ਠੱਗੀ ਮਾਰੀ ਹੈ, ਅਸੀਂ ਕਿਸੇ ਦਾ ਧਨ ਖੋਇਆ ਹੈ, ਅਸੀਂ ਕੋਈ ਵਪਾਰ ਕੀਤਾ ਹੈ, ਕਾਹੜਾ ਦੰਡ ਭਰੀਏ? ਨਹੀਂ ਭਰਨਾ। ਅਕਸਰ ਚੰਦੂ ਨੇ ਸਤਿਗੁਰੂ ਮਹਾਰਾਜ ਜੀ ਨੂੰ ਤਸੀਹੇ ਦੇਣ ਦੇ ਲਈ ਝੱਖੜ ਚਲਾ ਦਿੱਤੇ। ਸਾਰ ਸੰਗਤ ਇਹਨਾਂ ਭਾਰੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਤਨ 'ਤੇ ਤਸ਼ੱਦ ਤੋਂ ਨੇ ਢਾਇਆ, ਗੁਰਦੇਵ ਸਤਿਗੁਰੂ ਜੀ ਦੇ ਉੱਪਰ ਸਿਪਾਹੀ ਲਾ ਦਿੱਤੇ ਪਹਿਰੇਦਾਰ, ਇਹਨਾਂ ਨੂੰ ਸੌਣ ਨਾ ਦਿੱਤਾ ਜਾਵੇ, ਜਦੋਂ ਵੀ ਆਰਾਮ ਕਰਨਾ ਚਾਹੁਣ 1,00,000 ਰੁਪਇਆ ਇਹਨਾਂ ਤੋਂ ਰੋਜ਼ਾਨਾ ਲਿਆ ਜਾਵੇਗਾ, ਭੋਜਨ ਦੀ ਗ੍ਰਾਹੀ ਨਹੀਂ ਦੇਣੀ। ਜੇ ਭੋਜਨ ਮੰਗਣ ਭੁੱਖੇ, ਪਾਣੀ ਮੰਗਣ ਭੁੱਖ ਪਿਆਸ ਨੂੰ ਮਿਟਾਉਣ ਦੇ ਲਈ ਤਾਂ 1,00,000 ਰੁਪਇਆ ਲੈਣਾ ਹੈ। ਔਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਲਗਭਗ 5-6 ਦਿਨ ਉਹ ਚੰਦੂ ਦੇ ਤਸੀਹੇ ਚੱਲਦੇ ਰਹੇ ਗੁਰਦੇਵ ਸਤਿਗੁਰੂ ਮਹਾਰਾਜ ਜੀ ਦੇ ਉੱਤੇ। ਹਰਜੂ ਸੱਚੇ ਪਾਤਸ਼ਾਹ ਕਹਿੰਦੇ, ਚੰਦੂ ਤੂੰ ਆਪਣੇ ਮਨ ਦੀ ਕੋਈ ਰੀਝ ਅਧੂਰੀ ਨਾ ਰੱਖੀ, ਸਾਨੂੰ ਕੋਈ ਪਰਵਾਹ ਨਹੀਂ, ਜੋ ਤੇਰੇ ਜੀ ਚਾਹੁੰਦੀ ਕਰ ਲੈ, ਸਾਨੂੰ ਮੌਤ ਦੀ ਪਰਵਾਹ ਨਹੀਂ, ਕਿਉਂਕਿ ਸਾਡੇ ਅੰਦਰ ਡਰ ਨਹੀਂ ਹੈ, ਸਾਡੇ ਅੰਦਰ ਭੈ ਨਹੀਂ ਹੈ। ਚੰਦੂ ਚੰਦਰਾ ਚੰਦ ਚੜ੍ਹਾਉਣ ਲੱਗਾ ਕਹਿਣ ਕੇ ਲੋਤ ਪਾਓ ਛੇਤੀ, ਸੂਰਜ ਲਾ ਕੇ ਅਤੇ ਪੀ ਕੇ ਰੇਤ ਉਹਦੀ ਅਰਜਨ ਗੁਰੂ ਦੇ ਸੀਸ ਵਿੱਚ ਪਾਓ ਛੇਤੀ। ਸਤਿਗੁਰ ਆਏ ਤਾਂ ਕਹਿਣ ਲੱਗੇ, ਲੋਟ ਪਾਉਣ ਦਾ ਤੁਸਾਨੂੰ ਢੰਗ ਕੋਈ ਨਾ, ਜਿਹੜਾ ਰੰਗ ਸ਼ਹੀਦੀ ਅੱਜ ਮੰਗਦੀ ਹੈ, ਲੋਹ ਅਤੇ ਜਾਪ ਦਾ ਰੰਗ ਕੋਈ ਨਾ। ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਯਾਸਾਂ ਦੀਆਂ ਸਜਾਵਾਂ ਨੇ ਇਸਲਾਮ ਮਜ਼ਹਬ ਦੇ ਅੰਦਰ, ਉਹ ਯਾਸਾਂ ਦੀਆਂ ਸਜਾਵਾਂ ਬੜੀਆਂ ਕਠਿਨ ਨੇ, ਜੇ ਉਹਨਾਂ ਨੂੰ ਪੜ੍ਹੀਏ ਤਾਂ ਹਿਰਦਾ ਕੰਬ ਜਾਂਦਾ ਹੈ। ਯਾਸਾਂ ਦੀਆਂ ਸਜਾਵਾਂ ਵਾਲੇ ਸੋਚਦੇ ਨੇ ਕਿ ਕਿਸੇ ਫਕੀਰ ਨੂੰ, ਕਿਸੇ ਬੰਦਗੀ ਵਾਲੇ ਨੂੰ ਜਦੋਂ ਸਜ਼ਾ ਦਿੱਤੀ ਜਾਏ, ਉਹਦੇ ਖੂਨ ਦਾ ਤੁਪਕਾ ਜ਼ਮੀਨ 'ਤੇ ਨਾ ਡਿੱਗੇ, ਮਤਾ ਕਿਤੇ ਇੱਕ ਜ਼ਰਾ ਵੀ ਤੁਮਕਾ ਖੂਨ ਦਾ ਜ਼ਮੀਨ 'ਤੇ ਡਿੱਗਿਆ, ਕਿਤੇ ਉਸ ਮਿੱਟੀ ਦੇ ਕਣਕੇ ਦੇ ਵਿੱਚੋਂ ਪਤਾ ਨਹੀਂ ਕਿੰਨੇ ਕੰਸ਼ ਇਹੋ ਜਿਹੇ ਹੋਰ ਪੈਦਾ ਹੋ ਜਾਵਣਗੇ। ਇਸੇ ਨਜ਼ਰੀਏ ਦੇ ਨਾਲ ਯਾਸਾਂ ਦੀਆਂ ਸਜਾਵਾਂ ਬੜੀਆਂ ਭੈੜੀਆਂ ਨੇ ਸਤਸੰਗੀਓ। ਸੀਸ ਕੱਟ ਦੇਣਾ ਅਤੇ ਤਪਦਾ ਹੋਇਆ ਲੋਹਾ ਗਰਦਨ ਅਤੇ ਧਵਣੀਆਂ 'ਤੇ ਲਾ ਦੇਣਾ, ਗਰਮ ਖੂਨ ਨਾਲ ਦੇਹ ਤੜਫਦੀ ਰਹੇ, ਉਸ ਨੂੰ ਦੇਖ ਦੋਖ ਕਰਕੇ ਉਹ ਸ਼ਰਈ ਅਤੇ ਕੱਟੜ ਲੋਕ ਖੁਸ਼ ਹੁੰਦੇ ਸਨ, ਉਹ ਉਹੋ ਜਿਹੇ ਤੁਸ ਵੀ ਲੋਕਾਂ 'ਚ ਕਦੇ ਦਇਆ ਆ ਸਕਦੀ ਹੈ? ਹਰਗਿਜ਼ ਵੀ ਨਹੀਂ ਹੈ। ਸਤਿਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਉੱਬਲਦੀ ਹੋਈ ਦੇਗ 'ਚ ਬਿਠਾਇਆ ਗਿਆ ਔਰ ਗਰਮ ਪਾਣੀ ਦੇ ਨਾਲ ਸਤਿਗੁਰੂ ਜੀ ਮਹਾਰਾਜ ਜੀ ਦੇ ਤਨ ਨੂੰ ਉਬਾਲਿਆ ਗਿਆ। ਫਿਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਤਪਦੀ ਹੋਈ ਲੋਹ 'ਤੇ ਬਿਠਾਇਆ ਗਿਆ, ਤੱਤਾ ਰੇਤ ਸੀਸ ਵਿੱਚ ਪਾਇਆ ਗਿਆ, ਔਰ ਫਿਰ ਵੀ ਬੇਪਰਵਾਹ ਸਤਿਗੁਰੂ ਜੀ ਬੈਠੇ ਨੇ। ਚੰਦੂ ਦੇ ਨੂੰਹ ਹੈ ਘਰ ਵਿੱਚ, ਕਿਸੇ ਸਿੱਖ ਦੀ ਬੱਚੀ ਹੈ, ਉਸ ਨੂੰ ਪਤਾ ਚੱਲਿਆ ਕਿ ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਦੇ ਉੱਤੇ ਮੇਰੇ ਸਹੁਰੇ ਚੰਦੂ ਨੇ ਇੰਨਾ ਭਾਰੀ ਜ਼ੁਲਮ ਢਾਇਆ ਹੋਇਆ ਹੈ, ਤਾਂ ਉਹ ਆਪਣੇ ਘਰੋਂ ਛੁੱਪ ਕਰਕੇ ਨਿਕਲੀ, ਅੱਗੇ ਗਈ, ਉਹਨੂੰ ਜਿਹੜੇ ਦਰਬਾਰ 'ਚ ਪਹਿਰੇਦਾਰ ਅੱਗੇ ਜਾਣ ਨਹੀਂ ਦਿੰਦੇ, ਉਹਨੇ ਜੇਵਰ ਦਿੱਤਾ ਲਾਲਚ, ਕਿਹਾ ਮੈਨੂੰ ਮੇਰੇ ਸਤਿਗੁਰੂ ਕੋਲ ਜਾ ਲੈਣ ਦਿਓ। ਉਹਨਾਂ ਕਿਹਾ ਜਾ ਅਤੇ ਜਲਦੀ ਵਾਪਸ ਆ ਜਾਈ। ਸ਼ਰਬਤ ਬਣਾ ਕੇ ਲੈ ਆਈ। ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਕਹਿਣ ਲੱਗੀ, ਗਰੀਬ ਨਿਵਾਜ਼ ਸਤਿਗੁਰੂ ਜੀ, ਮੈਂ ਆਪ ਜੀ ਦੇ ਫਲਾਨੇ ਸਿੱਖ ਦੀ ਬੱਚੀ ਹਾਂ, ਮੈਨੂੰ ਆਪਣੀ ਬੱਚੀ ਸਮਝੋ, ਦਾਸੀ ਸੇਵਕ ਸਮਝੋ, ਆਪ ਕਈ ਦਿਨਾਂ ਤੋਂ ਭੁੱਖੇ ਹੋ, ਪਿਆਸੇ ਹੋ, ਤੁਸੀਂ ਪਾਣੀ ਤੱਕ ਨਹੀਂ ਜੇ ਪੀਤਾ, ਇੰਨਾ ਤਸ਼ੱਦਤ ਹੋ ਰਿਹਾ ਹੈ। ਸਤਿਗੁਰੂ ਮਹਾਰਾਜ, ਪਤਾ ਨਹੀਂ ਕਿਹੜਾ ਮੇਰਾ ਪਾਪ ਕੀਤਾ ਕਿ ਇਹ ਪਾਪੀ ਦੇ ਘਰੇ ਮੈਂ ਨਹੁੰ ਬਣ ਕਰਕੇ ਆ ਗਈ ਹਾਂ, ਇਹੋ ਜਿਹੇ ਪਾਪੀ ਦੇ। ਸਤਿਗੁਰੂ ਮਹਾਰਾਜ ਜੀ ਨੂੰ ਜਦੋਂ ਉਸਨੇ ਸ਼ਰਬਤ ਭੇਟ ਕੀਤਾ, ਆਪ ਮਹਾਰਾਜ ਛਕ ਲਓ, ਹਜ਼ੂਰ ਕਹਿੰਦੇ, ਨਹੀਂ ਬੱਚੀ, ਅਸੀਂ ਚੰਦੂ ਦੇ ਘਰ ਦਾ ਪਾਣੀ ਗ੍ਰਹਿਣ ਨਹੀਂ ਕਰਨਾ, ਇਸ ਪਾਪੀ ਦੇ ਘਰ ਦਾ ਅਸੀਂ ਕਿਣਕਾ ਵੀ ਭੋਜਨ ਗ੍ਰਾਹੀ ਨਹੀਂ ਗ੍ਰਹਿਣ ਕਰਨੀ, ਤਾਂ ਮਹਾਰਾਜ ਫਿਰ ਮੇਰੀ ਕੋਈ ਸੇਵਾ ਨਾ ਹੋਈ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ, ਤੂੰ ਹਿਰਦੇ ਦਾ ਪ੍ਰੇਮ ਦਿਖਾਇਆ ਹੈ, ਤੇਰੀ ਸੇਵਾ ਪ੍ਰਵਾਨ ਹੋ ਗਈ, ਗੋਬਿੰਦ ਭਾਉ ਭਗਤ ਦਾ ਭੁੱਖਾ ਹੈ, ਸਤਿਗੁਰੂ ਸਿੱਖ ਦੀ ਭਾਵਨਾ ਵੇਖਦਾ ਹੈ, ਉਹ ਲੱਖਾਂ ਨਾਲ ਨਹੀਂ ਰੱਜਦਾ, ਉਹ ਕਰੋੜਾਂ ਨਾਲ ਨਹੀਂ ਰੱਜਦਾ, ਅਤੇ ਉਹ ਰੱਜ ਜਾਂਦਾ ਇੱਕ ਟਕੇ ਦੇ ਨਾਲ, ਇੱਕ ਗ੍ਰਾਹੀ ਦੇ ਨਾਲ ਰੱਜ ਜਾਂਦਾ ਹੈ, ਸਿੱਖ ਦੀ ਭਾਵਨਾ ਦੇਖ ਕਰਕੇ ਰੱਜ ਜਾਂਦਾ ਹੈ। ਰੋ ਵਿਚਾਰ, ਸੱਚੇ ਪਾਤਸ਼ਾਹ ਮਹਾਰਾਜ, ਮੈਂ ਇਸ ਘਰ 'ਚ ਜੀਣਾ ਨਹੀਂ ਚਾਹੁੰਦੀ, ਮੇਰੇ ਵੀ ਸਰੀਰ ਦਾ ਇੰਥਾ ਹੋ ਜਾਏ। ਪੰਜਵੇਂ ਪਾਤਸ਼ਾਹ ਕਹਿਣ ਲੱਗੇ, ਬੱਚੀ, ਜਦੋਂ ਅਸੀਂ ਇਸ ਪੰਜ ਭੌਤਿਕ ਸਰੀਰ ਨੂੰ ਤਿਆਗਣਾ ਹੈ, ਇੰਨੀ ਆਰਜੂ ਤੇਰੀ ਰਹਿ ਗਈ ਹੈ, ਤੈਨੂੰ ਅਸੀਂ ਸੱਚਖੰਡ ਨਾਲ ਲੈ ਕਰਕੇ ਜਾਵਾਂਗੇ। ਜਾ ਆਪਣੇ ਘਰ ਵਿੱਚ ਬੈਠ ਜਾ ਕਰਕੇ ਸਿਮਰਨ ਕਰ। ਵਾਪਸ ਪਰਤ ਗਈ ਵਿਰਾਗ ਭਰੇ ਹਿਰਦੇ ਦੇ ਨਾਲ, ਤੜਪਦਾ ਹੋਇਆ ਹਿਰਦਾ ਲੈ ਕਰਕੇ। ਇੱਧਰ ਪੰਜਵੇਂ ਪਾਤਸ਼ਾਹ ਜੀ ਦੇ ਸੀਸ 'ਚ ਰੇਤ ਪਾਇਆ ਗਿਆ। ਫਿਰ ਚੰਦੂ ਕਹਿਣ ਲੱਗਿਆ, ਇਉਂ ਨਹੀਂ ਤੁਸੀਂ ਮੇਰੀ ਬੱਚੀ ਦਾ ਰਿਸ਼ਤਾ ਕਬੂਲ ਕਰੋਗੇ। ਗਾਂ ਦਾ ਮਾਸ ਖਾਲੜੀ ਲਹਾ ਕੇ ਲਿਆਉਣਾ, ਉਹਦੇ ਵਿੱਚ ਮੜ ਕੇ ਤੁਹਾਨੂੰ ਧੁੱਪੇ ਰੱਖਾਂਗਾ। ਤੁਸੀਂ ਧੁੱਪ ਦੇ ਨਾਲ ਤੜਪ ਤੜਪ ਕੇ ਮਾਸ ਸੁੱਕਦਾ ਜਾਏਗਾ, ਤੁਹਾਡੇ ਪ੍ਰਾਣ ਇਸ ਤਰ੍ਹਾਂ ਨਿਕਲਣਗੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਕਿਹਾ ਵੀ ਆਪਾਂ ਰਾਵੀ 'ਤੇ ਇਸ਼ਨਾਨ ਕਰ ਆਈਏ। ਪਿਹੜੇ ਪਾਤਸ਼ਾਹ ਦੇ ਨਾਲ ਸਿੱਖ ਸਨ, ਭਾਈ ਜੇਠਾ ਜੀ, ਪ੍ਰਾਣਾ ਜੀ, ਲਗਾਹਾ ਜੀ, ਉਹਨਾਂ ਚੰਦੂ ਨੇ ਕਿਹਾ ਸਤਿਗੁਰੂ ਜੀ ਨੇ ਇਸ਼ਨਾਨ ਕਰਨ ਲਈ ਜਾਣਾ। ਅਤੇ ਚੰਦੂ ਦੇ ਮਨ 'ਚ ਆਇਆ, ਤਪਦਾ ਹੋਇਆ ਸਰੀਰ ਹੈ, ਛਾਲਿਆਂ ਦੇ ਨਾਲ ਇਹ ਤੜਫ ਰਿਹਾ ਹੈ। ਕਹਿੰਦੇ ਨੇ ਬੜੇ ਸੁੰਦਰ ਬੋਲ ਕਿਸੇ ਕਵੀ ਨੇ ਲਿਖੇ ਨੇ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਾਰੇ ਪਾਸੇ ਅੱਗ ਬਲਦੀ, ਸੇਕ ਹੈ ਤਨ ਨੂੰ ਜਾਲਦਾ, ਛਾਲੇ ਛਾਲੇ ਹੋ ਗਿਆ ਜੁੱਸਾ ਸੱਚੀ ਸਰਕਾਰ ਦਾ। ਸਾਈਂ ਮੀਆਂ ਮੀਰ ਵੇਖ ਵਿਆਕਲ ਹੋਏ, ਉਹ ਰੋਏ ਤੇ ਭੁੱਬਾਂ ਮਾਰਦਾ। ਸਤਿਗੁਰ ਬੋਲੇ, ਸਾਈਂ ਜੀ ਛੋਡੋ ਪ੍ਰੀਤ ਇਸ ਚਾਮਸੇ, ਕਿਆ ਹੁਆ ਜੋ ਤਨ ਜਲ ਰਿਹਾ ਹੈ, ਹਮ ਸ਼ਾਂਤ ਹਾਂ ਹਰ ਨਾਮ ਸੇ। ਅਸੀਂ ਹਰੀ ਦੇ ਨਾਮ ਨਾਲ ਸ਼ਾਂਤ ਹਾਂ। ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦੀ ਰਜ਼ਾ ਹੀ ਐਸੀ ਹੈ। ਸਾਈਂ ਮੀਆਂ ਕਹਿਣ ਲੱਗਿਆ, ਮੀਰ ਪਾਤਸ਼ਾਹ ਹੁਕਮ ਕਰੋ, ਮੈਂ ਦਿੱਲੀ ਅਤੇ ਲਾਹੌਰ ਦੀ ਇੱਟ ਨਾ ਇੱਟ ਪੜਾ ਦਿਆਂ। ਗੁਰਦੇਵ ਨੇ ਇਸ਼ਾਰਾ ਕੀਤਾ ਆਕਾਸ਼ ਮੰਡਲ ਵੱਲ, ਨਜ਼ਰ ਮਾਰ। ਇਹ ਗੱਲ ਮੈਕਾਲਫ ਨੇ ਵੀ ਲਿਖੀ ਹੈ, ਗੁਰਪ੍ਰਤਾਪ ਸੂਰਜ ਗ੍ਰੰਥ ਨੇ ਵੀ ਲਿਖੀ ਹੈ, ਪ੍ਰੋਫੈਸਰ ਗੰਡਾ ਸਿੰਘ ਜੀ ਨੇ ਔਰ ਸਰਦਾਰ ਕਪੂਰ ਸਿੰਘ ਜੀ ਹੋਰਾਂ ਨੇ ਵੀ ਹਵਾਲੇ ਦਿੱਤੇ ਨੇ। ਜਦ ਸਾਈਂ ਮੀਆਂ ਮੀਰ ਜੀ ਨੇ ਆਕਾਸ਼ ਵੱਲ ਨਜ਼ਰ ਮਾਰੀ, ਫਰਿਸ਼ਤੇ ਖੜ੍ਹੇ ਹੋਏ ਨਜ਼ਰੀ ਆਏ, ਬੜੇ ਬੜੇ ਸਿੱਧ ਪੀਰ ਖੜ੍ਹੇ ਹੋਏ ਦਿਸੇ, ਬੜੇ ਬੜੇ ਦੇਵਤੇ ਜਾਣ ਹੱਥ ਜੋੜੀ, ਮਹਾਰਾਜ ਆਗਿਆ ਕਰੋ, ਅਸੀਂ ਇਸ ਤੁਰਕਾਨੇ ਦੇ ਤਖ਼ਤ ਨੂੰ ਪਲਟਾ ਦਈਏ, ਫਨਾਹ ਫਿਲਾ ਕਰ ਦਈਏ। ਤਾਂ ਹਜ਼ੂਰ ਕਹਿੰਦੇ, ਸਾਡੀ ਰਜ਼ਾ 'ਚ ਦਖਲ ਨਾ ਦਿਓ, ਵਾਹਿਗੁਰੂ ਦਾ ਭਾਣਾ ਹੀ ਇੰਜ ਹੈ, ਅਸੀਂ ਤੁਰਕਾਂ ਦਾ ਤਾਪ ਤੇਜ ਨਾਸ ਕਰਨ ਦੇ ਲਈ ਇਹ ਠੀਕਰ ਫੋਰ ਦਲੀ ਸਿਰ ਆਪਣੇ ਸਰੀਰ ਦਾ ਘੜਾ ਭੰਨਣਾ ਹੈ, ਇਹਨਾਂ ਸਿਰ ਭੰਨਣਾ ਹੈ। ਚੰਦੂ ਨੇ ਸੋਚਿਆ, ਸੜਦਾ ਬਲਦਾ ਸਰੀਰ ਹੈ, ਰਾਵੀ 'ਤੇ ਇਸ਼ਨਾਨ ਕਰਨਗੇ ਤਾਂ ਇਹਨਾਂ ਦਾ ਤਨ ਹੋਰ ਜਲੇਗਾ, ਬਲਦੇ 'ਤੇ ਪਾਣੀ ਪਾਇਆ ਹੋਇਆ ਦੁੱਖ ਮਿਲੇਗਾ, ਸ਼ਾਇਦ ਉਹ ਇਸ਼ਨਾਨ ਕਰਕੇ ਥੋੜ੍ਹੇ ਠੰਡੇ ਹੋ ਕੇ ਸ਼ਾਂਤ ਹੋ ਕੇ ਮੇਰੀ ਬੇਟੀ ਦਾ ਰਿਸ਼ਤਾ ਲੈਣਾ ਮਨ ਲੈਣਗੇ। ਪਰ ਪੰਜਵੇਂ ਪਾਤਸ਼ਾਹ ਨੇ ਤਾਂ ਖੇਡ ਹੋਰ ਹੀ ਵਰਤਾਉਣੀ ਹੈ। ਸਤਿਗੁਰੂ ਮਹਾਰਾਜ ਪੰਜਾਂ ਸਿੱਖਾਂ ਦੇ ਸਮੇਤ, ਇੱਕ ਛੋਟੀ ਮੋਰੀ ਸੀ ਉੱਥੋਂ ਲਾਹੌਰ ਦੇ ਸ਼ਾਹੀ ਕਿਲ੍ਹੇ ਦੇ ਨੇੜੋਂ ਰਾਵੀ ਦੇ ਕੰਢੇ 'ਤੇ ਆਏ। ਉਹਨੇ ਸ਼ਸਤਰਧਾਰੀ ਸੂਰਮੇ ਸਿਪਾਹੀ ਨਾਲ ਭੇਜੇ, ਕਿਸੇ ਨਾਲ ਮਿਲ ਨਾ ਦਿਓ, ਗੱਲ ਨਾ ਕਰਨ ਦਿਓ। ਰਾਵੀ ਦੇ ਕੰਢੇ 'ਤੇ ਆ ਕੇ ਪੰਜਵੇਂ ਪਾਤਸ਼ਾਹ ਜੀ ਨੇ ਹੱਥ ਮੂੰਹ ਧੋਤਾ ਔਰ ਅੰਮ੍ਰਿਤ ਰੂਪ ਜਪ ਜੀ ਸਾਹਿਬ ਜੀ ਕੀ ਬਾਣੀ ਦਾ ਪਾਠ ਕੀਤਾ। ਪੰਜਾਂ ਸਿੱਖਾਂ ਨੇ ਵੀ ਕੀਤਾ, ਅਤੇ ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਵਨਾ, ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਆਰਾਮ। 1663 ਵਿਕਰਮੀ ਮੁਤਾਬਕ ਜੇਠ ਸੁਦੀ ਚੌਥ 1605 ਈਸਵੀ 25 ਮਈ ਨੂੰ ਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਚ ਪੰਜਵੇਂ ਪਾਤਸ਼ਾਹ ਸਤਿਗੁਰੂ ਜਾਵ ਰਾਜੇ ਜੋਤੀ ਸਰੂਪ ਸਤਿਗੁਰੂ ਮਹਾਰਾਜ ਜੀ ਜਲ ਦੇ ਅੰਦਰ ਸੂਰਜ ਕਿਰਨ ਦੇ ਅੰਦਰ ਕਿਰਨ ਮਿਲ ਗਈ ਔਰ ਸਿੱਖਾਂ ਦੇ ਤਾਂ ਹੁਕਮ ਕਰ ਗਏ, ਜਾਓ ਜਾ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਹਿ ਦਿਓ, ਤਖ਼ਤ 'ਤੇ ਬੈਠੇ ਫੌਜ ਰੱਖੇ, ਸ਼ਸਤਰਧਾਰੀ ਹੋਵੇ ਔਰ ਇਸ ਜ਼ੁਲਮ ਨੂੰ ਠੱਲਣ ਦੇ ਲਈ ਸੈਨਾ ਤਿਆਰ ਕਰਕੇ ਇਸ ਜ਼ੁਲਮ ਨੂੰ ਠੱਲ ਪਾਓ, ਮਜ਼ਲੂਮਾਂ ਦੀ, ਸੰਤਾਂ ਦੀ, ਸੰਤ ਦੋਖੀਆਂ ਤੋਂ ਅਰੱਖਿਆ ਕਰੋ। ਇਹ ਹਦਾਇਤਾਂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਕਰ ਗਏ। ਆਪ ਸਤਿਗੁਰੂ ਜੀ ਜੋਤੀ ਜੋਤ ਸਮਾ ਗਏ। ਸਤਿਗੁਰੂ ਜੀ ਦਾ ਆਪਾਂ ਸ਼ਹੀਦੀ ਦਿਹਾੜਾ ਮਨਾਉਂਦੇ ਹੋਏ ਗੁਰਦੇਵ ਪਾਤਸ਼ਾਹ ਜੀ ਦੀ ਜ਼ਾਤ ਦੇ ਅੰਦਰ ਕੋਲ ਬੋਲ ਆਪ ਜੀ ਨਾਲ ਸਾਂਝੇ ਕੀਤੇ ਹੈ। ਸਾਧ ਸੰਗਤ ਸਮੇਂ ਦੀ ਸਮਾਪਤੀ ਹੋਈ ਹੈ। ਗੁਰੂ ਇਤਿਹਾਸ ਦੀ ਵਿਚਾਰ ਕਰਦਿਆਂ, ਮੂੰਹ ਛੋਟਾ ਹੈ, ਗੁਰੂ ਕਾ ਜੀਵਨ ਵੱਡਾ ਹੈ, ਗੁਰਬਾਣੀ ਬੇਅੰਤ ਵਿਸਾਰ ਹੈ, ਮੂੰਹ ਛੋਟਾ ਵੱਡੀ ਗੱਲ ਨੂੰ ਕਹਿ ਨਹੀਂ ਸਕਦਾ, ਕੁਝ ਉਕਾਈਆਂ ਰਹਿ ਗਈਆਂ, ਊਣਤਾਈਆਂ ਰਹਿ ਗਈਆਂ, ਆਪ ਸੰਗਤ ਨੇ ਖਿਮਾ ਕਰਨਾ। ਇਹ 2 ਕੁ ਵੀਕਾਂ ਦਾ ਸਮਾਂ ਆਪ ਸੰਗਤਾਂ ਦੇ ਦਰਸ਼ਨਾਂ ਲਈ ਮਿਲਿਆ ਸੀ, ਕਿਸੇ ਸੰਗਤ ਦੇ ਸਤਿਕਾਰ 'ਚ, ਹੋਰ ਕੋਈ ਪ੍ਰਬੰਧਕਾਂ ਦੇ ਸਤਿਕਾਰ 'ਚ ਕੋਈ ਤਰੁੱਟੀ ਰਹਿ ਗਈ ਹੋਵੇ ਤਾਂ ਆਪ ਸੰਗਤਾਂ ਨੇ ਅਣਜਾਣ ਬੱਚੇ ਜਾਣ ਕਰਕੇ ਮਾਫ਼ ਕਰਨਾ। ਸਮੁੱਚੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਸਮੂਹ ਪ੍ਰਬੰਧਕਾਂ ਦਾ, ਭਾਈ ਸਮਰਾ ਸਾਹਿਬ ਜੀ,
1: ਹੋਰ ਪ੍ਰਬੰਧਕ ਸਾਡੇ ਖਜ਼ਾਨਚੀ ਜੀ ਬੈਠੇ ਆ, ਪ੍ਰਧਾਨ ਜੀ ਆਦਿਕ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਔਰ ਕੋਟਾਨ ਕੋਟ ਸ਼ੁਕਰ ਸ਼ੁਕਰਾਨਾ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਦੀ ਰਹਿਮਤ ਨਾਲ ਆਪ ਜੀ ਦੇ ਦਰਸ਼ਨ ਹੋਏ। ਜੇ ਕਦੇ ਅੱਗੇ ਫਿਰ ਸਮਾਂ ਬਣਿਆ ਤਾਂ ਜ਼ਰੂਰ ਸਤਿਗੁਰੂ ਜੀ ਦੀ ਕਿਰਪਾ ਨਾਲ ਆਪ ਜੀ ਦੇ ਦਰਸ਼ਨ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਜੀ, ਅੱਗੇ ਤੋਂ ਸਮਤ ਬਖਸ਼ਣੀ। ਦਿਓ ਸੱਜਣ ਸੀਸੜੀਆਂ ਜਿਉ ਹੋਵੇ ਸਾਹਿਬ ਸੰਵੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਧੰਨ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਪੰਜਵੀਂ ਜੋਤ, ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ, ਭਾਈ ਅਮਰੀਕ ਸਿੰਘ ਜੀ ਵਿਦਿਆਰਥੀ ਦਮਦਮੀ ਟਕਸਾਲ ਪਿਛਲੇ ਕਰੀਬਨ 2 ਹਫ਼ਤਿਆਂ ਤੋਂ ਆਪ ਜੀ ਨੂੰ ਸਰਵਣ ਕਰਾਉਂਦੇ ਆ ਰਹੇ ਹਨ। ਗੁਰੂ ਪਿਆਰਿਓ, ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਹੈ, ਰਹਿਮਤ ਹੈ ਸਾਡੇ ਵੀਰ 'ਤੇ। ਟਕਸਾਲ ਦਾ ਪੜ੍ਹਿਆ ਹੋਇਆ ਇਹ ਸਿੰਘ, ਜੋ ਵੈਸੇ ਤਾਂ ਸੈਕਰਾਮੈਂਟੋ ਦੀ ਧਰਤੀ 'ਤੇ ਜੋ ਪੇਪਰ ਵਗੈਰਾ ਇਹਨਾਂ ਦੇ ਹੈ, ਪਰ ਚੱਲ ਫਿਰ ਕੇ ਜੋ ਟਕਸਾਲ ਦਾ ਜੋ ਸੰਕਲਪ ਹੈ ਉਹ ਇਹ ਹੈ ਕਿ ਚੱਲ ਫਿਰ ਕੇ ਜਿਹੜਾ ਪ੍ਰਚਾਰ ਕਰਨਾ ਉਹ ਪ੍ਰਚਾਰ ਇਹ ਭਾਈ ਅਮਰੀਕ ਸਿੰਘ ਜੀ ਕਰ ਰਿਹਾ। ਸਤਿਗੁਰੂ ਜੀ ਕਿਰਪਾ ਕਰਨ, ਇਹਨਾਂ ਨੂੰ ਚੜ੍ਹਦੀ ਕਲਾ ਦੇ ਅਰੋਗਤਾ, ਇਸੇ ਤਰ੍ਹਾਂ ਗੁਰੂ ਘਰ ਦੀਆਂ ਸਭਾਵਾਂ ਕਰਨ ਦਾ ਬਲ, ਅਦਮ ਅਤੇ ਸਿਆ ਬਖਸ਼ਣ। ਭਾਈ ਸਾਹਿਬ ਜੀ ਨੂੰ ਬੇਨਤੀ ਹੈ ਕਿ ਸਤਿਗੁਰੂ ਜੀ ਦੇ ਦਰ ਘਰ ਦੀ ਜੋ ਦਾਤ ਹੈ, ਸਿਰੋ ਪਉ ਦੀ ਦਾਤ, ਉਹ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਗ੍ਰਹਿਣ ਕਰਨਗੇ। ਭਾਈ ਗੁਰਦੀਪ ਸਿੰਘ ਜੀ, ਇਹਨਾਂ ਨੂੰ ਸਿਰੋ ਪਉ ਦੀ ਦਾਤ ਹੈ, ਸਤਿਗੁਰੂ ਜੀ ਦੇ ਚਰਨਾਂ ਵਿੱਚ ਜੋ ਭੇਟ ਕਰਨਗੇ। ਔਰ ਅੱਗੇ ਤੋਂ ਵੀ ਇਹਨਾਂ ਨੂੰ ਬੇਨਤੀ ਕਰਦੇ ਹਾਂ, ਜਦੋਂ ਵੀ ਸਮਾਂ ਬਣੇ ਜ਼ਰੂਰ ਐਲਸ ਬਰੱਟ ਦੀਆਂ ਸੰਗਤਾਂ ਲਈ ਸਮਾਂ ਰੱਖ ਕੇ ਗੁਰੂ ਘਰ ਦੀਆਂ ਸੰਗਤਾਂ ਨੂੰ ਜਿਹੜਾ ਹੈ ਉਹ ਇਹ ਜਿਹੜਾ ਸ਼ਬਦ ਦੀ ਵਿਚਾਰ ਹੈ ਉਹ ਜ਼ਰੂਰ ਵੰਡਣਗੇ। ਬੁਲੇ ਸੋ ਨਿਹਾਲ, ਗੁਰੂ ਪਿਆਰਿਓ, ਜਿਵੇਂ ਪਹਿਲੇ ਆਪ ਜੀ ਨੂੰ ਦੱਸਿਆ ਗਿਆ ਸੀ ਕਿ 1-2 ਸੂਚਨਾਵਾਂ ਫਿਰ ਆਪ ਜੀ ਦੇ ਨਾਲ ਸਾਂਝੀਆਂ ਕਰਾਂ। 1, 2, 3, 4, 5 ਜੁਲਾਈ ਵੀਰਵਾਰ ਤੋਂ ਸ਼ੁਰੂ ਹੋ ਕੇ ਐਤਵਾਰ ਤੱਕ ਆਪਣੇ ਗੁਰੂ ਘਰ ਵਿਖੇ ਬਹੁਤ ਹੀ ਮਹਾਨ ਭਾਰੀ ਜਪ ਤਪ ਕੀਰਤਨ ਸਮਾਗਮ ਹੋ ਰਿਹਾ ਹੈ, ਜੋ ਆਏ ਸਾਲ ਗੁਰੂ ਘਰ ਵਿਖੇ ਦੋਦੜੇ ਦੀ ਸੰਗਤ ਵੱਲੋਂ ਵੱਡਾ ਉਪਰਾਲਾ ਜਿਹੜਾ ਉਹ ਕੀਤਾ ਜਾਂਦਾ ਹੈ। ਕਰੀਬਨ 500+ ਸੰਗਤਾਂ ਜਿਹੜੀਆਂ ਬਾਹਰੋਂ ਆ ਰਹੀਆਂ, ਉਹਨਾਂ ਦੀ ਰਿਹਾਇਸ਼ ਦਾ ਜਿੱਥੇ ਆਪਾਂ ਪ੍ਰਬੰਧ ਕਰਨਾ, ਉਹਨਾਂ ਦਾ ਪਰਪਸ ਸਿਰਫ ਅਤੇ ਸਿਰਫ ਇੱਕੋ ਹੀ ਹੈ ਕਿ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਜਪਣਾ। ਵਾਹਿਗੁਰੂ ਗੁਰ ਮੰਤਰ ਹੈ, ਜਪ ਹੋਮੇ ਖੋਈ ਦਾ ਨਾਮ ਅਭਿਆਸ ਜਿਹੜਾ ਉਹ ਇੱਥੇ 4 ਦਿਨ ਹੋਣਾ, ਨਾਮ ਦੀ ਗੂੰਜ ਪਏਗੀ। ਔਰ ਜਿਹੜਾ ਸਕੈਜਲ ਹੋਏਗਾ ਉਹਦਾ ਇਹ ਹੈ ਕਿ ਵੀਰਵਾਰ ਸ਼ਾਮ ਨੂੰ 5 ਵਜੇ ਸਮਾਗਮ ਸ਼ੁਰੂ ਹੁੰਦਾ, ਰਾਤ ਦੇ 9 ਵਜੇ ਤੱਕ ਚੱਲੇਗਾ, ਅਤੇ ਉਸ ਤੋਂ ਬਾਅਦ ਜਿਹੜਾ ਸ਼ੁੱਕਰਵਾਰ ਦਾ ਪ੍ਰੋਗਰਾਮ ਹੈ ਸਵੇਰ ਨੂੰ ਜਿਹੜਾ 4:30-5 ਵਜੇ ਸ਼ੁਰੂ ਹੋ ਕੇ 12 ਵਜੇ ਤੱਕ ਚੱਲਦਾ, 12 ਵਜੇ ਤੋਂ 3 ਵਜੇ ਤੱਕ ਜਿਹੜੀ ਬ੍ਰੇਕ ਹੁੰਦੀ ਹੈ, 3 ਵਜੇ ਫਿਰ ਸ਼ੁਰੂ ਹੋ ਕੇ ਰਾਤ ਦੇ 9 ਵਜੇ ਤੱਕ ਫਿਰ ਚੱਲੇਗਾ। ਇੱਦਾਂ ਹੀ ਜਿਹੜਾ ਹੈ ਸਾਰਾ ਸਮਾਗਮ ਜਿਹੜਾ ਐਤਵਾਰ ਤੱਕ ਬਾਅਦ ਦੁਪਹਿਰ 12 ਵਜੇ ਜਿਹੜਾ ਹੈ ਉਹ ਕੰਪਲੀਟ ਹੋ ਜਾਏਗਾ। 12 ਵਜੇ ਜਿਹੜੇ ਰੈਗੂਲਰ ਗੁਰੂ ਘਰ ਦਾ ਦੀਵਾਨ ਹੈ ਉਹ ਸ਼ੁਰੂ ਹੋ ਜਾਣਾ ਹੈ। ਔਰ ਸਭ ਤੋਂ ਵੱਡੀ ਜਿਹੜੀ ਦਾਤ ਹੈ ਉਹ ਹੈ 4 ਤਰੀਕ ਦਿਨ ਸ਼ਨਿਚਰਵਾਰ ਸ਼ਾਮ ਦੇ 3 ਵਜੇ ਗੁਰੂ ਘਰ ਵਿਖੇ ਅੰਮ੍ਰਿਤ ਦਾ ਬਾਟਾ ਜਿਹੜਾ ਤਿਆਰ ਹੋ ਰਿਹਾ, ਉਹਦੇ ਵਿੱਚ ਜਿਹੜੇ ਪ੍ਰਾਣੀਆਂ ਨੇ ਹਜੇ ਤੱਕ ਅੰਮ੍ਰਿਤ ਨਹੀਂ ਛਕਿਆ ਉਹਨਾਂ ਨੂੰ ਬੇਨਤੀ ਹੈ ਭਰਾਈ ਜ਼ਰੂਰ ਆਪਣਾ ਮਨ ਬਣਾਓ। ਸਵਾਸਾਂ ਦਾ ਕੋਈ ਪਤਾ ਨਹੀਂ ਹੁੰਦਾ, ਕਿਉਂਕਿ ਜਿਹੜਾ ਸਮਾਂ ਹੈ ਉਹ ਜਦੋਂ ਨਿਕਲ ਜਾਂਦਾ ਫਿਰ ਬਾਅਦ ਵਿੱਚ ਜਿਹੜਾ ਪਛਤਾਵਾ ਹੈ ਉਹ ਮਨ ਦੇ ਵਿੱਚ ਰਹਿ ਜਾਂਦਾ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਕੀਤੇ ਬਚਨ ਹੈ, ਕਹਿੰਦੇ ਮਨ ਕੀ ਮਨ ਹੀ ਮਾਹੇ ਰਹੀ, ਨਾ ਹਰ ਭਜੇ ਨਾ ਤੀਰਥ ਸੇਵੈ ਚੋਟੀ ਕਾਲ ਗਈ। ਕਹਿੰਦੇ ਜੁੰਡੀ ਜਿਹੜੀ ਹੈ ਨਾ ਉੱਤੋਂ ਉਹ ਉਸ ਜਮਦੂਤ ਨੇ ਤੇਰੀ ਭਾਈ ਫੜ ਲੈਣੀ ਆ, ਫਿਰ ਜਿਹੜੇ ਵਿਚਾਰ ਹੈ ਉਹ ਇਕੱਲੇ ਤੇਰੇ ਪੱਲੇ ਰਹਿ ਜਾਣੇ ਆ, ਫਿਰ ਚੱਲੇ ਜੁਆਰੀ ਦੋਏ ਹੱਥ ਝਾਰ ਵਾਲੀ ਜਿਹੜੀ ਉਹ ਗੱਲ ਹੋਏਗੀ। ਗੁਰੂ ਪਿਆਰਿਓ, ਆਪਾਂ ਜੋ ਬੀਜਦੇ ਹਾਂ ਉਹੀ ਵੱਢਣਾ ਹੈ। ਇਹ ਕਰਮਾ ਸੰਧੜਾ ਖੇਤ ਹੈ, ਇੱਥੇ ਜੋ ਬੀਜਾਂਗੇ ਉਹ ਵੱਢਾਂਗੇ। ਜ਼ਰੂਰ ਆਪ ਜੀ ਨੂੰ ਬੇਨਤੀ ਹੈ, ਆਪਣਾ ਮਨ ਬਣਾਓ, ਇਹ ਮਨੁੱਖਾ ਜਨਮ ਤੁਹਾਨੂੰ ਜਿਹੜਾ ਸਤਿਗੁਰੂ ਜੀ ਨੇ ਤਰੁੱਠ ਕੇ ਜਿਹੜਾ ਬਖਸ਼ ਕੇ ਰਹਿਮਤ ਕਰਕੇ ਜਿਹੜਾ ਇਹ ਦਿੱਤਾ ਹੈ, ਇਹਨੂੰ ਜ਼ਰੂਰ ਆਪਾਂ ਰਹਿੰਦੇ ਸਵਾਸਾਂ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਕਮਲਾਂ ਦੇ ਨਾਲ ਜੁੜ ਕੇ ਜਿਹੜਾ ਉਹ ਸਤਿਗੁਰ ਜੀ ਦਾ ਖਮੀਰ ਹੈ ਉਹਨੂੰ ਗ੍ਰਹਿਣ ਕਰੀਏ। ਆਪ ਜੀ ਨੂੰ ਪਰਜੋਰ ਹੱਥ ਜੋੜ ਕੇ ਬੇਨਤੀ ਹੈ ਭਾਈ, ਜਿੱਥੇ ਚਾਰੋ ਹੀ ਦਿਨ ਆਪ ਜੀ ਨੇ ਵੱਧ ਤੋਂ ਵੱਧ ਉਹ ਸੰਗਤਾਂ ਦੀ ਜਿਹੜੀ ਸੇਵਾ ਕਰਨੀ ਹੈ, ਉੱਥੇ ਨਾਲ ਨਾਲ ਉਹਨਾਂ ਨੂੰ ਘਰਾਂ ਦੇ ਵਿੱਚ ਰਹਿਸ਼ ਦਾ ਪ੍ਰਬੰਧ ਵੀ ਕਰਨਾ ਹੈ। ਆਪ ਜੀ ਨੇ ਬਾਣੀ ਵੀ ਨਾਲ ਜਿਹੜੀਆਂ ਸੰਗਤਾਂ ਦੇ ਜਪਣੀ, ਦੇਖੋ ਐਡੀ ਐਡੀ ਦੂਰੋਂ ਜਾਂ ਸੰਗਤਾਂ ਬਾਹਰੋਂ ਨਾਮ ਜਪਣ ਲਈ ਇੱਥੇ ਪਹੁੰਚ ਰਹੀਆਂ, ਅਤੇ ਸਾਡਾ ਵੀ ਲੋਕਲ ਜਿਹੜੀਆਂ ਸੰਗਤਾਂ ਦਾ ਫਰਜ਼ ਹੈ, ਅਸੀਂ ਵੀ ਵੱਧ ਤੋਂ ਵੱਧ ਹਾਜ਼ਰੀ ਭਰ ਕੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਵਿੱਚ ਸਮਾਈ ਜਿਹੜੀ ਕਰਨ ਦੀ ਕੋਸ਼ਿਸ਼ ਕਰੀਏ, ਉਹਦੀ ਜਿਹੜੀ ਹੈ ਉਹ ਉਸਤ ਰਲ ਮਿਲ ਕੇ ਜਿਹੜੀ ਗੁਰੂ ਘਰ ਦੇ ਵਿੱਚ ਕਰੀਏ। ਆਓ ਦੂਸਰੀ ਬੇਨਤੀ ਇੱਕ ਹੋਰ ਸੀ ਕਿ ਆਪਣੀ ਸਤਸੰਗ ਦੇ ਮੈਂਬਰ ਭਾਈ ਸੂਰਜ ਸਿੰਘ ਜੀ ਗਰੇਵਾਲ ਜੋ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ, ਉਹਨਾਂ ਦਾ ਜੋ ਫਿਊਨਰਲ ਹੈ 25 ਜੂਨ ਦਿਨ ਵੀਰਵਾਰ ਨੂੰ ਜਿਹੜਾ ਟੈਨਸੀ ਵਿਖੇ ਹੋ ਰਿਹਾ ਹੈ, ਬਲਿਓ ਵਿਖੇ, ਅਤੇ ਬਾਅਦ ਦੁਪਹਿਰ ਜਿਹੜਾ 10 ਵਜੇ ਤੋਂ 12 ਵਜੇ ਤੱਕ ਫਿਊਨਰਲ ਦੀਆਂ ਰਸਮਾਂ ਹੋਣੀਆਂ, ਬਾਅਦ ਦੁਪਹਿਰ ਗੁਰੂ ਘਰ ਅਲਸ ਬਰਾਟੇ ਵਿਖੇ ਜਿਹੜਾ ਉਹਨਾਂ ਦੀ ਅੰਤਿਮ ਅਰਦਾਸ ਹੋਏਗੀ, ਜਿਹੜਾ ਸਹਿਜ ਪਾਠ ਉਹਨਾਂ ਦਾ ਰੱਖਿਆ ਹੋਇਆ। ਬਾਹਰ ਸਾਡੇ ਭੈਣ ਜੀ ਮਨਜੀਤ ਕੌਰ ਟੇਬਲ ਲਗਾ ਕੇ ਬੈਠੇ ਆ ਲੋਬੀ ਦੇ ਵਿੱਚ, ਉਹ ਬਿੱਲ ਐਂਡ ਟਰੱਸਟ ਦੀ ਜਿਹੜੀ ਪੇਪਰਾਂ ਬਾਰੇ ਸਾਧ ਸੰਗਤ ਨੂੰ ਜਾਣਕਾਰੀ ਦਿੰਦੇ ਆ ਕਿ ਤੁਹਾਡੀ ਜਿਹੜੀ ਵਿੱਲ ਹੈ ਉਹ ਆਪਾਂ ਕਿੱਦਾਂ ਬਣਾਉਣੀ ਹੈ। ਗੁਰੂ ਪਿਆਰਿਓ ਪਤਾ ਨਹੀਂ ਹੁੰਦਾ ਕਦੋਂ ਜ਼ਿੰਦਗੀ ਦੇ ਵਿੱਚ ਕੋਈ ਹੈਪਨ ਹੋ ਜਾਵੇ, ਜ਼ਰੂਰ ਜਿਹੜਾ ਹੈ ਉਹਦਾ ਬਾਲੀ ਵਰਸ ਆਪਾਂ ਨੂੰ ਕੋਈ ਨਾ ਕੋਈ ਪਰਿਵਾਰ ਦਾ ਮੈਂਬਰ ਜ਼ਰੂਰ ਬਣਾਉਣਾ ਚਾਹੀਦਾ। ਆਪ ਜੀ ਉਹਨਾਂ ਦੇ ਨਾਲ ਰਾਬਤਾ ਕਰਕੇ ਜਿਹੜੀ ਆ ਜਾਣਕਾਰੀ ਉਹ ਪ੍ਰਾਪਤ ਕਰ ਸਕਦੇ ਹੋ, ਬਿੱਲ ਐਂਡ ਟਰੱਸਟ ਕਿਵੇਂ ਬਣਦਾ ਹੈ, ਕਿਵੇਂ ਉਹਦੇ ਪੇਪਰ ਵਗੈਰਾ ਹੁੰਦੇ ਆ, ਕੀ ਪ੍ਰੋਸੀਜਰ ਹੈ, ਜ਼ਰੂਰ ਭੈਣ ਜੀ ਮਨਜੀਤ ਕੌਰ ਦੇ ਨਾਲ ਬਾਹਰ ਜਾ ਕੇ ਆਪ ਰਾਬਤਾ ਕਰ ਸਕਦੇ ਹੋ। ਆਓ ਭਾਈ ਸਾਹਿਬ ਭਾਈ ਹਰਵਾਜ ਸਿੰਘ ਜੀ ਆਪਣੇ ਗੁਰੂ ਘਰ ਦਾ ਹਜ਼ੂਰੀ ਰਾਗੀ ਜੱਥਾ ਹੁਣ ਜਿਹੜਾ ਹੈ ਉਹ ਕੀਰਤਨ ਦੀ ਹਾਜ਼ਰੀ ਭਰੇਗਾ। ਉਹਨਾਂ ਤੋਂ ਬਾਅਦ ਭਾਈ ਅਮੀਰ ਸਿੰਘ ਜੀ ਜੋ ਆਪਣੇ ਬਹੁਤ ਹੀ ਪਿਆਰੇ ਲਾਂਗਰੀ ਭਾਈ ਰੁਪਿੰਦਰ ਸਿੰਘ ਜੀ ਦੇ ਪਿਤਾ ਜੀ ਹਨ, ਉਹਨਾਂ ਨੂੰ ਵੀ ਬੇਨਤੀ ਕਰਦੇ ਕਿ ਥੋੜ੍ਹਾ ਸਮਾਂ ਉਹਨਾਂ ਤੋਂ ਵੀ ਕੀਰਤਨ ਦੀ ਹਾਜ਼ਰੀ ਜਿਹੜੀ ਆਪਾਂ ਭਰਾਇਆ ਕਰੀਏ, ਉਹ ਵੀ ਹਾਜ਼ਰੀ ਭਰ ਕੇ ਸੰਗਤਾਂ ਨੂੰ ਕੀਰਤਨ ਦੀ ਜਿਹੜੀ ਹੈ ਉਹ ਸੰਗਤਾਂ ਨੂੰ ਕਿਰਤਾਰਥ ਕਰਨਗੇ। ਆਓ ਭਾਈ ਸਾਹਿਬ ਭਾਈ ਹਰਵਾਜ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਗੁਰੂ ਪਿਆਰੀ ਸਾਧ ਸੰਗਤ ਜੀ, ਕੀਰਤਨ ਦੀ ਤਨਿਕ ਹਾਜ਼ਰੀ ਆਪ ਜੀ ਨੇ ਪ੍ਰਵਾਨ ਕਰਨੀ ਜੀ। ਕੀਰਤਨ ਕਰਦਿਆਂ ਹੋਇਆਂ ਗਲਤੀਆਂ ਦੀ ਖਿਮਾ ਬਖਸ਼ ਦੇਣੀ, ਆਪ ਸਭ ਨੇ ਅਸੀਸ ਬਖਸ਼ਿਸ਼ ਕਰਨੀ, ਫਤਿਹ ਗਜਾਉਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਰ ਨੇ, ਬਲਿਹਾਰ ਨੇ, ਲੱਖ ਵਰੀਆ, ਬਹੁਤ ਹੀ ਰਸਭਿੰਨਾ ਕੀਰਤਨ ਭਾਈ ਹਰਬਖਸ਼ ਸਿੰਘ ਜੀ ਆਪ ਜੀ ਨੂੰ ਸਰਵਣ ਕਰਾ ਰਹੇ ਸਨ। ਉਹ ਤੋਂ ਪਹਿਲਾਂ ਭਾਈ ਸਾਹਿਬ ਜੀ ਸ਼ਬਦ ਪੜ੍ਹ ਰਹੇ ਸਨ ਗੋੜੀ ਰਾਗ ਵਿੱਚੋਂ, ਜੋ 335 ਅੰਗ 'ਤੇ ਸ਼੍ਰੋਮਣੀ ਭਗਤ ਬਾਬਾ ਕਬੀਰ ਜੀ ਦਾ ਕੀਤਾ ਹੋਇਆ ਸ਼ਬਦ ਭਾਈ ਸਾਹਿਬ ਜੀ ਆਪਾਂ ਨੂੰ ਸੁਣਾ ਰਹੇ ਸਨ ਕਿ ਲੋਕ ਜਾਣੇ ਇਹੋ ਗੀਤ ਹੈ। ਜਦੋਂ ਤਬਲਾ ਵੱਜਦਾ, ਹਾਰਮੋਨੀਅਮ ਵੱਜਦਾ, ਇੰਨੀ ਸੋਹਣੀ ਤਾਲ ਵੱਜਦੀ ਹੈ ਅਤੇ ਇੱਦਾਂ ਲੱਗਦਾ ਇਹ ਇੱਕ ਗੀਤ ਹੈ। ਕਈ ਬੰਦੇ ਝੂਮ ਕੇ ਚਲੇ ਜਾਂਦੇ ਆ, ਜਦੋਂ ਕਿਸੇ ਨੂੰ ਬਾਹਰ ਜਾ ਕੇ ਬਾਂਹ ਫੜ ਕੇ ਪੁੱਛੀਏ ਭਾਈ ਕੀ ਗਾਇਆ, ਉਹ ਕਹਿੰਦੇ ਨੇ ਵੀ ਇਹ ਤਾਂ ਨਹੀਂ ਪਤਾ ਕੀ ਗਾਇਆ, ਪਰ ਜਿਹੜਾ ਤਾਨ ਸੀ, ਸੁਰ ਸੀ, ਉਹ ਬੜੀ ਸੁੰਦਰ ਸੀ। ਕੀਰਤਨ ਬੜਾ ਕਮਾਲ ਦਾ ਹੋਇਆ। ਉਹਦੇ ਬਾਬਤ ਸ਼੍ਰੋਮਣੀ ਭਗਤ ਬਾਬਾ ਕਬੀਰ ਜੀ ਦਾ ਕੀਤਾ ਹੋਇਆ ਬਚਨ ਗੋੜੀ ਰਾਗ ਵਿੱਚ ਭਾਈ ਸਾਹਿਬ ਜੀ ਪੜ੍ਹ ਰਹੇ ਸਨ ਕਿ ਲੋਕ ਜਾਣੇ ਇਹੋ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ ਜਿਉਂ ਮਾਨਸ ਉਪਦੇਸ਼ ਹੋਏ, ਜਿਉਂ ਕੰਸੀ ਉਪਦੇਸ਼ ਹੋਏ ਮਾਨਸ ਮਰਤੀ ਬਾਰ। ਕਹਿੰਦੇ ਕੋਈ ਗਾਵੈ ਕੋ ਸੁਣੈ ਹਰ ਨਾਮਾ ਚਿਤ ਲਾਏ, ਕਹੋ ਕਬੀਰ ਸੰਸਾ ਨਹੀਂ ਅੰਤ ਪਰਮਗਤ ਪਾਏ। ਕਹਿੰਦੇ ਕੋਈ ਸ਼ੰਕਾ, ਕੋਈ ਦੁਬਧਾ ਕੋਈ ਹੈ ਹੀ ਨਹੀਂ। ਜਿਹੜਾ ਬੰਦਾ ਸੁਣ ਲਏਗਾ ਉਹਦੇ ਅੰਦਰ ਵਸ ਜਾਏਗਾ ਸ਼ਬਦ। ਸਤਿਗੁਰ ਜੀ ਦੀ ਅਪਾਰ ਬਖਸ਼ਿਸ਼ ਹੈ, ਰਹਿਮਤ ਹੈ ਸਾਡੇ ਜਥਿਆਂ 'ਤੇ। ਆਓ ਭਾਈ ਸਾਹਿਬ ਭਾਈ ਅਮੀਰ ਸਿੰਘ ਜੀ ਕਰੀਬਨ ਉਹਨਾਂ ਨੇ 20-25 ਮਿੰਟ ਵਾਸਤੇ ਹਾਜ਼ਰੀ ਭਰਨੀ ਹੈ, ਜੋ 1:50 ਮਿੰਟ ਤੱਕ, ਉਸ ਤੋਂ ਬਾਅਦ ਜੋ ਚੌਪੀ ਸਾਹਿਬ ਦਾ ਪਾਠ, ਅਨੰਦ ਸਾਹਿਬ ਜੀ ਦਾ ਪਾਠ ਹੋਏਗਾ। ਅਤੇ ਭਾਈ ਸਾਹਿਬ ਭਾਈ ਅਮੀਰ ਸਿੰਘ ਜੀ ਜੋ ਆਪ ਜੀ ਕੀਰਤਨ ਦੀ ਹਾਜ਼ਰੀ ਭਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਰਮ ਸਤਿਕਾਰ ਯੋਗ ਪਿਆਰੀ ਸਾਧ ਸੰਗਤ, ਇੱਕ ਵੇ ਰਸਨਾ ਨੂੰ ਪਵਿੱਤਰ ਕਰੋ, ਗੱਜ ਵੱਜ ਕੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੀ ਸ਼ਹੀਦੀ ਦੇ ਸੰਬੰਧ ਦੇ ਵਿੱਚ ਇਹ ਪਤਾ ਨਹੀਂ ਕਿੰਨਿਆਂ ਕੁ ਦਿਨਾਂ ਤੋਂ ਔਰ ਕਿੱਥੇ ਕਿੱਥੇ ਸ੍ਰੀ ਸੁਖਮਣੀ ਸਾਹਿਬ ਜੀ ਦੇ ਪਾਠ ਕੀਤੇ ਅਤੇ 40 ਦਿਨਾਂ ਤੋਂ ਸ਼ੁਰੂ ਹੋਏ ਨੇ। ਇੰਡੀਆ ਦੀ ਧਰਤੀ 'ਤੇ, ਪੰਜਾਬ ਦੀ ਧਰਤੀ 'ਤੇ ਕਿਤੇ 31 ਦਿਨਾਂ ਤੋਂ ਪਾਠ ਸ਼ੁਰੂ ਹੋਏ, ਕਿਤੇ 21 ਦਿਨਾਂ ਤੋਂ ਪਾਠ ਸ਼ੁਰੂ ਹੋਏ। ਅਖੰਡ ਪਾਠਾਂ ਦੀਆਂ ਲੜੀਆਂ ਆਰੰਭ ਹੋਈਆਂ, 18 ਤਰੀਕ ਨੂੰ ਸੰਪੂਰਨਤਾਈ ਹੋਈ। ਸਮਰਾ ਸਾਹਿਬ ਜੀ ਨੇ ਤੁਹਾਨੂੰ ਸਾਰਾ ਕੁਝ ਦੱਸਿਆ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਾਡੇ ਉੱਤੇ ਇੰਨੀਆਂ ਬਖਸ਼ਿਸ਼ਾਂ ਕਰਕੇ ਗਏ ਨੇ ਕਿ ਜਿਨ੍ਹਾਂ ਦਾ ਦੇਣ ਕੋਈ ਦੇ ਨਹੀਂ ਸਕਦਾ। ਦੁਨੀਆਂ ਦੀਆਂ ਗੱਡੀਆਂ ਹਨ, ਬੱਸਾਂ ਹਨ, ਕਾਰਾਂ ਹਨ, ਜਹਾਜ਼ ਹਨ, ਟ੍ਰੇਨਾਂ ਹਨ, ਉਹਨਾਂ ਦੀ ਕੋਈ ਲਿਮਿਟ ਹੁੰਦੀ ਹੈ ਕਿ ਕਿਸੇ ਸਾਈਕਲ ਤੋਂ ਸ਼ੁਰੂ ਕਰਕੇ 1 ਜਾਂ 2 ਸਵਾਰੀਆਂ ਤੋਂ ਲੈ ਕੇ ਜਹਾਜ਼ਾਂ ਤੱਕ ਕਿ ਇੰਨੀਆਂ ਸਵਾਰੀਆਂ ਜਾ ਸਕਦੀਆਂ ਨੇ, ਇਹ ਸਮੁੰਦਰ ਸਾਗਰ ਨੂੰ ਪਾਰ ਕਰ ਸਕਦਾ। ਇੰਨੇ ਟਨ ਇਹ ਵਜ਼ਨ ਲੈ ਕੇ ਸਮੁੰਦਰ ਸਾਗਰ ਨੂੰ ਪਾਰ ਕਰ ਸਕਦਾ, ਪਰ ਜਿਹੜਾ ਜਹਾਜ਼ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਸਾਡੇ ਕਲਯੁਗੀ ਜੀਵਾਂ ਦੇ ਪਾਰ ਉਤਾਰਨ ਵਾਸਤੇ ਤਿਆਰ ਕੀਤਾ, ਕਲਯੁਗ ਜਹਾਜ਼ ਅਰਜਨ ਗੁਰੂ ਸਗਲ ਸ੍ਰਿਸ਼ਟ ਲਗ ਬੇ ਤਰਹੋ, ਇਹ ਜਹਾਜ਼ ਸਤਿਗੁਰਾਂ ਨੇ ਇਹੋ ਜਿਹਾ ਬਣਾ ਦਿੱਤਾ ਕਿ ਸਾਰੀ ਸ੍ਰਿਸ਼ਟੀ ਜਿਹੜੀ ਹੈ ਨਾ, ਇਸ ਸ਼ਬਦ ਦੇ ਜਹਾਜ਼ 'ਤੇ ਚੜ੍ਹ ਕੇ ਇਹ ਸੰਸਾਰ ਸਾਗਰ ਨੂੰ ਪਾਰ ਕਰ ਸਕਦੀ ਹੈ। ਜੇ ਸਤਿਗੁਰਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਇਕੱਤਰ ਕੀਤੀ, ਧੁਰਕੀ ਬਾਣੀ ਆਈ, 3 ਸਗਲੀ ਚਿੰਤ ਮਿਟਾਈ, ਅਤੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਵਿੱਤਰ ਸਰੂਪ ਤਿਆਰ ਹੋ ਰਿਹਾ ਸੀ, ਸਤਿਗੁਰੂ ਜੀ ਇਹ ਸੋਚ ਰਹੇ ਸਨ ਕਿ ਇਹ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਜਿਹੜਾ ਪਵਿੱਤਰ ਸਰੂਪ ਹੈ ਨਾ, ਧੁਰਕੀ ਬਾਣੀ ਹੈ, ਅਲਾਹੀ ਬਾਣੀ ਹੈ, ਦਰਗਾਹੀ ਬਾਣੀ ਹੈ, ਜਿੱਥੇ ਸਤਿਗੁਰਾਂ ਦਾ ਪ੍ਰਕਾਸ਼ ਹੋਵੇ, ਉਹ ਵੀ ਬੜੀ ਪਵਿੱਤਰ ਅਸਥਾਨ ਹੋਣਾ ਚਾਹੀਦਾ। ਉਹ ਸਤਿਗੁਰਾਂ ਨੇ ਸ੍ਰੀ ਦਰਬਾਰ ਸਾਹਿਬ ਤਿਆਰ ਕਰ ਦਿੱਤਾ, ਚਾਰੇ ਤਰਫਾਂ ਤੋਂ 4 ਦਰਵਾਜ਼ੇ ਖੋਲ੍ਹ ਦਿੱਤੇ, ਅਤੇ ਜਦੋਂ ਸਤਿਗੁਰਾਂ ਦਾ ਪਹਿਲਾ ਪ੍ਰਕਾਸ਼ ਹੋਇਆ, ਬਾਬਾ ਬੁੱਢਾ ਸਾਹਿਬ ਜੀ ਸਭ ਤੋਂ ਪਹਿਲੇ ਹੈੱਡ ਗ੍ਰੰਥੀ ਹੋਏ, ਅਤੇ ਸਤਿਗੁਰਾਂ ਦੀ ਪਵਿੱਤਰ ਗੁਰਬਾਣੀ ਦਾ ਜੋ ਮੁਖਵਾਕ ਸਭ ਤੋਂ ਪਹਿਲਾਂ ਜਿਹੜੀਆਂ ਸੰਗਤਾਂ ਨੇ ਉਹ ਸਮੇਂ ਸੁਣਿਆ ਹੋਵੇਗਾ, ਗੁਰੂ ਦੇ ਦਰਸ਼ਨ ਸਭ ਤੋਂ ਪਹਿਲੀ ਵਾਰ ਕੀਤੇ ਹੋਣਗੇ, ਉਹ ਕਿੰਨੇ ਭਾਗਾਂ ਵਾਲੀਆਂ ਹੋਣਗੀਆਂ। ਸ਼ਬਦ ਆਇਆ ਮੁਖਵਾਕ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਉਣ ਆਇਆ ਰਾਮ। ਆਓ ਹੁਣ ਆਪਾਂ ਸੁਣ ਰਹੇ ਸਾਂ ਬਾਬਾ ਜੀ ਤੋਂ, ਬਾਬਾ ਅਮਰੀਕ ਸਿੰਘ ਜੀ ਤੋਂ, ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਉਹ ਸਮੇਂ ਦਾ ਜੋ ਸ਼ਬਦ ਹੈ, ਪਵਨ ਹੈ ਮੈਂ ਪਵਨ ਸਮਾਇਆ, ਜੋਤੀ ਮੈਂ ਹੈ ਜੋਤ ਰਲ ਜਾਇਆ। ਸਾਰੀਆਂ ਸੰਗਤਾਂ ਤੁਸੀਂ ਬੜੇ ਲੰਮੇ ਸਮੇਂ ਤੋਂ ਬੈਠੇ ਹੋ ਮੈਨੂੰ ਪਤਾ, ਪਰ ਥੋੜ੍ਹਾ ਸਮਾਂ ਇਸੇ ਤਰ੍ਹਾਂ ਬੈਠੇ ਰਹੇ ਹੋ। ਜੇ ਕਈਆਂ ਦੇ ਮਨ ਵਿੱਚ ਇਹ ਭਾਵਨਾ ਹੁੰਦੀ ਹੈ ਕਿ ਅਸੀਂ ਅਰਦਾਸ ਦੇ ਵਿੱਚ ਸ਼ਾਮਿਲ ਜ਼ਰੂਰ ਹੋਣਾ, ਕਿ ਅਰਦਾਸ ਹੋਵੇ ਗੁਰੂ ਚਰਨਾਂ ਵਿੱਚ ਸਾਡੇ ਪਰਿਵਾਰਾਂ ਦੀ ਸੁੱਖ ਸ਼ਾਂਤੀ ਅਤੇ ਚੜ੍ਹਦੀ ਕਲਾ ਵਾਸਤੇ, ਇਸ ਦਰਬਾਰ ਦੀ ਚੜ੍ਹਦੀ ਕਲਾ ਵਾਸਤੇ ਆਪਾਂ ਸਾਰਿਆਂ ਨੇ ਮਿਲ ਕੇ ਅਰਦਾਸ ਕਰਨੀ ਪਿਆ।

ਸਤਿਗੁਰਾਂ ਦੀ ਸ਼ਹੀਦੀ ਤੋਂ ਬਾਅਦ ਛੇਵੇਂ ਪਾਤਸ਼ਾਹ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਮੀਰੀ ਪੀਰੀ ਦੇ ਮਾਲਕ, ਜਿਹਨਾਂ ਨੇ ਕੋਠੜੀ ਸਾਹਿਬ ਦੇ ਵਿੱਚ ਸ੍ਰੀ ਸਹਿਜ ਪਾਠ ਪ੍ਰਾਰੰਭ ਕਰਵਾਏ, ਜੋ ਮਰਿਆਦਾ ਹੈ, ਅਤੇ ਸਹਿਜ ਪਾਠ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਜਿਹੜੇ ਸਭ ਤੋਂ ਪਹਿਲੇ ਹੈੱਡ ਗ੍ਰੰਥੀ ਸਨ ਦਰਬਾਰ ਸਾਹਿਬ ਦੇ, ਉਹ ਕਰਦੇ ਰਹੇ ਸਹਿਜੇ ਸਹਿਜੇ ਪਿਆਰ ਦੇ ਨਾਲ। ਸਹਿਜ ਪਾਠ ਦਾ ਮਤਲਬ ਹੁੰਦਾ ਕਿ ਸਹਿਜੇ ਸਹਿਜੇ ਕਰਦੇ ਰਹੀਏ ਜਦੋਂ ਸਮਾਂ ਮਿਲੇ। ਪਰਿਵਾਰ ਨੇ ਪਾਠ ਸੁਣਿਆ, ਅੱਜ 13ਵੇਂ ਦਿਨ ਭੋਗ ਪਾਇਆ, ਕਿਉਂਕਿ ਉਦੋਂ 13 ਦਿਨਾਂ ਦੀ ਮਰਿਆਦਾ ਚਲਾਈ ਸੀ ਸਤਿਗੁਰਾਂ ਨੇ। ਬਾਬਾ ਬੁੱਢਾ ਸਾਹਿਬ ਜੀ ਨੇ ਭੋਗ ਪਾਏ ਨੇ ਰਾਗ ਮਾਲਾ ਪੜ੍ਹ ਕੇ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਉਹ ਸਮੇਂ, ਅਜੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀ ਨਹੀਂ ਸੀ ਗਈ। ਰਾਗ ਮਾਲਾ ਪੜ੍ਹ ਕੇ ਬਾਬਾ ਬੁੱਢਾ ਸਾਹਿਬ ਜੀ ਨੇ ਭੋਗ ਪਾਏ ਨੇ, ਅਤੇ ਭਾਈ ਗੁਰਦਾਸ ਜੀ ਚੌਰ ਸਾਹਿਬ ਕਰਦੇ ਰਹੇ ਨੇ ਜਦੋਂ ਭੋਗ ਪੈਂਦੇ ਰਹੇ। ਸੰਪੂਰਨਤਾਈ ਹੋਈ, ਕੀਰਤਨ ਹੋਏ ਅਤੇ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਵਰਤਾਈਆਂ ਗਈਆਂ, ਅਤੇ ਛੇਵੇਂ ਪਾਤਸ਼ਾਹ ਜੀ ਮਹਾਰਾਜ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਜਿਹੜੀ ਭੇਟਾ ਦਿੱਤੀ, 5 ਘੋੜੇ, 1 ਹਾਥੀ, 500 ਮੋਹਰਾਂ ਅਤੇ ਸਾਰੀ ਪੁਸ਼ਾਕ, ਇਤਿਹਾਸ ਦੇ ਵਿੱਚ ਲਿਖਿਆ ਹੋਇਆ, ਇਹ ਗੁਰਬਾਣੀ ਦਾ ਸਤਿਕਾਰ ਹੈ। ਸੋ ਸਤਿਗੁਰਾਂ ਦੀ ਸ਼ਹੀਦੀ ਤੁਸੀਂ ਬੜੇ ਦਿਨਾਂ ਤੋਂ ਲਗਾਤਾਰ ਸੁਣ ਰਹੇ ਹੋ, ਤੁਹਾਡੀਆਂ ਅਤੇ ਸਾਡੀਆਂ ਹਾਜ਼ਰੀਆਂ ਗੁਰੂ ਦੇ ਦਰਬਾਰ ਦੇ ਵਿੱਚ ਪ੍ਰਵਾਨ ਹੋ ਜਾਣ। ਸਤਿਗੁਰੂ ਜੀ ਸਭਨਾਂ ਨੂੰ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਬਖਸ਼ਿਸ਼ ਕਰਨ। ਜਿੰਨੀਆਂ ਵੀ ਸੰਗਤਾਂ ਗੁਰੂ ਕੇ ਲੰਗਰਾਂ ਵਿੱਚ ਸੇਵਾ ਕਰ ਰਹੀਆਂ ਨੇ, ਕੋਈ ਮਿੱਠੇ ਅਤੇ ਠੰਡੇ ਜਲ ਦੀ ਛਬੀਲ ਨਾਲ, ਪ੍ਰਸ਼ਾਦ ਨਾਲ, ਛੋਲਿਆਂ ਦੀਆਂ ਘੁੰਗਣੀਆਂ, ਕਿਉਂਕਿ ਜਿਹੜੀ ਚੰਦੂ ਦੀ ਨੂੰਹ ਵਾਪਸ ਮੋੜ ਕੇ ਜਲ ਲੈ ਗਈ ਸੀ ਨਾ, ਸਤਿਗੁਰਾਂ ਨੇ ਆਖਿਆ ਜਦੋਂ ਸਾਡਾ ਹਰ ਜਸ ਦੁਨੀਆਂ ਦੇ ਲੋਕ ਕਰਿਆ ਕਰਨਗੇ, ਅਤੇ ਨਾਲ ਤੇਰੇ ਨਾਮ ਦੀ ਠੰਡੇ ਅਤੇ ਮਿੱਠੇ ਜਲ ਦੀ ਛਬੀਲ ਲੱਗਿਆ ਕਰੇਗੀ, ਤੈਨੂੰ ਵੀ ਲੋਕ ਯਾਦ ਕਰਿਆ ਕਰਨਗੇ। ਇਸ ਕਰਕੇ ਸੰਗਤਾਂ ਸੇਵਾ ਕਰ ਰਹੀਆਂ ਨੇ ਤਨ ਮਨ ਧਨ ਦੇ ਨਾਲ। ਆਓ ਹੁਣ ਆਪਾਂ ਚੌਪਈ ਸਾਹਿਬ ਦੇ ਪਾਠ, ਆਨੰਦ ਸਾਹਿਬ ਦੇ ਪਾਠ, ਅਰਦਾਸ ਅਤੇ ਬੇਨਤੀ। ਸਮਾਂ ਆਪਣੀ ਰਫਤਾਰ ਨਾਲ ਤੁਰਿਆ ਜਾ ਰਿਹਾ, ਸਤਿਗੁਰੂ ਸਾਰਿਆਂ ਉੱਤੇ ਕਿਰਪਾ ਕਰਨ। ਪਿਆਰ ਨਾਲ ਪੜ੍ਹੋ ਜੀ।

ਦੀ ਖਿਮਾ ਬਖਸ਼ਿਸ਼ ਕਰਨੀ। ਬੇਅੰਤ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਆਪ ਜੀ ਦੇ ਹਜ਼ੂਰ ਹਾਜ਼ਰੀਆਂ ਭਰੀਆਂ। ਬੇਅੰਤ ਸੰਗਤਾਂ ਨੇ ਆਪ ਜੀ ਦੀਆਂ ਵਿਲਣਗਾਂ ਵਾਸਤੇ ਮਾਇਆ ਭੇਟਾ ਕੀਤੀ ਔਰ ਸੇਵਕ ਪਰਿਵਾਰ ਭਾਈ ਹਰਬੰਸ ਲਾਲ ਬੇਦੀ ਜੀ ਜਿਨ੍ਹਾਂ ਦੀ ਬਰਸੀ ਨੂੰ ਮੁੱਖ ਰੱਖਦਿਆਂ ਹੋਇਆਂ ਸਮੂਹ ਬੇਦੀ ਪਰਿਵਾਰ ਵੱਲੋਂ ਅੱਜ ਦੇ ਲੰਗਰਾਂ ਦੀਆਂ ਸੇਵਾਵਾਂ ਕਮਾਈਆਂ। ਪਾਤਸ਼ਾਹ ਜੀ ਉਹ ਸੇਵਾਵਾਂ ਦਰ 'ਤੇ ਪ੍ਰਵਾਨ ਕਰਨੀਆਂ, ਉਸ ਵਿਛੜੀ ਰੂਹ ਨੂੰ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨਾ।

ਇੰਦਰ ਸਿੰਘ ਸੋਮਲ ਨੂੰ ਤੰਦਰੁਸਤੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਦੇਹ ਰੋਗਤਾ ਬਖਸ਼ਿਸ਼ ਕਰਨੀ ਪਾਤਸ਼ਾਹ ਜੀਓ। ਰਵਨੀਤ ਕੌਰ ਨੂੰ ਉਚੇਰੀ ਵਿੱਦਿਆ, ਜੀਵਨ ਵਿੱਚ ਤਰੱਕੀਆਂ ਬਖਸ਼ਿਸ਼ ਕਰਨੀਆਂ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ। ਭਾਈ ਹਰਭਜਨ ਸਿੰਘ ਢਿੱਲੋਂ ਜੀ ਨੂੰ ਆਤਮਿਕ ਸ਼ਾਂਤੀ ਬਖਸ਼ਿਸ਼ ਕਰਨੀ। ਸਮੂਹ ਪਰਿਵਾਰ ਵੱਲੋਂ ਆਪ ਜੀ ਦੇ ਲੰਗਰਾਂ ਵਾਸਤੇ ਰਸਤਾ ਭੇਟਾ ਕਰਦੇ

ਉਤੇ ਵਾਲੀਆਂ ਬਰਕਤਾਂ ਬਖਸ਼ਿਸ਼ ਕਰਨੀਆਂ, ਮਨੋਕਾਮਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ। ਪਾਤਸ਼ਾਹ ਜੀਓ, ਭਾਈ ਤਸਵੀਰ ਸਿੰਘ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਕਾਰਜ ਰਾਸ ਕਰਨੇ, ਪਰਿਵਾਰਾਂ ਦੇ ਬੱਚਿਆਂ ਦੇ ਸਿਰ 'ਤੇ ਆਪਣਾ ਮੇਰਾ ਭਰਿਆ ਹੱਥ ਰੱਖਣਾ। ਪਾਤਸ਼ਾਹ ਜੀਓ,

ਸਮੂਹ ਸਾਧ ਸੰਗਤ ਵੱਲੋਂ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਪਾਤਸ਼ਾਹ ਜੀਓ, ਆਪ ਜੀ ਦੇ ਦਰਬਾਰ ਦੇ ਜੋ ਲੰਗਰ ਹਾਲ ਦੇ ਵਿਘਨ ਪੈ ਰਹੇ ਹਨ, ਉਹਨਾਂ ਵਿਘਨਾਂ ਨੂੰ ਦੂਰ ਕਰਕੇ ਸੰਗਤ ਵਾਸਤੇ ਲੰਗਰ ਹਾਲ ਖੋਲ੍ਹਣ ਦੀ ਬਖਸ਼ਿਸ਼ ਕਰੋ, ਕਿਰਪਾ ਕਰੋ ਮਹਾਰਾਜ। ਆਪ ਜੀ ਦੇ ਹਜ਼ੂਰੀ 'ਚ ਵਿਚਰਦਿਆਂ ਹੋਈਆਂ ਬੇਅੰਤ ਫੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ, ਪਾਵਨ ਪਵਿੱਤਰ ਸਥਾਨਾਂ ਦੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਖਾਲਸਾ ਪੰਥ ਦੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਬੰਦੀ ਸਿੰਘਾਂ ਦੀ ਰਿਹਾਈ ਬਖਸ਼ਿਸ਼ ਕਰਨੀ।